0: ਗਿਆਨੀ ਸਰਬ ਕਾ ਠਾਕਰ
1: ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨੈ
2: ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ
0: ਬ੍ਰਹਮ ਗਿਆਨੀ ਕਾ ਅੰਤ ਨ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ
1: ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਦ ਜੀਵਾ ਨਹੀਂ ਮਰਤਾ
0: ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਧਾਤਾ

0: ਕੇਵਲ ਭਗਤ ਕੀਰਤਨ ਸੰਗ ਰਾਚਾ
1: ਮਨ ਤਨ ਅੰਤਰ ਸਿਮਰਨ ਗੋਪਾਲ ਸਾਉ ਪਰ ਹੋਵਤ ਕਿਰਪਾਲ
0: ਆਤਰੜਾ ਅਵਰਾ ਨਾਮ ਜਪਾਵੈ ਨਾਨਕੋ ਵੈਸ਼ਨੋ ਕਰਮ ਗਤ ਪਾਵੈ
1: ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੇ ਦੁਸ਼ਟ ਕਾ ਸੰਗ
0: ਮਨ ਤੇ ਬਿਨਸਾ ਸਗਲਾ ਭਰਮ ਕਰ ਪੂਜਾ ਸਗਲ ਪਾਰ ਬ੍ਰਹਮ।

0: ਵਿਚਾਰ ਹੈ।
1: ਕਈ ਕੋਟ ਨਵ ਤਨ ਨਾਮ ਧਿਆਵੇ, ਨਾਨਕ ਕਰਤੇ ਕਾ ਅੰਤ ਨਾ ਪਾਵੇ।
0: ਕਈ ਕੋਟ ਭਏ ਅਭਿਮਾਨੀ, ਕਈ ਕੋਟ ਅੰਧੇ ਗਿਆਨੀ।
1: ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਭਿਕ ਆਤਮਨ ਕੋਰ।
0: ਕਈ ਕੋਟ ਪਰ ਧਰਮ ਕੋਹਿਰ ਹੈ, ਕਈ ਕੋਟ ਪਰ ਦੂਸਨ ਕਰ ਹੈ।
1: ਕਈ ਕੋਟ ਮਾਇਆ ਸਰਮ ਮਾਹੀ, ਕਈ ਕੋਟ ਪਰਦੇਸ ਪਰਮਾਏ।
0: ਜਿਤ ਜਿਤ ਲਾਭ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਨਾ ਕਰਤਾ ਰਚਨਾ।
1: ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ।
0: ਕਈ ਕੋਟ ਪੰਖੀ ਸਰਪ ਪਾਏ, ਕਈ ਕੋਟ ਪਾਥਰ ਬਿਰਖ ਨਿਭ ਜਾਏ।
1: ਕਈ ਕੋਟ ਪਵਨ ਪਾਣੀ ਵੈਸੰਤਰ, ਕਈ ਕੋਟ ਦੇਸ ਭੂ ਮੰਡਲ।
0: ਕਈ ਕੋਟ ਸਸਿਅਰ ਸੂਨ ਖਿਆਤਰ, ਕਈ ਕੋਟ ਦੇਵ ਦਾਨ ਇੰਦਰ ਸਿਰ ਸ਼ਤਰ।
1: ਸਗਲ ਸਮੱਗਰੀ ਆਪਣੇ ਸੂਤ ਧਾਰੇ, ਨਾਨਕ ਜਿਸ ਪਾਵੇ ਤਿਥ

0: ਤਤ ਕੇ ਬੀਤੇ ਸਦਨ ਹਾਰੇ ਏਕੇ ਏਕੋ ਨਿਤਰੇ
1: ਕਈ ਕੋਟ ਨਾਮ ਰਸ ਪੀਵੇ ਅਮਰ ਭਏ ਸਦ ਸਦ ਹੀ ਜੀਵੇ
0: ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸੁਖ।

0: ਦ੍ਰਿਸ਼ਟੀ ਅਵਰ ਨਾ ਆਵੇ।
1: ਓ ਮਨੁੱਖ ਤੇ ਕਿਆ ਹੋਏ ਆਵੇ, ਜੋਤ ਸੁਭਾਵੇ ਸੋਈ ਕਰਾਵੇ।
0: ਜਿਸਕਾ ਹਾਥ ਹੋਏ ਤਾਂ ਸਭ ਕਿਛ ਲੀ, ਜੋਤ ਸੁਭਾਵੇ ਸੋਈ ਕਰੀ।
1: ਅਨਜਾਨਤ ਬਿਖਿਆ ਮਹਿ ਰਚੇ, ਜੇ ਜਾਣਤ ਆਪਣ ਆਪ ਬਚੇ।
0: ਭਰਮੇ ਭੂਲਾ ਦੈ ਦਿਸਤਾਵੇ, ਨਿਮਕ ਮਾਹੇ ਚਾਰ ਕੁੰਟ ਫਿਰ ਆਵੇ।

0: ਕਭੂ ਕੀਟ ਹਸਤ ਪਤੰਗ ਹੋਏ ਜੀਆ ਅਨੇਕ ਜੋਨ ਭਰਮੇ ਭਰਮੀਆ
1: ਨਾਨਾ ਰੂਪ ਜੋ ਸਵਾਗੀ ਦਿਖਾਵੈ ਜੋ ਪ੍ਰਭਾਵੈ ਤਵਨ ਤਾਵੈ
0: ਜੋ ਤਿਸ ਪਾਵੈ ਸੋ

0: ਸਮਾਏ
1: ਆਪ ਉਪਦੇਸਾ ਸਮਝਾ ਆਪ ਆਪੇ ਰਚਿਆ ਸਭ ਕਾ ਸਾਥ
0: ਆਪ ਕੀਨੋ ਆਪਣ ਵਿਸਾਰ ਸਭ ਕਿਛੁ ਸਕਾਉ ਕਰਨੇ ਹਾਰ
1: ਉਸਤੇ ਭਿੰਨ ਕਹ

0: ਸੁਪਦੀ
1: ਸੰਤ ਕੈ ਦੁਖਨ ਆਰ ਜਾ ਘਟੈ ਸੰਤ ਕੈ ਦੁਖਨ ਜਮ ਤੇ ਨਹੀਂ ਛੁਟੈ ਸੰਤ ਕੈ ਦੁਖਨ ਮਤ ਹੋਏ ਮਲੀਨ ਸੰਤ ਕੈ ਦੁਖਨ ਸੋਭਾ ਤੇ ਹੀਨ ਸੰਤ ਕਿਰਪਾਰ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਪੀਤਰੈ ਸੰਤਨ ਕੈ ਦੁਖਨ ਸਰਪ ਜੋਨ ਪਾਏ ਸੰਤ ਕੈ ਦੁਖਨ ਤ੍ਰਿਗ ਜੋਨ ਕਿਰਮਾਏ
0: ਸੰਤਨ ਕੈ ਦੁਖਨ ਤ੍ਰਿਸ਼ਨਾ ਮੈ ਜਲੈ ਸੰਤ ਕੈ ਦੁਖਨ ਸਭ ਕੋ ਤਰੈ
1: ਸੰਤ ਕੈ ਦੁਖਨ ਤੇਜ ਸਭ ਜਾਏ ਸੰਤ ਕੈ ਦੁਖਨ ਨੀਚ ਨੀਚਾਏ
0: ਸੰਤ ਦੁਖੀ ਕਾ ਥਾਉ ਕੋ ਨਾਹੀ ਨਾਨਕ ਸੰਤ ਭਾਵੇ ਤਾਂ ਓਹੀ ਭੀ ਗਤ ਪਾਹੇ
1: ਸੰਤ ਕਾ ਨਿੰਦਕ ਮਹਾ ਅਤਤਾਈ ਸੰਤ ਕਾ ਨਿੰਦਕ ਹਿਣ ਟਿਕਣ ਨਾ ਪਾਈ
0: ਸੰਤ ਕਾ ਨਿੰਦਕ ਮਹਾ ਹਥਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
1: ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀਆ ਅਰ ਦੀਨ
0: ਸੰਤ ਕੈ ਨਿੰਦਕ ਸਰਬ ਰੋਗ ਸੰਤ ਕੈ ਨਿੰਦਕ ਸਦਾ ਵਿਯੋਗ
1: ਸੰਤ ਕੀ ਨਿੰਦਾ ਦੋਖ ਮਹਿ ਦੋਖ ਨਾਨਕ ਸੰਤ ਭਾਵੈ ਤੋ ਉਸਕਾ ਕੀ ਹੋਏ ਮੋਖ
0: ਸੰਤ ਕਾ ਦੁਖੀ ਸਦਾ ਪਵਿੱਤਰ ਸੰਤ ਕਾ ਦੁਖੀ ਕਸਾ ਕਾ ਨਹੀਂ ਮਿੱਤ
1: ਸੰਤ ਕੇ ਦੁਖੀ ਕੋ ਡਾਂਗ ਲਾਗੈ ਸੰਤ ਕੇ ਦੁਖੀ ਕੋ ਸਭ ਤਿਆਗੈ
0: ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ
1: ਸੰਤ ਕਾ ਦੁਖੀ ਜਨਮੈ ਮਰੈ ਸੰਤ ਕੀ ਦੁਖ ਨਾ ਸੁਖ ਤੇ ਟਰੈ
0: ਸੰਤ ਕੇ ਦੁਖੀ ਕੋ ਨਾਹੀ ਪਾਓ ਨਾਨਕ ਸੰਤ ਭਾਵੈ ਤਾਂ ਲੈ ਮਿਲਾਏ
1: ਸੰਤ ਕਾ ਦੁਖੀ ਅਧ ਬੀਜ ਤੇ ਟੂਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ
0: ਸੰਤ ਕੇ ਦੁਖੀ ਕੋ ਧਿਆਨ ਫਰਮਾਈਐ ਸੰਤ ਕਾ ਦੁਖੀ ਉਜੜ ਪਾਈਐ
1: ਸੰਤ ਕਾ ਦੁਖੀ ਅੰਤਰ ਤੇ ਥੋਥਾ ਜਿਉ ਸਾਸ ਬਿਨਾ ਮਿਰਤ ਕੀ ਲੋਥਾ
0: ਸੰਤ ਕੇ ਦੁਖੀ ਕੀ ਜੜ ਕਿਛੁ ਨਾਹੀ ਆਪਣ ਵੀ ਆਪੇ ਹੀ ਖਾਹੇ
1: ਸੰਤ ਕੇ ਦੁਖੀ ਕੋ ਅਵਰਨ ਰਾਖਣ ਹਾਰ ਨਾਨਕ ਸੰਤ ਭਾਵੈ ਤਾਂ ਲੈ ਉਭਾਰ
0: ਸੰਤ ਕਾ ਦੁਖੀ ਓ ਬਿਲ ਲਾਏ ਜਿਉ ਜਨ ਬਿਹੂਨ ਮਛਲੀ ਤੜਪਾਏ
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜਿਉ ਪਾਪਕ ਇੰਦਨ ਨਹੀਂ ਧਰਾਪੈ
0: ਸੰਤ ਕਾ ਦੁਖੀ ਛੁਟਾ ਕੇਲਾ ਜਿਉ ਬੁਆੜ ਤਿਲ ਖੇਤ ਮਾਇ ਦੁਹਿਲਾ
1: ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ
0: ਕਿਰਤ ਨਿੰਦਕਾ ਧੁਰੀ ਹੀ ਪਿਆ ਨਾਨਕ ਜੋ ਤਿਸ ਭਾਵੈ ਸੋਈ ਜਾਇ
1: ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ
0: ਸੰਤ ਕਾ ਦੁਖੀ ਸਦਾ ਸਾਕਾਈਐ ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਐ
1: ਸੰਤ ਕੇ ਦੁਖੀ ਕੀ ਪੁੱਜੇ ਨਾ ਆਸਾ ਸੰਤ ਕਾ ਦੁਖੀ ਉਠ ਚੱਲੈ ਨਿਰਾਸਾ
0: ਸੰਤ ਕਾ ਦੁਖ ਨਾ ਤ੍ਰਿਸ਼ਟਾ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ
1: ਪਇਆ ਕਿਰਤ ਨਾ ਮੇਟੈ ਕੋਏ ਨਾਨਕ ਜਾਣੈ ਸੱਚਾ ਸੋਏ
0: ਸਭ ਕਰ ਤਿਸਕੀ ਓ ਕਰਨਾ ਹਾਰ ਸਦਾ ਸਦਾ ਤਿਸ ਕੋ ਨਮਸਕਾਰ
1: ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਧਿਆਵੋ ਸਾਸ ਗਿਰਾਸ
0: ਸਭ ਕਛੁ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ

0: ਭਾਗੀ ਜਨ ਜਗ ਮਾਹੇ ਸਦਾ ਸਦਾ ਬਡਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ
1: ਰਾਮ ਨਾਮ ਜੋ ਕਰੇ ਵਿਚਾਰ ਸੇ ਧਨਵੰਤ ਗਣੀ ਸੰਸਾਰ
0: ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ
1: ਇੱਕੋ ਏਕ ਏਕ ਪਛਾਨੈ ਇੱਕ ਇੱਕ ਕੀਓ ਸੋਚੀ ਜਾਨੈ
0: ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੇ ਨਿਰੰਜਨ ਜਾਨਿਆ
1: ਗੁਰ ਪ੍ਰਸਾਦ ਆਪਣੇ ਆਪ ਸੁਜੈ ਤਿਸ ਕੀ ਜਾਨੋ ਤਿਸ ਨਾਮ ਬੁਝੈ
0: ਆਦ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਉਹ ਹਰ ਜਨ ਰਹਿਤ
1: ਏਕ
0: ਉੱਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਐ ਜਮ ਕੀ ਫਾਸਾ
1: ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਕਿਸੇ ਨਾ ਲਾਗੇ ਦੂਖ
0: ਜਿਸ ਕੋ ਹਰ ਪ੍ਰਭ ਮਨ ਚਿਤ ਆਵੈ ਸੋ ਸੰਤ ਸਹੇਲਾ ਨਹੀਂ ਡੁਲਾਵੈ
1: ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕੋ ਕਿਸ ਤੇ ਡਰੈ
0: ਜੈਸਾ ਸਾ ਤੈਸਾ ਦਿਸ਼ਟ ਆਇਆ ਆਪਣੇ ਕਾਰਜ ਮੈਂ ਆਪ ਸਮਾਇਆ ਜਬ ਦੇਖੋ ਤਬ ਸਭ ਕੁਛ ਮੂਲ ਨਾਨਕ ਸੋ ਸੂਖਮ ਸੋ ਹੀ ਅਸਥੂਲ
1: ਨਾ ਕਿਸ ਜਨਮੈ ਨਾ ਕਿਸ ਮਰੈ ਆਪਨ ਚਲਤੇ ਆਪ ਹੀ ਕਰੈ
0: ਆਵਨ ਜਾਵਨ ਦ੍ਰਿਸ਼ਟ ਅੰਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ
1: ਆਪੇ ਆਪ ਸਭ ਮੈਂ ਆਪ ਅਨੰਤ ਜੁਗਤ ਰਖ ਆਪ ਥਾਪ
0: ਅਵਨਾਸੀ ਨਾਹੀ ਕਿਛ ਖੰਡ ਧਾਰਨ ਧਾਰ ਰਹੋ ਬ੍ਰਹਿਮੰਡ
1: ਲਖ ਭੇ ਪੁਰਖ ਪ੍ਰਤਾਪ ਆਪ ਜਪਾਏ ਤਾ ਨਾਨਕ ਜਾਪ
0: ਜਿਨ ਪ੍ਰਭ ਜਾਤਾ ਸੋ ਸੋਭਾ ਬੰਤ ਸਗਲ ਸੰਸਾਰ ਉਤਰੈ

0: ਸੋਸ ਪਾਵੇ ਸੋਈ ਵਰਤਿਆ
1: ਬਿਸਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਸਿਆਇਆ ਸਵਾਦ
0: ਰੱਬ ਕੇ ਰੰਗ ਰਾਤ ਚੰਨ ਰਹੇ ਗੁਰ ਕੇ ਬਚਨ ਪਦਾਰਥ ਲਹੇ
1: ਹੋਏ ਦਾਤੇ ਦੁਖ ਕਾਟਨ ਹਾਰੇ ਜਾ ਕਾ ਸੰਤ ਰਸ

0: ਪ੍ਰਭ ਬਸੇ ਹਜੂਰੇ, ਕਹੋ ਨਾਨਕ ਸੇ ਹੀ ਜਨ ਪੂਰੇ।
1: ਮਨ ਮੇਰੇ ਤਿਨ ਕੀ ਓਟ ਲੇ, ਮਨ ਤਨ ਆਪਣਾ ਤਿਨ ਜਨ ਦੇ।
0: ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋਕ ਕਾ ਦਾਤਾ।
1: ਜਿਸ ਕੀ ਸਰਣ ਸਰਬ ਸੁਖ।

0: ਜਿਨ ਦੀਏ ਤਿਸ ਬੂਝੇ ਨਾ ਬੇਗਾਨਾ, ਨਾ ਵਿਸਾਰ ਨਾਨਕ ਪਛਤਾਨਾ।
1: ਗੁਰ ਕੀ ਮਾਤੂ ਲੈ ਆਨੇ, ਭਗਤ ਬਿਨਾ ਬੋਡ ਬੈ ਸਿਆਨੇ।
0: ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ।
1: ਚਰਨ ਕਮਲ ਰਾਖੋ ਮਨ ਮਾਹੇ, ਜਨਮ ਜਨਮ ਕੇ ਕਿਲ ਬਿਖ ਜਾਹੇ।
0: ਆਪ ਜਪੋ ਅਵਰਾ ਨਾਮ ਜਪਾਵੋ, ਸੰਤ ਕਹਿਤ ਰਹਿਤ ਗਤ ਪਾਵੋ।
1: ਸਾਰ ਸਤ ਹਰ ਕੋ ਲਾਓ, ਸਹਿ ਸੁਭਾਏ ਨਾਨਕ ਗੁਣ ਗਾਓ।
0: ਗੁਣ ਗਾਵਤ ਤੇਰੀ ਉਤਰੈ ਸਮੈਲ, ਬਿਨਸ ਜਾਏ ਹਉਮੈ ਵਿਖ ਫੈਲ।
1: ਕੋਹੇ ਚਿੰਤ ਬਸੈ ਸੁਖ ਨਾਲ, ਸਾਸ ਗਰਾ ਸਰ ਨਾਮ ਸੁਮਾਲ।
0: ਛਾੜ ਸਿਆਨਮ ਸਗਲੀ ਮਨਾ, ਸਾਧ ਸੰਗ ਪਾਵਹਿ ਸੱਚ ਧਨਾ।
1: ਹਰ ਪੂੰਜੀ ਸੰਚ ਕਰੋ ਵਿਵਹਾਰ, ਇਹਾ ਸੁਖ ਦਰਗਹਿ ਜੈਕਾਰ।
0: ਸਰਬ ਨਿਰੰਤਰ ਏਕੋ ਦੇਖ, ਕਹੋ ਨਾਨਕ ਜਾ ਕੇ ਮਸਤਕ ਲੇਖ।
1: ਏਕੋ ਜਪ ਏਕੋ ਸਾਲਾਹੇ, ਏਕ ਸਿਮਰ ਏਕੋ ਮਨ ਆਹੇ।
0: ਏਕ ਕੇ ਗੁਣ ਗਾਓ ਅਨੰਤ, ਮੰਤਨ ਜਾਪ ਏਕ ਭਗਵੰਤ।
1: ਏਕੋ ਏਕ ਏਕ ਹਰਿ ਆਪ, ਪੂਰਨ ਪੂਰਨ ਰਹਿਓ ਪ੍ਰਭ ਆਪ।
0: ਅਨਕ ਵਿਸਤਾਰ ਏਕ ਤੇ ਪੈ, ਏਕ ਅਰਾਧ ਪਰਾਸ਼ਿਤ।

0: ਨਾਨਕ ਤੁਮਰੇ ਸਰਨ ਪੁਰਖ ਭਗਵਾਨ
1: ਸਭ ਬੈਕੁੰਠ ਮੁਕਤ ਮੋਖ ਪਾਏ ਏਕ ਨਿਮਖ ਹਰ ਕੇ ਗੁਣ ਗਾਏ
0: ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਪਾਈ
1: ਬਹੁ ਭੋਜਨ ਕਾ ਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ
0: ਬਲੀ ਸੁ ਕਰਨੀ

0: ਜੈ ਨਿਰਮਲ ਪੁਰਖ ਪੁਰਖ ਪਤ ਹੋਤਾ ਕੈ ਬਿਨ ਮੈਲ ਕਹੋ ਕਿਆ ਧੋਤਾ।
1: ਜੈ ਨਿਰੰਜਨ ਨਿਰੰਕਾਰ ਨਿਰਵਾਣ ਤੈ ਕੌਣ ਕੌਣ ਮਾਨ ਅਗ ਕੌਣ ਅਭਿਮਾਨ।
0: ਜੈ ਸਰੂਪ ਕੇਵਲ ਜਗਦੀਸ਼ ਤੈ ਸਲ ਸਿਦਰ ਲਵ

0: ਦਿਖਿਆ, ਜਿਸ ਮਨ ਬਸੇ ਤਿਸ ਸਾਚ ਪਰਿਖਿਆ।
1: ਮਨ ਤਨ ਨਾਮ ਜਪੋ ਜਿਵ ਲਾਏ, ਦੁਖ ਦਰਦ ਮਨ ਤੇ ਭਉ ਜਾਏ।
0: ਸਚ ਵਪਾਰ ਕਰੋ ਵਪਾਰੀ, ਦਰਗਹਿ ਨਿਭੈ ਖੇਪ ਤੁਮਾਰੀ।
1: ਏਕਾ ਟੇਕ ਰਖੋ ਮਨ ਮਾਹੇ, ਨਾਨਕ ਬਹੁਰ ਨਾ ਆਵਹਿ ਜਾਹੇ।
0: ਇਸਤੇ ਦੂਰ ਕਹਾ ਕੋ ਜਾਏ, ਉਭਰੇ ਰਖਣ ਹਾਰ ਧਿਆਏ।
1: ਨਿਰਭਉ ਜਪੈ ਸਗਲ।

ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੋ ਸਹਾਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੋਹਣਾ ਵੱਡਾ ਆਖੈ ਸਭ ਕੋਏ ਗੇਵਟ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ।

ਜਸ਼ਨ ਬਜਾਇਓ। ਆਦਿ ਅੰਤੇ ਕੈ ਅਵਤਾਰਾ, ਸੋਇ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸਹਿ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸੁਵਾਰੀ। ਸੇਵਕਨ ਕੋ ਸਭ ਗੁਣ ਸੁਖ ਦਿਓ, ਸਤਰਨ ਕੋ ਬਲ ਮੋਹ ਵਧ ਕੀਓ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ।

ਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ।

ਹਰਿ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰੇ ਸਭ ਕਿਛੁ ਹੈ ਜਿਸ ਦੇਹ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰਸਾਂ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪਜਾਈਆਂ

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕਰ ਤੁਮ ਪੈ। ਗਾਰਕ ਤੇਰੇ ਤੁਮਰੀ ਕਿਰਪਾ, ਮੈਂ ਸੁਖ ਕਨੇਰੇ ਕੋਏ ਨ ਜਾ। ਉੱਚੇ ਤੇ ਉੱਚਾ ਭਗਵੰਤ, ਸਗਲ ਸਮਗਰੀ ਤੁਮਰੇ ਸੂਤਰ।

ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ ਕਰ ਨਾਉ ਨਿਧਿਆ ਵੈ ਧਾਏ।

ਜਪਿਆ। ਵੰਡ ਕੇ ਛਕਿਆ, ਦੇਖ ਚਲਾਈ ਤੇ ਗਵਾਹੀ, ਦੇਖ ਸੁਣ ਕੇ ਅਣਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ। ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ

ਗੁਰੂ ਰਿਥ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ।

ਹੇ ਗੁਰੂ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੁ ਦਾਨ, ਭਰੋਸਾ ਦਾਨ, ਦਾਨਾ ਸਰਦਾਰ ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ,

ਆਪ ਅਕਾਲ ਪੁਰਖ ਵਾਹਿਗੁਰੂ ਜੀ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀ, ਉਹ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਧੰਨ ਧੰਨ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ, ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ। ਸੇਵਕ ਪਰਿਵਾਰ, ਭਾਈ ਪ੍ਰਗਟ ਸਿੰਘ, ਬੀਬੀ ਸੁਖਵਿੰਦਰ ਕੌਰ ਜਿਨ੍ਹਾਂ ਦੀ ਖਿੜੀ ਹੋਈ ਫੁਲਵਾੜੀ, ਪ੍ਰਭਦੀਪ ਸਿੰਘ, ਬੀਬੀ ਲਵਪ੍ਰੀਤ ਕੌਰ ਸਮੂਹ ਪਰਿਵਾਰ 'ਤੇ ਆਪ ਜੀ ਨੇ ਬਖਸ਼ਿਸ਼ ਕੀਤੀ ਹੈ। ਬੱਚੀ ਅਵਾਨੀ ਕੌਰ ਧਾਲੀਵਾਲ ਦੇ ਜਨਮ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਜਾਪ ਔਰ ਲੰਗਰਾਂ ਦੀਆਂ ਸੇਵਾਵਾਂ ਕਮਾਈਆਂ ਹਨ। ਪਾਤਸ਼ਾਹ ਜੀ, ਉਹ ਸਮੂਹ ਪਰਿਵਾਰ ਵੱਲੋਂ ਆਪ ਜੀ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ ਰੁਮਾਲਾ ਸਾਹਿਬ ਭੇਟਾ ਕਰਦੇ ਹਨ। ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਆਪ ਜੀ ਭੋਗ ਲਾਓ, ਭੋਗ ਲੱਗਿਆ ਸੀਤ ਪ੍ਰਸਾਦ, ਸਾਧ ਸੰਗਤ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ ਜੋ ਵੀ ਛਕੇ। ਆਪ ਜੀ ਦਾ ਨਾਮ ਸਿੱਤ ਸਤਨਾਮ ਸ੍ਰੀ ਵਾਹਿਗੁਰੂ, ਵਾਹਿਗੁਰੂ ਜਪੇ ਪਾਤਸ਼ਾਹ ਜੀ ਓ, ਸੋ ਦਾ ਰਹਿਰਾ ਸਾਹਿਬ।

ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਨਿੱਘੀ ਗੋਦ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਤਿਕਾਰੀ ਸਾਧ ਸੰਗਤ ਸਤਿਗੁਰ ਜੀ ਦੀ ਬਖਸ਼ੇ ਫਤਿਹ ਦੀ ਸਾਂਝ ਪਾਓ ਸਾਰੇ ਮਾਈ ਭਾਈ ਗੱਜ ਵੱਜ ਕੇ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਰਿਵਾਰ ਵੱਲੋਂ ਆਪਣੇ ਬੱਚਿਆਂ ਦੇ ਜੋ ਚੜ੍ਹਦੀ ਕਲਾ ਦੇ ਲਈ ਉਹਨਾਂ ਦੇ ਜੀਵਨ ਦੇ ਵਿੱਚ ਸਤਿਗੁਰੂ ਜੀ ਖੁਸ਼ੀਆਂ ਖੇੜੇ ਬਖਸ਼ਣ ਉਹਦੇ ਲਈ ਗੁਰੂ ਘਰ ਵਿਖੇ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸਰਾਮ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਔਰ ਲੰਗਰਾਂ ਦੀ ਸੇਵਾ ਕਰਵਾਈ ਗਈ, ਅਰਦਾਸ ਹੋਈ। ਅਰਦਾਸ ਤੋਂ ਬਾਅਦ ਸਤਿਗੁਰੂ ਜੀ ਦਾ ਹੁਕਮ ਜਿਹੜਾ ਗੁਰੂ ਪਿਆਰਿਓ ਆਪਾਂ ਸਾਰਿਆਂ ਨੇ ਸਰਵਣ ਕੀਤਾ ਹੈ, ਜਿਨ ਹਰ ਮਨ ਵਸਿਆ ਸੇ ਦਰ ਸਾਚੇ ਸਚਿਆਰਾ, ਤਿਨ੍ਹਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਣਹਾਰਾ। ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿਨਕੇ ਕਾਜ ਸਵਾਰਤਾ। ਸਤਿਗੁਰੂ ਜੀ ਦਾ ਬਚਨ ਹੈ, ਧਰ ਜੀ ਰੇ ਇੱਕ ਟੇਕ ਤੂੰ ਲਾਹੇ ਬਡਾਨੀ ਆਸ, ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ। ਸਤਿਗੁਰੂ ਜੀ ਦੇ ਚਰਨਾਂ ਵਿੱਚ ਇਹ ਜੋਧੜੀ ਹੈ, ਅਰਦਾਸ ਹੈ, ਪ੍ਰਾਰਥਨਾ ਹੈ ਕਿ ਬੱਚਿਆਂ ਨੂੰ ਸਤਿਗੁਰੂ ਜੀ ਆਪਣੇ ਦਰ ਕਰਦੇ ਪ੍ਰੇਮੀ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਸੇਵਾ ਸਿਮਰਨ ਦੀ ਦਾਤ ਲੰਮੀਆਂ ਉਮਰਾਂ ਵੱਡੀ ਔਰ ਉੱਚੀ ਜਿਹੜੀ ਹੈ ਐਜੂਕੇਸ਼ਨ ਇਹਨਾਂ ਬੱਚਿਆਂ ਨੂੰ ਬਖਸ਼ਣੀ, ਪਰਿਵਾਰ ਨੂੰ ਚੜ੍ਹਦੀ ਕਲਾ ਅਤੇ ਇਸੇ ਤਰ੍ਹਾਂ ਗੁਰੂ ਘਰ ਦੀਆਂ ਸੇਵਾਵਾਂ ਕਰਨ ਦਾ ਬਲ ਉੱਦਮ ਅਤੇ ਉਤਸ਼ਾਹ ਜਿਹੜਾ ਹੈ ਬਖਸ਼ਦੇ ਰਹਿਣਾ। ਗੁਰੂ ਪਿਆਰਿਓ, ਵੱਡੇ ਭਾਗਾਂ ਵਾਲੇ ਹੋ, ਜੋ ਪਿਛਲੇ ਕਈ ਦਿਨਾਂ ਤੋਂ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਜੋ ਲਸਾਨੀ ਸ਼ਹਾਦਤ ਹੈ ਉਹਨਾਂ ਨੂੰ ਸਮਰਪਿਤ ਗੁਰੂ ਘਰ ਵਿਖੇ ਹਰ ਰੋਜ਼ ਸ਼ਾਮ ਨੂੰ ਸੰਗਤ ਰੂਪ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਪ ਸਾਰੇ ਜਣੇ ਕਰਦੇ ਹੋ। 18 ਜੂਨ ਦਿਨ ਵੀਰਵਾਰ ਨੂੰ ਸਤਿਗੁਰੂ ਜੀ ਦਾ ਸ਼ਹੀਦੀ ਪੁਰਬ ਹੈ। ਕੱਲ੍ਹ ਨੂੰ ਸ਼ਾਮ ਨੂੰ ਵੀ 4:30 ਵਜੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਗੁਰੂ ਘਰ ਵਿਖੇ ਜਿਹੜੇ ਹੋਣੇ ਹਨ। ਆਪ ਜੀ ਨੂੰ ਬੇਨਤੀ ਹੈ ਭਾਈ, ਇਹ ਜਿਹੜੀ ਲੜੀ ਹੈ ਵੀਰਵਾਰ ਤੱਕ ਇਸੇ ਤਰ੍ਹਾਂ ਚੱਲੇਗੀ। ਸਮੁੱਚੀਆਂ ਸਾਧ ਸੰਗਤਾਂ ਨੂੰ ਬੇਨਤੀ ਹੈ ਕਿ ਇਸੇ ਤਰ੍ਹਾਂ ਗੁਰੂ ਘਰ ਵਿਖੇ ਹਾਜ਼ਰੀ ਭਰ ਕੇ ਆਪਣੇ ਸਤਿਗੁਰੂ ਜਿਨ੍ਹਾਂ ਬਾਬਤ ਸਤਿਗੁਰੂ ਜੀ ਨੇ ਬਾਣੀ ਵਿੱਚ ਬਚਨ ਲਿਖੇ ਹੈ ਕਿ ਜਬ ਲਓ ਨਹੀਂ ਭਾਗ ਲਲਾਰ ਉਹਦੇ, ਤਬ ਲਓ ਭਰਮ ਤੇ ਫਿਰਤੇ ਬੋਤਾਇਓ, ਕੱਲ ਘੋਰ ਸਮੁੰਦਰ ਮੈਂ ਬੂਢ ਇੱਥੇ, ਕਬਹੂ ਮਿੱਟ ਹੈ ਨਹੀਂ ਰੇ ਪਛਤਾਇਓ, ਤਤ ਵਿਚਾਰ ਜਹੇ ਮਥਰਾ ਜਗ ਤਾਰਨ ਕੋ ਅਵਤਾਰ ਬਣਾਇਓ, ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾ ਆਇਓ। ਜਿਨ੍ਹਾਂ ਨੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਗੁਰੂ ਪਿਆਰਿਓ ਨਾਂ ਲਿਆ, ਕਹਿੰਦੇ ਉਹ ਆਵਾਗੌਣ ਦੇ ਚੱਕਰਾਂ ਤੋਂ ਬਚ ਗਿਆ, ਉਹ ਜੰਮ ਜੰਮ ਮਰੇ ਮਰੇ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੇ ਦੇ, ਜਿਹੜੇ ਆਵਾਗੌਣ ਦੇ ਚੱਕਰ 'ਚੋਂ ਕਹਿੰਦੇ ਖਤਮ ਹੋ ਗਈ, ਉਹਦੀ ਸਤਿਗੁਰੂ ਜੀ ਨੇ ਮੁਕਤੀ ਕਰ ਦਿੱਤੀ। ਜਿਨ੍ਹਾਂ ਨੇ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਨਾਮ ਹੈ ਉਹ ਲਿਆ ਹੈ, ਆਪ ਜੀ ਦੇ ਚਰਨਾਂ ਵਿੱਚ ਨਮਸਕਾਰ ਹੈ। ਜੋ ਇੰਨੀ ਵੱਡੀ ਗਿਣਤੀ ਦੇ ਵਿੱਚ ਆਪ ਗੁਰੂ ਘਰ ਵਿਖੇ ਹਾਜ਼ਰੀਆਂ ਭਰ ਕੇ ਲਾਹਾ ਲੈਂਦੇ ਹੋ, ਅੱਜ ਦਾ ਜੋ ਇਹ ਵਿਸ਼ੇਸ਼ ਪ੍ਰੋਗਰਾਮ ਹੈ ਗੁਰਮੁਖ ਪਰਿਵਾਰ ਵੱਲੋਂ ਸੱਦੇ ਪੱਤਰ 'ਤੇ ਜਿੰਨੇ ਵੀ ਆਪ ਗੁਰੂ ਘਰ ਵਿਖੇ ਪਹੁੰਚੇ ਹੋ, ਤੁਹਾਨੂੰ ਜੀ ਆਇਆਂ ਨੂੰ ਆਪਣੇ ਸਭ ਨੇ ਜੋ ਇਸ ਖੁਸ਼ੀ ਦੇ ਸਮੇਂ ਵਿੱਚ ਆ ਕੇ ਜੋ ਪਰਿਵਾਰ ਦੇ ਵਧਾਈ ਦੇ ਵਿੱਚ ਆ ਕੇ ਜੋ ਖੁਸ਼ੀ ਦਾ ਸਮਾਂ ਜਿਹੜਾ ਹੈ ਉਹ ਵਧਾਇਆ ਹੈ। ਆਓ ਬੇਨਤੀ ਕਰਾਂਗਾ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਆਪਣੇ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ, ਹੁਣ ਆਰਤੀ ਆਰਤੇ ਦਾ ਕੀਰਤਨ ਉਪਰੰਤ ਜੋ ਕੀਰਤਨ ਹੋਏਗਾ ਉਹ ਤੋਂ ਉਪਰੰਤ ਭਾਈ ਅਮਰੀਕ ਸਿੰਘ ਜੀ ਦਮਦਮੀ ਟਕਸਾਲ ਦੇ ਵਿਦਿਆਰਥੀ ਜੋ ਗੁਰਸ਼ਬਦ ਦੀ ਕਥਾ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਿ ਨਿਸ਼ਚੈ ਪ੍ਰਵਾਨ ਕਰਨ ਜਿਉਣ ਸਾਡੇ ਸਤਿਕਾਰਯੋਗ ਗਿਆਨੀ ਅਮਰੀਕ ਸਿੰਘ ਜੀ ਦਾ ਦਮਨ ਸਾਲ ਦੇ ਵਿਦਿਆਰਥੀ ਉਹਨਾਂ ਦੀ ਰਸਨਾ ਦੁਆਰਾ ਗੁਰ ਕਾ ਇਤਿਹਾਸ ਸਰਣ ਕਰੀਏ ਜੀ। ਸੋ ਇਤਨੀ ਸੇਵਾ ਪ੍ਰਵਾਨ ਕਰਨ ਜੀ ਭੁੱਲ ਜੋਗ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ।

ਰਹਿਮਤ ਹੋਈ। ਸਤਿਗੁਰੂ ਜੀ ਦੇ ਮੁਬਾਰਕ ਚਰਨਾਂ ਨੂੰ ਪਰਸਦਿਆਂ ਹੋਇਆਂ ਸਤਸੰਗੀ ਜਨਾਂ ਨੇ ਸੰਗਤੀ ਰੂਪ ਅੰਦਰ ਇਕੱਤਰ ਹੋ ਕਰਕੇ ਸ੍ਰੀ ਸੁਖਮਣੀ ਸਾਹਿਬ ਜੀ ਦੀ ਬਾਣੀ ਦੇ ਪਾਠ ਉਪਰੰਤ ਸੋਧ ਰਹਿ ਰਹਿ ਸਾਹਿਬ ਜੀ ਕੇ ਜਾਪ ਹੋਏ। ਹਜ਼ੂਰੀ ਰਾਗੀ ਜਥੇ ਪਾਸੋਂ ਅੰਮ੍ਰਿਤ ਰੂਪ ਗੁਰਬਾਣੀ ਕੇ ਕੀਰਤਨ ਸਰਵਣ ਕਰਦਿਆਂ ਹੋਇਆਂ ਬੜਭਾਗੀ ਸਤਸੰਗੀਆਂ ਨੇ ਵਾਹਿਗੁਰੂ ਵੱਲੋਂ ਬਖਸ਼ੇ ਹੋਏ ਸਵਾਸਾਂ ਨੂੰ ਸਫਲ ਕਰਦਿਆਂ ਸਤਿਗੁਰੂ ਜੀ ਦੇ ਮੁਬਾਰਕ ਚਰਨਾਂ ਨੂੰ ਪਰਸਿਆ ਹੈ। ਧਾਲੀਵਾਲ ਪਰਿਵਾਰ ਵੱਲੋਂ ਬੱਚੀ ਦੇ ਜਨਮ ਦੀ ਖੁਸ਼ੀ ਦੇ ਅੰਦਰ ਗੁਰਮਤਿ ਦੇ ਸਮਾਗਮ ਕਰਾਏ। ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਹੋਈ ਹੈ। ਚੱਲ ਰਹੀ ਗੁਰੂ ਇਤਿਹਾਸ ਦੀ ਲੜੀਵਾਰ ਕਥਾ ਦਾ ਸਮਾਂ ਪ੍ਰਾਪਤ ਹੋਇਆ ਹੈ। ਛੇਵੇਂ ਪਾਤਸ਼ਾਹ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਜੀ ਨੇ ਬਹੁਤ ਸਾਰੀ ਸੈਨਾ ਰੱਖਣੀ ਸ਼ੁਰੂ ਕੀਤੀ। ਜੋ ਵੀ ਕੋਈ ਮਾਝੇ ਮਾਲਵੇ ਦੁਆਬੇ ਇਲਾਕੇ ਦੇ ਵਿੱਚੋਂ ਕੋਈ ਸੂਰਮਾ ਬਹਾਦਰ ਚੱਲ ਕਰਕੇ ਆਉਂਦਾ ਹੈ, ਕਦੇ ਪੰਜ ਪੰਜ ਕਦੇ ਦਸ ਦਸ ਦੀ ਗਿਣਤੀ ਦੇ ਅੰਦਰ, ਉਹਨਾਂ ਨੂੰ ਸਤਿਗੁਰੂ ਮਹਾਰਾਜ ਜੀ ਆਪਣੀ ਫੌਜ ਭਰਤੀ ਕਰਦੇ ਹੈ, ਸ਼ਸਤਰ ਬਸਤਰ ਦਿੰਦੇ ਆ, ਤਿੰਨਾਂ ਦੇ ਤਾਈਂ ਲੰਗਰ 'ਚੋਂ ਭੋਜਨ ਪ੍ਰਸ਼ਾਦ ਛਕ ਕਰਕੇ ਤ੍ਰਿਪਤ ਹੁੰਦੇ ਨੇ। ਇੰਨਾ ਉਤਸ਼ਾਹ ਲੈ ਕਰਕੇ ਉਹ ਵੀਰ ਬਹਾਦਰ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਬਚਨ ਕਰਦੇ ਨੇ, ਮਹਾਰਾਜ ਸਾਨੂੰ ਸਮਾਜ ਦੇ ਲੋਕਾਂ ਨੇ ਔਰ ਇਸ ਧਰਤੀ ਦੇ ਹੁਕਮਰਾਨਾਂ ਨੇ ਦੁਰਕਾਰਿਆ ਫਟਕਾਰਿਆ, ਗਵਾਰ ਕਹਿ ਕੇ, ਸ਼ੂਦਰ ਕਹਿ ਕੇ, ਮਾੜੇ ਕਹਿ ਕੇ, ਨਿਕੰਮੇ ਕਹਿ ਕੇ, ਆਪ ਨੇ ਤਰਸ ਕਰਕੇ ਸਾਨੂੰ ਸ਼ਰਨ ਦਾ ਆਸਰਾ ਬਖਸ਼ਿਆ। ਆਪ ਜੀ ਦੇ ਦਰੋਂ ਘਰੋਂ ਸਾਨੂੰ ਰੋਜ਼ੀਨਾ ਤਨਖਾਹਾਂ ਪ੍ਰਾਪਤ ਹੁੰਦੀਆਂ ਨੇ, ਘਰ ਪਰਿਵਾਰ ਸੌਖੇ ਹੋ ਗਏ, ਰੋਜ਼ੀ ਰੋਟੀ ਤੁਹਾਡੇ ਦਰ ਤੋਂ ਮਿਲੀ ਹੈ ਪਾਤਸ਼ਾਹ ਜੀ, ਅਸੀਂ ਆਪਣੇ ਸਰੀਰ ਆਪਣੇ ਤਨ ਤੁਹਾਡੇ ਤਾਈਂ ਅਰਪਣ ਕਰ ਦਿੱਤੇ। ਜਦੋਂ ਵੀ ਕੋਈ ਸਮਾਂ ਬਣੇਗਾ ਜੰਗੇ ਮੈਦਾਨ ਦਾ, ਧਰਮ ਯੁੱਧ ਦੇ ਵਿੱਚ ਜੂਝਣ ਦਾ, ਅਸੀਂ ਕਦੇ ਵੀ ਪਛਾਣ ਨਹੀਂ ਹਟਾਂਗੇ ਮਹਾਰਾਜ, ਅਸੀਂ ਸਿਰ ਆਪ ਨੂੰ ਅਰਪਣ ਕਰ ਦਿੱਤਾ ਹੈ। ਸਾਡੇ ਮਨ 'ਚ ਚਾਉ ਹੋਏਗਾ ਕਿ ਗੁਰੂ ਕੇ ਦਰ ਘਰ ਦੀ ਸੇਵਾ ਦੇ ਵਿੱਚ ਜੇ ਤੁਹਾਡਾ ਤਨ ਲੱਗ ਜਾਏ, ਦੁਸ਼ਮਣ ਨੂੰ ਮਾਰਾਂਗੇ ਜਾਂ ਮਰਾਂਗੇ, ਪਛਾਣ ਨਹੀਂ ਹਟਾਂਗੇ। ਸਤਿਗੁਰੂ ਜੀ ਦੀ ਬਹੁਤ ਖੁਸ਼ੀ ਸਿੱਖਾਂ ਦੇ ਉੱਪਰ ਹੋ ਰਹੀ ਹੈ, ਜੋ ਸੁੰਦਰ ਸ਼ਸਤਰ ਔਰ ਘੋੜੇ ਲਿਆ ਕਰਕੇ ਅਰਪਣ ਕਰਦੇ ਨੇ, ਤਿਨ੍ਹਾਂ ਦੇ ਤਾਈਂ ਮਹਾਰਾਜ ਬਖਸ਼ਿਸ਼ਾਂ ਦਿੰਦੇ ਆ, ਖੁਸ਼ੀਆਂ ਦਿੰਦੇ ਨੇ। ਔਰ ਸਿੱਖਾਂ ਦੇ ਅੰਦਰ ਦਾਨ ਪੁੰਨ ਦੀ ਪ੍ਰਥਾ ਨੂੰ ਪ੍ਰਚਲਿਤ ਕਰਨ ਦੇ ਲਈ ਮਹਾਰਾਜ ਜੀ ਦੇ ਮਨ 'ਚ ਖਿਆਲ ਆਇਆ, ਪਿਤਾ ਸਤਿਗੁਰੂ ਜੀ ਦੇ ਨਿਮਿਤ ਭਾਈ ਗੁਰਦਾਸ ਸਾਹਿਬ ਜੀ ਨੇ ਸਤਿਗੁਰੂ ਜੀ ਦੇ ਤਖ਼ਤ ਦੇ ਸਾਹਮਣੇ ਖਲੋ ਕੇ ਅਰਦਾਸ ਕੀਤੀ, ਇਹ ਬੜਾ ਸੁੰਦਰ ਹਾਥੀ ਦੱਖਣ ਦੇਸ਼ ਦੇ ਇਲਾਕੇ ਨੇ ਕਿਸੇ ਨੇ ਮਹਾਰਾਜ ਜੀ ਨੂੰ ਭੇਟ ਕੀਤਾ ਸੀ, ਉਹ ਹਾਥੀ ਸਤਿਗੁਰੂ ਜੀ ਨੇ ਅਬਦੁਲ ਢਾਡੀ ਦੇ ਤਾਈਂ ਦਾਨ ਕਰ ਦਿੱਤਾ। ਪੰਜ ਘੋੜੇ ਔਰ ਬਹੁਤ ਸਾਰੇ ਸੁੰਦਰ ਵਸਤਰ ਸ਼ਸਤਰ ਸਿੱਖਾਂ ਨੂੰ ਦਾਨ ਕੀਤੇ। ਪਿਤਾ ਸਤਿਗੁਰੂ ਜੀ ਦੇ ਨਿਮਿੱਤ ਅਰਦਾਸ ਬੇਨਤੀ ਕਰਵਾਈ ਔਰ ਸਿੱਖਾਂ ਦੇ ਅੰਦਰ ਇਸ ਤਰ੍ਹਾਂ ਦੀ ਪਿਰਤ ਪਾਈ ਕਿ ਜੇ ਕਿਸੇ ਦਾ ਕੋਈ ਪ੍ਰਾਣੀ ਗੁਜਰ ਜਾਵੇ ਤੇ ਜਥਾ ਸ਼ਕਤ ਸਮਰੱਥਾ ਅਨੁਸਾਰ ਉਹਦੇ ਨਿਮਿੱਤ ਦਾਨ ਪੁੰਨ ਕਰੇ, ਪਾਠ ਹੋਵੇ, ਗੁਰਮਤਿ ਦਾ ਸਮਾਗਮ ਹੋਵੇ, ਗੁਰਬਾਣੀ ਦੇ ਪਾਠ ਨੂੰ ਕਰਕੇ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕੀਤੀ ਜਾਵੇ। ਇਉਂ ਸਤਿਗੁਰੂ ਜੀ ਸਿੱਖਾਂ ਨੂੰ ਦਰਸ਼ਨ ਬਖਸ਼ ਰਹੇ ਨੇ, ਨਿਤਾ ਪ੍ਰਤੀ ਸ਼ਿਕਾਰ ਖੇਡਣ ਜਾਂਦੇ ਨੇ ਜੰਗਲ ਵੇਲਿਆਂ 'ਚ ਔਰ ਯੁੱਧ ਵਿੱਦਿਆ ਦਾ ਅਭਿਆਸ ਕਰਾਉਂਦੇ ਨੇ ਸੈਨਾ ਦੇ ਤਾਈਂ। ਇਹ ਆਪਾਂ ਸਰਵਣ ਕੀਤਾ ਹੈ, ਆਓ ਅੱਗੇ ਜਿਵੇਂ ਮਹਾਰਾਜ ਜੀ ਦੇ ਪਾਵਨ ਇਤਿਹਾਸ ਦੀ ਵਿਚਾਰ ਆ ਰਹੀ ਹੈ, ਇਕਾਗਰ ਹੋ

0: ਮੈਂ ਪਾਤਸ਼ਾਹ ਮਹਾਰਾਜ ਜੀ ਦਾ ਜੋ ਸੁੰਦਰ ਸਰੂਪ ਹੈ, ਸਰੀਰ ਹੈ,
1: ਬਲ ਜੁੱਤ ਬੰਧੇ ਹਿਰਦੇ ਬਹੁ ਧੀਰ,
0: ਬਲ ਜੁੱਤ ਬਲ ਦੇ ਸਮੇਤ ਬੰਧ ਰਿਹਾ ਹੈ, ਕਿਉਂਕਿ ਛੋਟੀ ਹੀ ਆਰਜੂ ਦੇ ਅੰਦਰ ਸਤਿਗੁਰੂ ਜੀ ਗੁਰਤਾ ਤੇ ਸੁਭਾਏਮਾਨ ਹੋ ਗਏ ਨੇ ਤੇ ਸਰੀਰ ਦੀ ਕੁਝ ਆਰਬਲਾ ਤਿੱਕਰ ਜੋ ਸਰੀਰ ਵੱਧਦਾ ਫੁੱਲਦਾ ਹੈ ਉਸ ਦੇ ਅਨੁਮਾਨ ਮੁਤਾਬਕ ਸਿਆਣੇ ਸਿੱਖ ਅਨੁਮਾਨ ਲਾਉਂਦੇ ਨੇ ਕਿ ਹਜੇ ਛੋਟੀ ਆਰਜੂ ਹੈ, ਫਿਰ ਵੀ ਸਤਿਗੁਰੂ ਜੀ ਦਾ ਸਰੀਰ ਵੱਧ ਰਿਹਾ ਹੈ, ਫਲ ਰਿਹਾ ਹੈ।
1: ਚਰਨ ਬੁਲੰਦ ਮਿਰਦੁਲ ਅਰਬਿੰਦ,
0: ਕਵ ਜੀ ਨੇ ਸਤਿਗੁਰੂ ਜੀ ਦੇ ਸਰੂਪ ਦੀ ਸੋਭਾ ਲਿਖਦਿਆਂ, ਸੁੰਦਰਤਾ ਲਿਖਦਿਆਂ ਹੋਇਆਂ ਪ੍ਰੇਮ ਭਾਵਨਾ ਦੇ ਅੰਦਰ ਤੇ ਇੱਕ ਸੁੰਦਰਤਾ ਦਾ ਅਲੰਕਾਰ ਸਤਿਗੁਰੂ ਜੀ ਦੇ ਸੁੰਦਰ ਸਰੂਪ ਨੂੰ ਵਰਣਨ ਕਰਕੇ ਦਰਸਾਇਆ ਹੈ। ਜ਼ਿਕਰ ਕਰਦੇ ਨੇ ਪੈਰਾਂ ਤੋਂ ਲੱਗਦਿਆਂ ਹੋਇਆਂ ਕਿ ਚਰਨ ਬੁਲੰਦ ਮਿਰਦੁਲ ਅਰਬਿੰਦ, ਬੁਲੰਦ ਨਾਮ ਹੁੰਦਾ ਬਹੁਤ ਤੇ ਮਿਰਦੁਲ ਨਾਮ ਕੋਮਲ ਦਾ ਤੇ ਅਰਬਿੰਦ ਨਾਮ ਹੈ ਫੁੱਲ ਦਾ, ਕਮਲ ਦਾ। ਸਤਿਗੁਰੂ ਮਹਾਰਾਜ ਜੀ ਦੇ ਬਹੁਤ ਸੁੰਦਰ ਚਰਨ ਕਮਲ ਹਨ।
1: ਨੱਖ ਸੁੰਦਰ ਜੁਤ ਅੰਗਰੀ ਬ੍ਰਿੰਦ,
0: ਤੇ ਸਤਿਗੁਰੂ ਜੀ ਦੇ ਚਰਨਾਂ ਦੇ ਜਿਹੜੀਆਂ ਉਂਗਲਾਂ ਨੇ

0: ਜੰਗ ਨਾਮ ਹੈ ਪੱਟ ਦਾ, ਬੜੇ ਵੱਡੇ ਦ੍ਰਿੜ ਹੋਏ ਬਲਵਾਨ ਹਨ,
1: ਮਨੋ ਓਜ ਕੇ ਥੰਬ ਖਰੋਏ।
0: ਕਹਿੰਦੇ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਜਿਵੇਂ ਮਨ ਨੂੰ ਕੋਈ ਥੰਮ ਖਲੋਤਾ ਹੋਵੇ। ਇਸ ਤਰ੍ਹਾਂ ਦੇ ਸਤਿਗੁਰੂ ਮਹਾਰਾਜ ਜੀ ਦੇ ਤਨ ਦੀ ਬਣਾਵਟ ਦੀ ਸੋਭਾ ਨੂੰ ਵਰਣ ਕਰਦੇ ਨੇ।

ਬੱਜਰ ਕਪਾਟ ਕਠਨ ਰਿਪ ਠਾਂਡੇ। ਜਿਵੇਂ ਇੱਕ ਬੱਜਰ ਨਾਮ ਹੁੰਦਾ ਹੈ ਠੋਸ, ਅਤੇ ਕਪਾਟ ਨਾਮ ਹੁੰਦਾ ਤਖਤੇ। ਕਿਲ੍ਹੇ ਦੇ ਦਰਵਾਜ਼ੇ ਤਖਤੇ ਸਖਤ ਹੁੰਦੇ ਆ ਦੁਸ਼ਮਣ ਨੂੰ ਡੱਕਣ ਦੇ ਲਈ, ਰੋਕਣ ਦੇ ਲਈ। ਇਉਂ

0: ਜਿਹੜੀਆਂ ਨੇ ਮਹਾਰਾਜ ਜੀ ਦੀਆਂ ਲੰਬੀਆਂ ਛੇਵੇਂ ਸਤਿਗੁਰੂ ਜੀ ਦੀਆਂ ਅਜ਼ਾਨ ਨਾਮ ਗੋਡਿਆਂ ਹੈ, ਗੋਡਿਆਂ ਤਿੱਕਰ ਇਸ ਤਰ੍ਹਾਂ ਲੰਬੀਆਂ ਨੇ ਅਤੇ ਇਉਂ ਵਿਦਵਾਨ ਅਤੇ ਸਿਆਣੇ ਪੁਰਸ਼ ਅਨੁਮਾਨ ਲਾਉਂਦੇ ਨੇ
1: ਸੁਭਤ ਕਰੀ ਕਰ ਬਲੀ ਮਹਾਨੋ,
0: ਕਿਉਂਕਿ ਜਿਹੜੇ ਅਵਤਾਰੀ ਪੁਰਸ਼ ਹੁੰਦੇ ਨੇ ਉਹਨਾਂ ਦੀ ਜਿਹੜੀ ਬਾਜੂ ਹੁੰਦੀ ਆ ਆਰਜੂ, ਉਹ ਗੋਡਿਆਂ ਤਿੱਕਰ ਲੰਬੀ, ਇਹ ਇੱਕ ਸੁੰਦਰਤਾ ਦਾ ਪ੍ਰਤੀਕ ਅਤੇ ਇੱਕ ਅਵਤਾਰਾਂ ਦੀ ਨਿਸ਼ਾਨੀ ਵਿਦਵਾਨਾਂ ਨੇ ਕਥਨ ਕੀਤੀ ਹੈ। ਸਤਿਗੁਰੂ ਜੀ ਦੀਆਂ ਬਾਹਾਂ ਜਿਹੜੀਆਂ ਨੇ ਗੋਡਿਆਂ ਤਿੱਕਰ ਲੰਬੀਆਂ ਨੇ ਛੇਵੇਂ ਪਾਤਸ਼ਾਹ ਜੀ ਦੀਆਂ, ਅਤੇ ਸੁਭਤ ਕਰੀ ਕਰ ਬਲੀ ਮਹਾਨੇ। ਸਤਿਗੁਰੂ ਜੀ ਦੀਆਂ ਬਾਹਾਂ ਲੰਬੀਆਂ, ਕਹਿੰਦੇ ਜਿਵੇਂ ਕਰੀ ਨਾਮ ਹਾਥੀ ਦਾ ਹੈ, ਹਾਥੀ ਦੀ ਸੁੰਡ ਦੀ ਤਰ੍ਹਾਂ ਸੋਭਦੀਆਂ ਹਨ।
1: ਦਿਵਤ ਪ੍ਰਚੰਡ ਬੜੇ ਭੁਜ ਦੰਡ,
0: ਤੇ ਉਹ ਬੜੀਆਂ ਤਾਕਤਵਰ ਬਾਹਾਂ ਨੇ, ਬੜੀਆਂ ਬਲ ਵਾਲੀਆਂ।
1: ਮਨੋ ਬਜਰ ਕੇ ਇਹ ਯੁਗ ਖੰਡ,
0: ਮਾਨੋ ਇੱਕ ਬਜਰ ਦੇ ਦੋ ਟੁਕੜੇ ਨੇ ਸਤਿਗੁਰੂ ਜੀ ਦੀਆਂ ਜੋ ਬਾਹਾਂ ਨੇ, ਉਹਨਾਂ ਦੀ ਉਸਤਤ ਲਿਖੀ ਹੈ ਕਵ ਜੀ ਨੇ।
1: ਤੁੰਗ ਸਿਕੰਦਨ ਤੇ ਬਹੁ ਸ਼ੈਲ,
0: ਸਤਿਗੁਰੂ ਮਹਾਰਾਜ ਜੀ ਦੇ ਉੱਚੇ ਮੋਢੇ ਨੇ ਤੇ ਬੜੀ ਸੁੰਦਰਤਾ ਵਾਲੇ।
1: ਜਿਮ ਕ੍ਰਿਸ਼ਰ ਸੋਨੋ ਬੜ ਬੈਲ,
0: ਪ੍ਰਮਾਣਿਕ ਕੰਗੀ ਹੁੰਦਾ ਹੈ ਸਾਧ ਸੰਗਤ, ਕਹਿੰਦੇ ਜਿਵੇਂ ਸੁੰਨੀ ਖੇਤੀ ਦੇ ਅੰਦਰ ਕੋਈ ਚਰਦਾ ਹੋਇਆ ਬੈਲ ਹੋਵੇ, ਉੱਚਾ ਲੰਬਾ ਡਾਢਾ, ਉਹਦੇ ਉੱਚੇ ਉੱਚੇ ਮੋਢਿਆਂ ਦੇ ਨਾਲੋਂ ਵੀ ਉੱਚੀ ਸੋਭਾ ਹੈ ਮਹਾਰਾਜ ਜੀ ਦੇ ਮੋਢਿਆਂ ਦੀ।
1: ਗਰੀਵਾ ਸਵਾ ਗਿਲ ਸ਼ੰਤ ਉਚੇਰੀ,
0: ਤੇ ਧੌਣ ਜਿਹੜੀ ਹੈ ਮਹਾਰਾਜ ਜੀ ਦੀ ਗਰਦਨ ਸਵਾ ਗਿੱਠ ਉੱਚੀ ਲੰਬੀ।
1: ਮੁਕਤਾ ਹੀਰਨ ਦਿਪਤ ਕਨੇਰੀ,
0: ਮੋਤੀ ਹੀਰਿਆਂ ਦੀ ਪਾਈ ਹੋਈ ਮਾਲਾ ਗਲ ਦੇ ਅੰਦਰ ਬਹੁਤ ਸੋਭਦੀ ਹੈ।

0: ਪਾਤਸ਼ਾਹ ਦੀਆਂ ਚਮਕ ਦਮਕ ਦੇ ਸਹਿਤ ਮੁੱਖ ਮੰਡਲ ਹੈ ਜੀ।
1: ਅਦਰ ਮਿਰਦੁਲ ਅਰ ਲਾਲ ਵਿਸਾਲਾ,
0: ਤੇ ਜਿਹੜੀ ਬੁੱਲਾਂ ਦੀ ਵਡਿਆਈ ਨੂੰ ਵਰਣਨ ਕਰਦੇ ਨੇ ਸਤਿਗੁਰੂ ਜੀ ਦੇ, ਜਿਹੜੇ ਅਦਰ ਬੁੱਲ ਨੇ ਬੜੇ ਕੋਮਲ ਤੇ ਲਾਲ ਰੰਗ ਦੇ ਹਨ।
1: ਹੀਰਨ ਪੰਕਤ ਦੰਤ ਉਜਾਲਾ,
0: ਉਹਨਾਂ ਬੁੱਲਾਂ ਦੇ ਵਿਚਕਾਰ ਜਿਹੜੀ ਦੰਦਾਂ ਦੀ ਸਿਫਤ ਹੈ, ਉਹ ਮਾਨੋ ਕਹਿੰਦੇ ਹੀਰਿਆਂ ਦੀ ਇੱਕ ਪੰਕਤੀ ਹੋਵੇ ਜਿਵੇਂ।
1: ਮੁਸ਼ਕਾਵਤ ਐਸੀ ਦਮਕਾਵਤ,
0: ਜਦੋਂ ਛੇਵੇਂ ਸਤਿਗੁਰੂ ਹਰਗੁੰਦ ਸਾਹਿਬ ਮਹਾਰਾਜ ਜੀ ਮੁਸਕਰਾਉਂਦੇ ਨੇ ਤੇ ਉਹ ਦੰਦਾਂ ਦੀ ਸੋਭਾ ਜਿਹੜੀ ਹੈ ਇਸ ਤਰ੍ਹਾਂ ਪ੍ਰਤੀਤ ਹੁੰਦੀ ਹੈ ਜੀ।
1: ਸੰਪਟ ਬਿਰਧਮ ਕਲੀ ਲਿਖਾਵਤ,
0: ਜਿਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦੰਦਾਂ ਦੀ ਸੋਭਾ ਨੂੰ ਵਰਣਨ ਕਰਦੇ ਹੋਏ ਕਹਿ ਰਹੇ ਨੇ, ਸੰਪਟ ਨਾਮ ਹੁੰਦਾ ਹੈ ਡੱਬੇ ਦਾ, ਬਿਰਧਮੰ ਕਲੀ ਲਿਖਾਵਤ, ਕਹਿੰਦੇ ਜਿਸ ਪ੍ਰਕਾਰ ਮੂੰਗਿਆਂ ਜਿਹੜਾ ਡੱਬਾ ਹੈ ਗੁੱਲੀਆਂ ਦਾ ਤੇ ਉਹਦੇ ਵਿੱਚ ਕਲੀਆਂ ਦੀ ਪੰਕਤੀ ਹੋਵੇ, ਇਉਂ ਦਿਖਾਈ ਦਿੰਦੇ ਹਨ।
1: ਮੁੱਖ ਮੰਡਲ ਆਜੁਤ ਦਿਪਤਾਵੈ,
0: ਇਉਂ ਸੁੰਦਰ ਮੁੱਖ ਮੰਡਲ ਸਤਿਗੁਰੂ ਜੀ ਦਾ ਸੋਭਾ ਪਾ ਰਿਹਾ ਹੈ ਜੀ।
1: ਕਮਲ ਪ੍ਰਫੁੱਲਤ ਮਹਿਤ ਲਿਖਾਵੈ,
0: ਜਿਵੇਂ ਕਮਲ ਦਾ ਫੁੱਲ ਬਹੁਤ ਸੁੰਦਰ ਖਿੜਿਆ ਵਿਆ ਹੋਵੇ।
1: ਸਾਧ ਚੰਦ ਮਨੋ ਸੁਖ ਕੰਦ,
0: ਜਾਂ ਕਵ ਜੀ ਕਹਿੰਦੇ ਇਉਂ ਮੰਨ ਲਓ ਜੇ ਸਰਦ ਰੁੱਤ ਦੇ ਅੰਦਰ ਆਕਾਸ਼ ਮੰਡਲ ਸਾਫ਼ ਸੁਥਰੇ ਦੇ ਵਿੱਚੋਂ ਸਰਦੀ ਦੀ ਰੁੱਤ ਦੇ ਵਿੱਚ ਪੂਰਨ ਰੂਪ 'ਚ ਚੰਦਰਮਾ ਦਿਖਾਈ ਦਿੰਦਾ ਹੈ, ਇਸ ਤਰ੍ਹਾਂ ਸਤਿਗੁਰੂ ਜੀ ਦਾ ਮੁੱਖ ਮੰਡਲ ਚੰਦਰਮਾ ਦੀ ਨਿਆਈ ਸੋਭਦਾ ਹੈ।
1: ਬਚਨ ਸੁਦਾ ਸਰਵਤੀ ਗਨ ਬੁੰਦ,
0: ਤੇ ਚੰਦਰਮਾ ਦੀਆਂ ਕਿਰਨਾਂ ਜਿਹੜੀਆਂ ਨੇ ਠੰਡਕ ਦੇਣ ਵਾਲੀਆਂ ਅੰਮ੍ਰਿਤ ਰੂਪੀ ਕਿਰਨਾਂ, ਇਉਂ ਸਤਿਗੁਰੂ ਜੀ ਦੇ ਮੁੱਖ ਮੰਡਲ ਦੇ ਵਿੱਚੋਂ ਜਿਹੜੇ ਬਚਨਾਂ ਰੂਪੀ ਕਿਰਨਾਂ ਨੇ ਅੰਮ੍ਰਿਤ ਸਰਮਦਾ ਹੈ ਤਿੰਨਾਂ ਦੇ ਵਿੱਚੋਂ ਜੀ।
1: ਦੀਰਘ ਦਰਸ਼ਨ ਦੇਖਤ ਭਾਵੈ,
0: ਇਉਂ ਦੀਰਘ ਦਰਸ਼ਨ ਸਤਿਗੁਰੂ ਜੀ ਦੇ ਦਰਸ਼ਨ

0: ਬੜੇ ਜਰਾਵਾਂ ਦੇ ਸਹਿਤ ਸੁੰਦਰ ਪੁਸ਼ਾਕ ਸਤਿਗੁਰੂ ਜੀ ਦੀ
1: ਡੋਲਤ ਰੁਚਰ ਲਾਗ ਧਨ ਘਣੀ।
0: ਜਿਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਬੋਲਦੇ ਨੇ ਰਸਨਾ ਤੋਂ ਬਚਨ ਤੇ ਬੜੀ ਚਰਜ ਹੀ ਸੋਭਾ ਦੇ ਸਹਿਤ।
1: ਕਮਲ ਪਾਖਰੀ ਚਾਰ ਸਰੀਖੀ।
0: ਹੁਣ ਕਵਜੀ ਕਹਿੰਦੇ ਜਿਹੜੇ ਨੇਤਰ ਨੇ ਮਹਾਰਾਜ ਜੀ ਦੇ ਉਹ ਕਮਲ ਦੀਆਂ ਪੰਖੜੀਆਂ ਦੀ ਤਰ੍ਹਾਂ ਸੁੰਦਰਤਾ ਵਾਲੇ।
1: ਆਖ ਬੜੀ ਜੁਗ ਭੀ ਤੀਖੀ ਤੀਖੀ।
0: ਤੇ ਕਮਲ ਦੀਆਂ ਪੰਖੜੀਆਂ ਦੇ ਤਰ੍ਹਾਂ ਨੇਤਰ ਹਨ ਸਤਿਗੁਰੂ ਜੀ ਦੇ, ਤੇ ਨੇਤਰਾਂ ਦੇ ਜਿਹੜੇ ਕੋਏ ਨੇ ਉਹ ਤੀਰਾਂ ਦੇ ਸਮਾਨ ਤਿੱਖੇ।
1: ਬਰਨੀ ਕੁਟਲ ਕੋਰ ਸਮ ਬਾਨਾ।
0: ਬਰਨੀ ਕੁਟਲ ਕੋਰ ਸਮ ਬਾਨਾ, ਬਰਨੀ ਕੁਟਲ ਤਿੱਖੇ, ਸਮ ਬਾਣਾ ਨਾਮ ਤੀਰ, ਤੀਰਾਂ ਦੇ ਸਮਾਨ ਤਾਈ ਤਿੱਖੇ ਜਿਹੜੇ ਨੇਤਰਾਂ ਦੇ ਕੋਏ ਹਨ।
1: ਤਿਰਸੀ ਚਿਤਵਨ ਕਿਰਪਾ ਨਿਧਾਨਾ।
0: ਕਿਰਪਾ ਦੇ ਖਜ਼ਾਨੇ ਸਤਿਗੁਰੂ ਜੀ ਦੀ ਜਿਹੜੀ ਨਿਗਾਹ ਹੈ ਬੜੀ ਤਿਰਸੀ ਹੈ। ਸਿੱਖਾਂ ਸੇਵਕਾਂ ਦੇ ਉੱਪਰ ਜਦੋਂ ਮਿਹਰ ਦੀ ਨਜ਼ਰ ਕਰਦੇ ਨੇ ਤੇ ਤਿੰਨਾਂ ਨੂੰ ਕਰਤਾਰਤ ਕਰ ਦਿੰਦੇ ਹਨ।
1: ਦੁੰਦਰ ਸੁਰ ਸੋ ਸ਼ਬਦ ਗੰਭੀਰ।
0: ਦੁੰਦਵ ਜਿਵੇਂ ਨਗਾਰਾ, ਨਗਾਰੇ ਦੀ ਆਵਾਜ਼ ਜਿਹੜੀ ਗੰਭੀਰ ਹੁੰਦੀ ਹੈ, ਇਉਂ ਨਗਾਰੇ ਦੇ ਸੋਹ ਦਾ ਅਰਥ

0: ਆਦਰ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਿੱਖਾਂ ਨੂੰ ਉਪਦੇਸ਼ ਦਿੰਦੇ ਨੇ।
1: ਤਿਰਕੁੱਟੀ ਕੁਟਲ ਕਮਾਨ ਸਮਾਨਾ,
0: ਇਹ ਜਿਹੜੇ ਅੱਖਾਂ ਦੇ ਪ੍ਰਵੱਟੇ ਨੇ ਉਹ ਤਨਖ ਧਨਖ ਦੀ ਨਿਆਈ ਹਨ। ਬੰਕੇ
1: ਭਰਿਓ ਭਾਗ ਤੇ ਭਾਲ ਮਹਾਨਾ,
0: ਤੇ ਬੜੇ ਵੱਡੇ ਭਾਗਾਂ ਵਾਲਾ ਮਸਤਕ ਚੌੜਾ ਦਿਪਦਾ ਹੈ ਪ੍ਰਕਾਸ਼ ਦੇ ਸਹਿਤ।
1: ਮੇਚਕ ਚਿਕਨ ਕੇਸ ਨਵੇਸ,
0: ਮੇਚਕ ਨਾਮ ਹੈ ਕਾਲੇ ਕੇਸ ਤੇ ਬੜੇ ਸੁੰਦਰ ਚਮਕੀਲੇ ਹਨ ਜੀ।
1: ਸਿਰ ਉਸ਼ਨੀਕ ਸੁਹਾਏ ਅਸ਼ੇਸ਼,
0: ਮਲੈਮ ਤੇ ਬੜੇ ਕਾਲੇ ਕੇਸ ਸੁੰਦਰ ਹਨ। ਸੀਸ ਦੇ ਉੱਪਰ ਸੁੰਦਰ ਸਜੀ ਹੋਈ ਦਸਤਾਰ ਹੈ।
1: ਕਲਗੀ ਜਗਾ ਜੇਬ ਜਿਨ ਜਾਹਰ,
0: ਕਲਗੀ ਸੀਸ ਦੇ ਉੱਪਰ ਦਸਤਾਰ ਦੇ ਉੱਤੋਂ ਦੀ ਕਲਗੀ ਤੇ ਕਲਗੀ ਦੇ ਨਾਲ ਜਿਗਾ ਲੱਗਿਆ ਹੋਇਆ ਸੋਭਦਾ ਹੈ।
1: ਜਬਰ ਜੋਤ ਜਗ ਮਗਤ ਜਵਾਹਰ,
0: ਜਵਾਹਰ ਹੀਰਿਆਂ ਦੀ ਜਵਾਹਰਾਂ ਦੀ ਲੱਗੀ ਹੋਈ ਨਾਲ ਪੰਗਤੀ ਕਲਗੀ ਜਿਗਾ ਦੇ ਨਾਲ ਬੜੀ ਸਚਰਜ ਸੋਭਾ ਨੂੰ ਦਿੰਦੀ ਹੈ।
1: ਸਰਬ

0: ਦੇ ਤੀਰ ਤਿੱਖੇ ਕਾਰੀਗਰਾਂ ਨੂੰ ਕਹਿ ਕਰਕੇ ਬਣਾਉਂਦੇ ਹਨ।
1: ਧਰ ਧਰ ਮਾਰੇ ਦੂਰ ਨਿਸ਼ਾਨਾ,
0: ਫਿਰ ਪੱਥੇ ਤੇ ਚਾੜ ਕਰਕੇ ਉਹਨਾਂ ਖਬਰੇ ਤੀਰਾਂ ਨੂੰ ਦੂਰ ਦੂਰ ਤਾਈਂ ਸਤਿਗੁਰੂ ਜੀ ਨਿਸ਼ਾਨੇ ਲਾਉਂਦੇ ਨੇ।
1: ਵੱਡੇ ਬੇਗ ਤੇ ਛੁੱਟੇ ਬਾਣਾ,
0: ਬੜੇ ਤੇਜ ਰਫਤਾਰ ਨਾਲ ਛੁੱਟਦਾ ਹੋਇਆ ਬਾਣ ਇਉਂ ਜਾਂਦਾ ਜਿਵੇਂ ਸੱਪ ਛੂਕਦਾ ਹੋਵੇ।
1: ਕਠੋਰ ਕਹਿਤ ਬਨਵਾਵਹੀ,
0: ਤੇ ਧਨਖ ਜਿਹੜਾ ਹੈ ਸਤਿਗੁਰੂ ਮਹਾਰਾਜ ਜੀ ਕਹਿ ਕਰਕੇ ਕਠੋਰ ਸਖਤ ਧਨਖ ਬਣਾਉਂਦੇ ਹਨ। ਮਾੜਾ ਮਨੁੱਖ ਉਸ ਧਨਖ ਦੀ ਤੰਦੀ ਵੀ ਨਹੀਂ ਸੀ ਚਾੜ ਸਕਦਾ ਜੋ ਮਹਾਰਾਜ ਛੇਵੇਂ ਪਾਤਸ਼ਾਹ ਜੀ ਆਪਣੇ ਦਸਤੇ ਮੁਬਾਰਕ ਸਜਾ ਕਰਕੇ ਅਤੇ ਉਸ ਵਿੱਚੋਂ ਬਾਣ ਚਲਾਉਂਦੇ ਨੇ।

0: ਇੱਕ ਸਮ ਤੇ ਇੱਕ ਸਾਲ ਬਤੀਤ ਹੋ ਜਾਂਦਾ ਹੈ।
1: ਧਨ ਦੁਗਣੋ ਦਿੱਡ ਕਰ ਮੈਂ ਗਹਿ,
0: ਸਤਿਗੁਰੂ ਜੀ ਉਹਦੇ ਨਾਲੋਂ ਦੁੱਗਣਾ ਦੋ ਗੁਣਾ ਜ਼ਿਆਦਾ ਸਖ਼ਤ ਧਨਖ ਬਣਾ ਲੈਂਦੇ ਹਨ, ਫਿਰ ਉਹਨੂੰ ਆਪਣੇ ਹੱਥ ਵਿੱਚ ਫੜ ਕਰਕੇ

0: ਮਹਾਰਾਜ ਜੀ ਸੱਚੇ ਪਾਤਸ਼ਾਹ ਕਹਿ ਕਹਿ ਕਰਕੇ ਤਿੱਖੇ ਤੀਰ ਸਿਗਲੀ ਗਰਾਂ ਤੋਂ ਤਿਆਰ ਕਰਵਾਉਂਦੇ ਹਨ।
1: ਹੇਰ ਹੇਰ ਤੀਖਣ ਬੜ ਤੀਰ
0: ਤੇ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ ਤਿੱਖੇ ਤੀਰਾਂ ਨੂੰ ਦੇਖ ਦੇਖ ਕਰਕੇ
1: ਸ੍ਰੀ ਸਤਿਗੁਰ ਹਰਗੋਬਿੰਦ ਧੀਰ
0: ਤੀਰਜ ਧਾਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ
1: ਤੁਰਕ ਸ਼ਤਰਗਨ ਅੰਗ ਮਝਾਰਾ
0: ਮਨ ਹੀ ਮਨ ਚ ਖਿਆਲ ਕਰਦੇ ਹੱਥਾਂ ਚ ਲੈ ਕੇ ਤੀਰਾਂ ਨੂੰ ਵੀ ਕਦੋਂ ਵਕਤ ਬਣੇਗਾ ਸਮਾਂ ਬਣੇਗਾ ਤੁਰਕਾਂ ਦੇ ਦੁਸ਼ਮਣ ਦੇ ਤਨ ਵਿੱਚ ਜਾ ਕਰਕੇ ਧਸਣਗੇ।
1: ਮਮ ਕਰਤੇ ਪਰਵਿਸ਼ੇ ਕਿਸ ਬਾਰਾ
0: ਮਮ ਕਰਤੇ ਕਰਨਮ ਹੱਥ ਦਾ ਮਮ ਨਮ ਮੇਰੇ ਮੇਰੇ ਹੱਥ ਦੇ ਵਿੱਚੋਂ ਕਦੋਂ ਜਾ ਕਰਕੇ ਤੀਰ ਦੁਸ਼ਮਣ ਦੇ ਤਨ ਵਿੱਚ ਧਸ ਜਾਣਗੇ।
1: ਕਬਹੂ ਜੰਗ ਮੈਂ ਹੋਏ ਨਿਸੰਗ
0: ਕਦੋਂ ਬਣੇਗਾ ਸਮਾਂ ਜੰਗ ਦੇ ਅੰਦਰ ਨਿਸੰਗ ਹੋ ਕਰਕੇ।

0: ਪਿਆਰ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਕਰਦੇ ਨੇ। ਕਦੇ ਕਦੇ ਆਪਣੇ ਹੱਥ ਵਿੱਚ ਬੰਦੂਕ ਸਜਾ ਕਰਕੇ ਚਲਾਉਂਦੇ ਨਾ,
1: ਮਾਰ ਲਾਚਕੋ ਤਰਾ ਗਰਾਵੇ,
0: ਤੇ ਉਸ ਬੰਦੂਕ ਦਾ ਸ਼ਿਸਤ ਬੰਨ ਕੇ ਲੱਛ ਨਿਸ਼ਾਨੇ ਦੇ ਉੱਤੇ ਬੜੀ ਦੂਰ ਦਰਾਡਿਆਂ ਤੋਂ ਫੁੰਡ ਦੇਣਾ ਨਿਸ਼ਾਨੇ ਨੂੰ।
1: ਮੁੰਗਰੀ ਗੈ ਭਾਰੀ ਕੋ ਫੇਰੇ,
0: ਫਿਰ ਸਤਿਗੁਰੂ ਜੀ ਮਹਾਰਾਜ ਸਰੀਰ ਦੀ ਕਸਰਤ ਵੀ ਕਰਦੇ ਨੇ ਤੇ ਸਿੱਖਾਂ ਨੂੰ ਵੀ ਕਰਾਉਂਦੇ ਨੇ। ਮੂੰਗਰੀ ਗਹਿ ਕਾਰ ਫੇਰੇ, ਮੂੰਗਲੀਆਂ ਹੱਥਾਂ ਦੇ ਵਿੱਚ ਫੜ ਕੇ ਦੋਨਾਂ 'ਚ ਬਾਹਾਂ ਦੇ ਕਸਰਤ ਦੇ ਲਈ ਉਹ ਫੇਰਦੇ ਹਨ।
1: ਅਨਕ ਵਾਰ ਬਾਹਨ ਤੇ ਪ੍ਰੇਰਹੇ,
0: ਅਨੇਕਾਂ ਵਾਰੀ ਬਾਹਾਂ ਦੇ ਅੰਦਰ ਮੂਲੀਆਂ ਨੂੰ ਫਿਰੇ, ਹੱਥਾਂ 'ਚ ਫੜ ਕਰਕੇ ਮੂਲੀਆਂ ਤੇ ਆਪਣੀ ਬਾਹਾਂ ਦੀ ਕਸਰਤ ਕਰਦੇ ਹੋਏ ਫੇਰਦੇ ਨੇ।
1: ਸਰਬ ਨਰਨ ਤੇ ਡੀਲ ਵਢੇਰੋ,
0: ਸਭ ਆਮ ਮਨੁੱਖਾਂ ਦੇ ਨਾਲੋਂ ਸਤਿਗੁਰੂ

0: ਪੁੱਜਦੀਆਂ ਹਨ।
1: ਕਰ ਦਰਸ਼ਨ ਮਨ ਬਾਂਛਤ ਪਾਵੈ,
0: ਤੇ ਸਤਿਗੁਰੂ ਜੀ ਦੇ ਦੀਦਾਰ ਕਰਕੇ ਮਨ ਮੋਹਿਤ ਹੋ ਜਾਂਦਾ ਹੈ। ਇੰਨੇ ਸੁੰਦਰ ਸਰੂਪ ਦੇ ਮਨ ਇੱਛਿਤ ਫਲ ਪ੍ਰਾਪਤ ਕਰਦੇ ਹਨ।
1: ਵਿਖ ਸਰੂਪ ਕੋ ਮਨ ਬਿਰਮਾਵੈ,
0: ਸੁੰਦਰ ਸਰੂਪ ਨੂੰ ਦੇਖ ਦੇਖ ਕਰਕੇ ਸੇਵਕਾਂ ਦਾ ਮਨ ਭਰਮਦਾ ਹੈ।
1: ਮਿਲ ਆਪਸ ਮੈਂ ਕਹਾਂ ਸੁਣਾਵੈ,
0: ਤਾਂ ਆਪ ਵਿੱਚ ਦੀ ਸਿੱਖ ਮਿਲ ਕਰਕੇ ਇਸ ਤਰ੍ਹਾਂ ਦੇ ਵਚਨ ਬਿਲਾਸ ਕਰਦੇ ਨੇ।
1: ਅਵਨੀ ਪਰ ਸਰੀਰ ਨਰ ਕੋਈ,
0: ਕਹਿੰਦੇ ਨੇ ਸਤਿਗੁਰੂ ਮਹਾਰਾਜ ਜੀ ਦੇ ਸਮਾਨ ਏਡਾ ਵੱਡਾ ਉੱਚਾ ਲੰਬਾ ਡਾਢਾ ਸਰੀਰ ਧਰਤੀ ਦੇ ਤਖਤੇ ਤੇ ਕੋਈ ਹੈ ਨਹੀਂ।
1: ਅਬ ਤੋਂ ਨਹੀਂ, ਨਾ ਭਵਿੱਖਤ ਨਾ ਹੋਈ,
0: ਨਾ ਇਸ ਸਮੇਂ ਦੇ ਅੰਦਰ ਹੈ ਤੇ ਨਾ ਭਵਿੱਖਤ ਚ ਆਉਣ ਵਾਲੇ ਕਾਲ ਚ ਕੋਈ ਹੋਵੇਗਾ।
1: ਆਜੁਦ ਧਰਨ ਉਚਿਤ ਬਲ ਭਾਰੀ,
0: ਸ਼ਾਸਤਰ ਨੂੰ ਧਾਰਨ ਕਰਨ ਵਾਲੇ ਭਾਰੀ ਸਤਿਗੁਰੂ ਮਹਾਰਾਜ ਜੀ।
1: ਰਣ ਮੈਂ ਰਿਸੇ ਸੋ ਸ਼ਸਤਰ ਪ੍ਰਹਾਰੀ,
0: ਰਣ ਦੇ ਅੰਦਰ ਜਦੋਂ ਵੀਰ ਰਸ ਦੇ ਸਹਿਤ ਹੋ ਕੇ ਸ਼ਸਤਰ ਦਾ ਵਾਰ ਕਰਨਗੇ।
1: ਕੋ ਅਸ ਸ਼ਤਰੂ ਕਰੀ ਨਾ ਤਰਾਸਾ,
0: ਕਿਉਂ ਸਿੱਖ ਬਚਨ ਬਿਲਾਸ ਕਰਦੇ ਨੇ ਵੀ ਕਿਹੜਾ ਦੁਸ਼ਮਣ ਮਾਈ ਦਾ ਲਾਲ ਹੋਏਗਾ ਜਿਹੜਾ ਸਤਿਗੁਰੂ ਜੀ ਦੇ ਇੰਨੇ ਡੀਲ ਡੋਲ ਸਰੀਰ ਨੂੰ ਵੇਖ ਕੇ ਤੇ ਹੱਥ ਚ ਪੜਿਆ ਹੋਇਆ ਸ਼ਾਸਤਰ ਦੇਖ ਕੇ ਜਿਹੜਾ ਭੈ ਨਾ ਧਾਰਨ ਕਰੂਗਾ, ਡਰਨਾ ਮੰਨੂਗਾ, ਕਿਹੜਾ ਮਾਈ ਦਾ ਲਾਲ ਹੋਏਗਾ ਇਹੋ ਜਿਹਾ।
1: ਹਣੇ ਮੁਸ਼ਟ ਤੇ ਕਰੇ ਬਿਨਾਸਾ,
0: ਇਸ ਤਰ੍ਹਾਂ ਸਿੱਖ ਕਹਿੰਦੇ ਨੇ ਕਿ ਮਹਾਰਾਜ ਤਾਂ ਇੰਨੇ ਬਲਵਾਨ ਨੇ, ਹਣੇ ਮੁਸ਼ਟ ਤੇ ਜੇ ਮੁੱਠ ਮਾਰ ਕੇ ਮੁੱਕਾ ਕਿਸੇ ਦੇ ਸਿਰ 'ਚ ਮਾਰ ਦੇਣ ਤੇ ਉਹਦੀ ਜਾਨ ਕੱਢ ਦੇਣ। ਇਤਿਹਾਸ 'ਚ ਅੱਗੇ ਜਾ ਕੇ ਜ਼ਿਕਰ ਆਵੇਗਾ, ਇੱਕ ਪੈਂਦੇ ਖਾਂ ਪਠਾਨ ਮਾਂ ਬਾਪ ਦਾ ਸਾਇਆ ਉੱਠ ਗਿਆ, ਯਤੀਮ ਹੋ ਗਿਆ ਸੀ, ਔਰ ਉਸਨੂੰ ਸਤਿਗੁਰੂ ਜੀ ਦੀ ਸ਼ਰਨ ਦੇ ਵਿੱਚ ਕੋਈ ਸੇਵਕ ਲੈ ਆਇਆ, ਛੇਵੇਂ ਪਾਤਸ਼ਾਹ ਜੀ ਨੇ ਪਾਲਿਆ ਪਲੋਸਿਆ, ਹੱਥੀ ਉਹਨੂੰ ਵੱਡਾ ਕੀਤਾ, ਯੁੱਧ ਵਿੱਦਿਆ 'ਚ ਨਿਪੁੰਨ ਕੀਤਾ, ਬੜਾ ਜ਼ੋਰਾਵਰ ਹੋ ਗਿਆ। ਪਹਿਲੇ ਜੰਗ ਦੇ ਅੰਦਰ ਸਤਿਗੁਰੂ ਮਹਾਰਾਜ ਜੀ ਦਾ ਸਾਥ ਦੇ ਕਰਕੇ ਲੜਿਆ, ਔਰ ਫਿਰ ਉਹ ਇਤਿਹਾਸ ਲੰਬਾ ਹੈ, ਉਹ ਕਿਰਤਗਨ ਹੋ ਗਿਆ ਸੀ, ਮਹਾਰਾਜ ਤੋਂ ਬੇਮੁੱਖ ਹੋ ਕਰਕੇ ਤੁਰਕਾਂ ਦੇ ਨਾਲ ਜਾ ਮਿਲ ਗਿਆ ਸੀ, ਔਰ ਤੁਰਕਾਂ ਨੂੰ ਜਾ ਕਰਕੇ ਪੈਂਦੇ ਹਾਂ ਕਹਿੰਦਾ ਸੀ ਕਿ ਮੇਰੇ ਜਿੱਡਾ ਬਲਵਾਨ ਅਤੇ ਗੁਰੂ ਕੀ ਫੌਜ 'ਚ ਕੋਈ ਹੈ ਹੀ ਨਹੀਂ ਹੈ। ਸੀ ਵੀ ਤਾਕਤਵਰ, ਘੋੜੇ ਦੇ ਥੱਲੇ ਵੜ ਕੇ ਸਮੇਤ ਸਵਾਰ ਦੇ ਥੱਲੇ ਸਿਰ ਲਾ ਕੇ ਘੋੜੇ ਨੂੰ ਚੁੱਕ ਦਿੰਦਾ ਸੀ। ਉਹ ਬਲਵਾਨ ਸੂਰਮਾ ਜਦੋਂ ਸਤਿਗੁਰੂ ਜੀ ਦੇ ਨਾਲ ਜੰਗ ਲੜਨ ਲਈ ਆਇਆ ਨਾ, ਗੁਰਦੇਵ ਸਤਿਗੁਰੂ ਜੀ ਨੇ ਕਰਤਾਰਪੁਰ ਦੇ ਜੰਗ ਦੇ ਅੰਦਰ ਘੋੜੇ ਦੇ ਥੱਲੇ ਵੜਿਆ ਦੌੜ ਕਰਕੇ ਛੇਵੇਂ ਪਾਤਸ਼ਾਹ ਦੇ, ਅਤੇ ਮਹਾਰਾਜ ਨੇ ਆਪਣੇ ਬਲ ਦੇ ਨਾਲ ਢਾਲ ਮਾਰੀ ਉਹਦੇ ਸਿਰ ਦੇ ਅੰਦਰ, ਅਤੇ ਪੈਂਦੇ ਖਾਂ ਦੀਆਂ ਪੁਆਟਣੀਆਂ ਭੁੱਲ ਗਈਆਂ, ਗਸ ਖਾ ਕੇ ਜਾ ਡਿੱਗਿਆ ਜ਼ਮੀਨ 'ਤੇ, ਹੋਸ਼ ਹੀ ਨਹੀਂ ਰਹੀ, ਬੇਸੁਰਤ ਹੋ ਕੇ ਡਿੱਗ ਪਿਆ ਸੀ। ਇੰਨੀ ਤਾਕਤ ਹੈ ਮੇਰੇ ਸਤਿਗੁਰੂ ਜੀ ਦੇ। ਸਿੱਖ ਕਹਿੰਦੇ ਨੇ ਕਿ ਮੁੱਠੀ ਬੀਜ ਕੇ ਇੱਕ ਮੁੱਕਾ ਵੀ ਸਿਰ 'ਚ ਕਿਸੇ ਦੇ ਮਾਰ ਦੇਣ ਅਤੇ ਪ੍ਰਾਣ ਕੱਢ ਦੇਣ। ਮਹਾਰਾਜ
1: ਸੁਣੀ ਕਥਾ ਦੁਆਪਰ ਮੈਂ ਭਏ,
0: ਸਿੱਖ ਕਹਿੰਦੇ ਸੁਣੀਆਂ ਹੈ ਕਥਾ ਕਹਾਣੀਆਂ ਕਿ ਦੁਆਪਰ ਦੇ ਕਾਲ ਸਮੇਂ ਦੇ ਅੰਦਰ
1: ਪਾਂਡਵ ਪੰਚ ਮਹਾਬਲ ਥਏ,
0: ਬੜੇ ਬਲਵਾਨ ਕਹਿੰਦੇ ਪੰਜ ਪਾਂਡੋ ਹੋਏ ਹੈ ਤੇ ਬਹੁਤ ਤਾਕਤਵਰ ਵੱਡੇ। ਕਥਾ ਕਹਾਣੀਆਂ ਸੁਣੀਆਂ ਨੇ ਦੁਆਪਰ ਦੀਆਂ ਵੀ ਹੈ ਸਨ।
1: ਉਤੇ ਸਮੇਤ ਸੇ ਨਰ ਜੋ ਪਰਮਾਨੀ,
0: ਕਹਿੰਦੇ ਇਉਂ ਮੰਨਿਆ ਜਾਂਦਾ ਹੈ ਕਿ ਉਹ ਐਡੇ ਬਲਵਾਨ ਹੈ ਸਨ, ਸਤਿਗੁਰੂ ਮਹਾਰਾਜ ਜੀ ਦਾ ਸਰੀਰ ਜਿਹੜਾ ਸਰੀਰ ਹੈ ਉਹਨਾਂ ਦੇ ਸਮਾਨ ਬਲਵਾਨ ਦਿਖਾਈ ਦਿੰਦਾ ਹੈ।
1: ਦਿਨ ਤੇ ਸਵਾ ਗਲਿਸ਼ਟ ਮਹਾਨੀ,
0: ਪਰ ਸਤਿਗੁਰੂ ਜੀ ਦਾ ਤਾਂ ਸਰੀਰ ਇੰਨੀ ਆਰਜੂ 'ਚ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਿਤਨੀ ਆਰਜੂ ਹੈ, ਗੁਰਦੇਵ ਸਤਿਗੁਰੂ ਜੀ ਦੀ ਹਮ ਆਰਜੂ ਦੇ ਮਨੁੱਖ ਕੋਈ ਏਡੇ ਉੱਚੇ ਲੰਬੇ ਡੀਲ ਡੋਲ ਸਰੀਰ 'ਚ ਹੈ ਨਹੀਂ, ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਮ ਸ਼ਕਲ ਦੇ ਮਨੁੱਖਾਂ ਦੇ ਨਾਲੋਂ ਸਵਾ ਗਲਿਸ਼ਟ, ਸਵਾ ਗਿੱਠ ਉੱਚੀ ਗਰਦਨ ਹੈ, ਸਵਾ ਗਿੱਠ ਉੱਚਾ ਲੰਬਾ ਕੱਦ ਹੈ।
1: ਪੰਚੋ ਭਰਾਤਾ ਡੀਲ ਵਡੇਰੇ,
0: ਸਿੱਖ ਕਹਿੰਦੇ ਨੇ ਜਿਹੜੇ ਪੰਜ ਭਰਾ ਪਾਂਡੋ ਹੋਏ ਨੇ, ਸੁਣਿਆ ਹੈ ਕਥਾ ਕਹਾਣੀਆਂ 'ਚ ਬੜੇ ਬਲਵਾਨ ਸਨ,
1: ਜਿਨ ਕੋ ਬਲ ਕਹੀਅਤ ਬਹੁ ਤੇਰੇ,
0: ਜਿਨ੍ਹਾਂ ਦੇ ਬਲ ਨੂੰ ਕਥਾ ਕਹਾਣੀ 'ਚ ਦੱਸਿਆ ਜਾਂਦਾ ਹੈ ਕਿ ਬੜੇ ਤਾਕਤਵਰ ਬਲਵਾਨ ਸੀ।
1: ਤਿਮ ਇਸ ਸਮੇਂ ਜੋ ਨਰਨ ਪ੍ਰਮਾਨ,
0: ਤਿਵੇਂ ਇਸ ਸਮੇਂ ਜੋ ਸੰਸਾਰ ਦੇ ਅੰਦਰ ਮਨੁੱਖਾਂ ਦੇ ਅੰਦਰ ਸਭ ਤੋਂ ਪ੍ਰਮਾਣਿਕ ਅਤੇ ਤਾਕਤਵਰ ਵੱਡੇ

0: ਗੋਬਿੰਦ ਸਾਹਿਬ ਮਹਾਰਾਜ ਜੀ ਇਤਨੇ ਜ਼ਿਆਦਾ ਵੱਡੇ ਮਹਾਨ ਹਨ, ਜਿਸ ਤਰ੍ਹਾਂ ਦੀਆਂ ਕਥਾ ਕਹਾਣੀਆਂ ਦੁਆਬਰ ਦੇ ਲੋਕਾਂ ਦੀਆਂ ਸੁਣੀਆਂ ਹਨ।
1: ਐਹੋ ਡੀਲ ਸੁਸ਼ੀਲ ਵਿਸ਼ਾਲਾ,
0: ਇਹ ਇਤਨਾ ਡੀਲ ਡੋਲ ਤੇ ਸੁਸ਼ੀਲ ਸੁਭਾਅ ਦੇ ਮਾਲਕ ਸਤਿਗੁਰੂ ਜੀ।
1: ਮੈਂ ਪਈਤ ਜਗ ਮੈਂ ਇਸ ਕਾਲਾ,
0: ਇਸ ਕਾਲ ਇਸ ਸਮੇਂ ਜਗਤ ਦੇ ਅੰਦਰ ਐਸਾ ਸਰੀਰ ਕਿਸੇ ਦਾ ਨਹੀਂ ਹੋਵੇਗਾ।
1: ਅਜੋ ਸਰੀਰ ਵਧੈ ਬਹੁ ਬਰਖਨ,
0: ਤੇ ਸਿੱਖ ਵਿਚਾਰਾਂ ਕਰਦੇ ਨੇ ਕਿ ਹਜੇ ਤੇ ਸਤਿਗੁਰੂ ਜੀ ਦੀ ਆਰਜੂ ਛੋਟੀ ਹੈ, ਹਜੇ ਤੇ ਜਵਾਨ ਅਵਸਥਾ ਤਾਈ ਹੋਰ ਸਰੀਰ ਨੇ ਵਧਣਾ ਹੈ।
1: ਤਰਨ ਅਵਸਥਾ ਲੱਗ ਹੋਏ ਪਰਖਨ,
0: ਜਵਾਨ ਅਵਸਥਾ ਤਿਕਰ ਜਦੋਂ ਤਾਈ ਸਤਿਗੁਰੂ ਜੀ ਨੇ ਪੁੱਜਣਾ ਹੈ ਤੇ ਸਰੀਰ ਨੇ ਹੋਰ ਵਧਣਾ ਫੁੱਲਣਾ ਹੈ ਜੀ।
1: ਦਰਸ਼ਨ ਕਰੇ ਜਾਏ ਜਿਸ ਦੇਸ਼,
0: ਜਿਸ ਦੇਸ਼ ਦੇ ਅੰਦਰ ਲੋਕ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਜਾਂਦੇ ਨੇ,
1: ਕਹੇ ਸੋ ਜਸ ਅਰ ਡੀਲ
0: ਵਿਸ਼ੇਸ਼, ਜਾ ਕਰਕੇ ਆਪਣੇ ਦੇਸ਼ ਚ ਇਲਾਕਿਆਂ ਚ ਸਤਿਗੁਰੂ ਜੀ ਦਾ ਜਸ ਕਰਦੇ ਨੇ ਕਿ ਬੜਾ ਡੀਲ ਡੋਲ ਸਰੀਰ ਹੈ ਮਹਾਰਾਜ ਜੀ ਦਾ।

0: ਇਸ ਤਰ੍ਹਾਂ ਆਨੰਦ ਕੌਤਕਾਂ ਦੇ ਅੰਦਰ ਮਹਾਰਾਜ ਜੀ ਪਰਚਦੇ ਨੇ।
1: ਤਿਮਹੀ ਸੁਪਟ ਸੰਗ ਗਨ ਕਰੈ,
0: ਜਿਵੇਂ ਜਿਵੇਂ ਸਤਿਗੁਰੂ ਜੀ ਖੇਡਾਂ ਖੇਡਦੇ ਨੇ ਮਹਾਰਾਜ ਦੀ ਖੁਸ਼ੀ ਨੂੰ ਵੇਖ ਕਰਕੇ, ਇਵੇਂ ਸੂਰਮੇ ਵੀ ਨਾਲ ਮਹਾਰਾਜ ਦੇ ਜੰਗੇ ਮੈਦਾਨ ਦੇ ਵਿੱਚ ਜੂਝਣ ਦੇ ਲਈ ਸ਼ਸਤਰ ਵਿੱਦਿਆ ਦਾ ਅਭਿਆਸ ਕਰਦੇ ਨੇ, ਔਰ ਸਤਿਗੁਰੂ ਜੀ ਦੇ ਨਾਲ ਵਿਚਰ ਕੇ ਜੰਗਲ ਵੇਲਿਆਂ 'ਚ ਜਾ ਕੇ ਸ਼ਿਕਾਰ ਖੇਡਦੇ ਹਨ।
1: ਧਨਕੁਤ ਫੰਗਨ ਕੋ ਧਾਕਰ ਧਰੈ,
0: ਔਰ ਆਪਣੇ ਹੱਥਾਂ 'ਚ ਕਦੇ ਧਨਖ ਨੂੰ ਸੰਭਾਲਦੇ ਤੀਰ ਚਲਾਉਣ ਲਈ, ਕਦੇ ਤਫੰਗਨ ਬੰਦੂਕ 'ਚ ਉਠਾਉਂਦੇ ਹਨ।
1: ਸ੍ਰੀ ਗੁਰੂ ਹਰਗੋਬਿੰਦ ਜੀ ਇਸ ਵਿਧ ਸਮਾਂ ਬਿਤਾਏ,
0: ਇਉਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸਮਾਂ ਬਤੀਤ ਕਰਦੇ ਨੇ ਜੀ।
1: ਭਰਿਓ ਮਹਾਬਲ ਦੇਹ ਮੈਂ ਦੀਰਘ ਡੀਲ ਸੁਹਾਏ,
0: ਹੌਲੀ ਹੌਲੀ ਤਨ ਸਰੀਰ ਦੇ

0: ਜੀ ਨੇ ਵਰਣਨ ਕੀਤਾ ਹੈ। ਹੁਣ ਜ਼ਿਕਰ ਕਰਦੇ ਨੇ ਕਿ ਉਧਰ ਚੰਦੂ ਦੀ ਵੀ ਕਹਾਣੀ ਸੁਣਨਾ ਕਰੋ।
1: ਮਹਾਪਾਤਕੀ ਮਾਤੇ ਰਹਾਨੀ,
0: ਕਹਿੰਦੇ ਮਹਾਪਾਤਕੀ ਬਹੁਤ ਵੱਡਾ ਭਾਰੀ ਪਾਪ ਕਰਨ ਵਾਲਾ ਚੰਦੂ, ਜਿਸ ਦੀ ਮਤ ਬਰਮਾਈ ਹੋਈ ਹੈ ਜੀ।
1: ਸ੍ਰੀ ਅਰਜਨ ਘਰ ਤਜਿਓ ਸਰੀਰ,
0: ਤੇ ਚੰਦੂ ਦੇ ਘਰ ਦੇ ਅੰਦਰ ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇ ਮਹਾਰਾਜ ਜੀ ਦੀ ਸ਼ਹਾਦਤ ਹੋਈ। ਇਹ ਗੱਲ ਸਿੱਖਾਂ 'ਚ ਪ੍ਰਚਲਿਤ ਹੋਈ ਹੈ ਕਿ ਪੰਜਵੇਂ ਪਾਤਸ਼ਾਹ ਜੀ ਨੇ ਚੰਦੂ ਦੇ ਘਰ ਆਪਣਾ ਪੰਜ ਭੌਤਿਕ ਸਰੀਰ ਤਿਆਗਿਆ ਹੈ।
1: ਦੇ ਕਰ ਦੋਸ਼ ਮੂੜ ਸਿਰ ਧੀਰ,
0: ਇਹ ਮੂਰਖ ਮਤ ਵਾਲੇ ਸਿਰ ਸਤਿਗੁਰੂ ਜੀ ਧੀਰਜਧਾਰੀ ਸਿੰਘ ਪੰਜਵੇਂ ਪਾਤਸ਼ਾਹ ਮਹਾਰਾਜ ਮੂਰਖ ਮਤ ਵਾਲੇ ਸਿਰ ਦੋਸ਼ ਦੇ ਕਰਕੇ ਆਪਣਾ ਸਰੀਰ ਤਿਆਗ ਗਏ।
1: ਮੈਂ ਡਰਪਤ ਦੁਸ਼ਟ ਮਹਾਨ,
0: ਤੇ ਇਹ ਦੁਸ਼ਟ ਮਹਾਨ ਜਿਹੜਾ ਚੰਦੂ ਹੈ ਹੁਣ ਹਿਰਦੇ ਦੇ ਵਿੱਚ ਬੜਾ ਭਾਰੀ ਡੈ ਭੈ ਮੰਨਦਾ ਡਰ ਮੰਨਦਾ ਹੈ ਜੀ।
1: ਇਮਨੈ ਹੋਏ ਇਨ ਮੈਂ ਨਿਦ ਤਹਿ ਬੀਚ ਜਹਾਨ,
0: ਇਹ ਡਰ ਇਸ ਤਰ੍ਹਾਂ ਮੰਨਦਾ ਹੈ ਕਿ ਕਦੇ ਇੰਜ ਨਾ ਹੋਵੇ ਇਹ ਗੱਲ ਸੰਸਾਰ 'ਚ ਪ੍ਰਗਟ ਹੋ ਜਾਵੇ। ਵੈਸੇ ਚੰਦੂ ਨੇ ਚਾਰ ਚੁਫੇਰੇ ਪਹਿਰੇਦਾਰੀ ਲਾ ਕਰਕੇ ਆਪਣੀ ਹਵੇਲੀ ਦੇ ਅੰਦਰ ਦਰਵਾਜ਼ੇ ਬੰਦ ਕਰਕੇ ਬਾਹਰ ਕਿਸੇ ਨੂੰ ਖਬਰ ਤੱਕ ਨਹੀਂ ਦੇਣ ਦਿੱਤੀ, ਪਰ ਡਰਦਾ ਹੈ ਵੀ ਜਗਤ ਦੇ ਅੰਦਰ ਇਹ ਕੱਲ੍ਹ ਨਾ ਫੈਲ ਜਾਵੇ ਕਿ ਮਹਾਰਾਜ ਛੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਅੰਤਲਾ ਜਿਹੜਾ ਸਮਾਂ ਸੀ ਸਰੀਰ ਨੂੰ ਛੱਡਣ ਦਾ, ਉਹ ਮੇਰੇ ਘਰ ਵਿੱਚ ਮਹਾਰਾਜ ਨੇ ਸਰੀਰ ਛੱਡਿਆ ਹੈ, ਵੀ ਇਹ ਗੱਲ ਕਦੇ ਸੰਸਾਰ 'ਚ ਨਾ ਫੈਲ ਜਾਵੇ, ਡਰਦਾ ਹੈ।
1: ਸ੍ਰੀ ਸਤਿਗੁਰ ਚੰਦੂ ਨੇ ਮਾਰੇ,
0: ਲੋਕ ਕਦੇ ਕਹਿਣ ਲੈਣ ਲੱਗ ਜਾਣ।

0: ਇਹ ਛਪੀ ਤਾਂ ਨਹੀਂ ਰਹੇਗੀ ਗੱਲ, ਅਕਸਰ ਤਾਂ ਪ੍ਰਗਟ ਹੋਏਗੀ।
1: ਨੁਖਾ ਜਾ ਤਤ ਸ਼ਿਨ ਮਗ ਪਰਿਓ,
0: ਇਉਂ ਸੋਚਦੇ ਹੋਏ ਨੇ ਆਪਣੀ ਨੂੰਹ ਦਾ ਉਸਨੇ ਸੰਸਕਾਰ ਕਰ ਦਿੱਤਾ, ਕਿਉਂਕਿ ਜਿਹੜੀ ਚੰਦੂ ਦੀ ਨੂੰਹ ਸੀ, ਜਦ ਉਸਨੂੰ ਪਤਾ ਲੱਗਿਆ ਕਿ ਜਿਹੜਾ ਮੇਰਾ ਸਹੁਰਾ ਹੈ ਚੰਦੂ, ਇਹਨੇ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਤਾਂ ਇੰਨਾ ਭਾਰੀ ਤਸ਼ੱਦਦ ਕੀਤਾ, ਤਸੀਹੇ ਦਿੱਤੇ ਹੈ, ਕਈ ਦਿਨਾਂ ਤੋਂ ਮਹਾਰਾਜ ਜੀ ਨੂੰ ਭੁੱਖਾ ਰੱਖਿਆ ਗਿਆ ਹੈ, ਫਿਰ ਸਤਿਗੁਰੂ ਜੀ ਨੂੰ ਆਰਾਮ ਤੱਕ ਨਹੀਂ ਕਰਨ ਦਿੱਤਾ, ਗ੍ਰਾਹੀ ਤੱਕ ਦੀ ਭੋਜਨ ਦੀ ਕਦੇ ਖਾਣ ਨਹੀਂ ਦਿੱਤੀ, ਫਿਰ ਮਹਾਰਾਜ ਜੀ ਨੂੰ ਉਬਲਦੀ ਦੇਗ 'ਚ ਬਾਲਿਆ, ਫਿਰ ਤੱਤਾ ਰੇਤ ਧਨ 'ਤੇ ਪਾਇਆ, ਤਵੀ 'ਤੇ ਬਿਠਾਇਆ, ਅੱਗ ਥੱਲੇ ਬਾਲੀ, ਇੰਨਾ ਮਹਾਰਾਜ ਜੀ ਨੂੰ ਕਸ਼ਟ ਦਿੱਤਾ ਹੈ। ਜਿਸ ਵੇਲੇ ਚੰਦੂ ਦੀ ਨੂੰਹ ਨੂੰ ਇਹ ਪਤਾ ਲੱਗਾ ਅਤੇ ਉਹ ਆਪਣੇ ਘਰੋਂ ਠੰਡਾ ਸ਼ਰਬਤ ਬਣਾ ਕਰਕੇ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੇ ਲਈ ਲੈ ਕੇ ਆਈ, ਪਹਿਰੇਦਾਰ ਅੱਗੇ ਜਾਣ ਨਹੀਂ ਦਿੰਦੇ। ਉਸ ਬੱਚੀ ਨੇ ਆਪਣੇ ਕੋਲੋਂ ਧਨ ਗਹਿਣੇ ਆਦਿਕ ਪਹਿਰੇਦਾਰਾਂ ਨੂੰ ਦੇ ਕਰਕੇ ਲਾਲਚ ਅਤੇ ਮਹਾਰਾਜ ਦੇ ਕੋਲ ਪੁੱਜੀ, ਪਾਵਨ ਚਰਨਾਂ 'ਤੇ ਨਮਸਕਾਰ ਕੀਤੀ, ਸਤਿਗੁਰੂ ਜੀ ਦੇ ਪਾਵਨ ਸਰੂਪ ਦੇ ਉੱਤੇ ਇੰਨੇ ਅਕਹਿ ਕਸ਼ਟ ਹੋਏ ਵੇ ਜਾਣ ਕਰਕੇ ਅਤੇ ਉਹ ਭੁੱਬਾ ਮਾਰ ਕੇ ਰੋਣ ਲੱਗੀ, ਮਹਾਰਾਜ ਮੇਰਾ ਕੋਈ ਮਾੜਾ ਕਰਮ ਜਾ ਗਿਆ ਆ, ਏਡੇ ਪਾਪੀ ਦੇ ਘਰ ਅੰਦਰ ਮੈਂ ਨੂੰਹ ਬਣ ਕੇ ਆ ਗਈ ਸਿੱਖਾਂ ਦੀ ਬੱਚੀ ਹੋ ਕਰਕੇ, ਮੈਨੂੰ ਬਖਸ਼ ਲਓ ਸੱਚੇ ਪਾਤਸ਼ਾਹ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ, ਬੱਚੀ ਤੇਰਾ ਕੋਈ ਕਸੂਰ ਨਹੀਂ ਹੈ, ਦੇਵ ਨੈਤ ਨਾਲ ਤੇਰਾ ਸੰਯੋਗ ਇੱਥੇ ਲਿਖਿਆ ਸੀ, ਜੇ ਤੇਰਾ ਸਹੁਰਾ ਇੰਨਾ ਦੁਰਾਚਾਰੀ ਪਾਪੀ ਹੈ, ਤੇਰੇ 'ਚ ਤੇਰਾ ਕੀ ਕਸੂਰ ਹੈ। ਉਹ ਕਹਿਣ ਲੱਗੀ, ਮਹਾਰਾਜ ਆਪ ਸ਼ਰਬਤ ਛਕ ਲਓ, ਆਪ ਜੀ ਨੇ ਕਿੰਨੇ ਦਿਨਾਂ ਦਾ ਭੋਜਨ ਨਹੀਂ ਖਾਇਆ। ਹਜ਼ੂਰ ਕਹਿੰਦੇ, ਨਹੀਂ ਬੱਚੀ, ਅਸੀਂ ਚੰਦੂ ਦੇ ਘਰ ਦੇ ਭੋਜਨ ਨਹੀਂ, ਪਾਣੀ ਦਾ ਤੁਪਕਾ ਗ੍ਰਹਿਣ ਨਹੀਂ ਕਰਨਾ। ਫਿਰ ਉਹਨੇ ਕਿਹਾ, ਮਹਾਰਾਜ ਸੱਚੇ ਪਾਤਸ਼ਾਹ ਜੀ, ਫਿਰ ਤਾਂ ਮੇਰੀ ਕੋਈ ਸੇਵਾ ਹੀ ਨਹੀਂ ਸਫਲ ਹੋਵੇਗੀ, ਮੇਰੀ ਤਾਂ ਸੇਵਾ ਪ੍ਰਵਾਨ ਹੀ ਨਹੀਂ ਹੋਵੇਗੀ, ਮੈਂ ਕਿਵੇਂ ਬਖਸ਼ੀ ਜਾਵਾਂਗੀ। ਪੰਜਵੇਂ ਪਾਤਸ਼ਾਹ ਜੀ ਕਹਿਣ ਲੱਗੇ ਕਿ ਬੱਚੀ, ਸਾਡਾ ਹੁਣ ਥੋੜ੍ਹਾ ਸਮਾਂ ਰਹਿ ਗਿਆ, ਅਸੀਂ ਸੱਚਖੰਡ ਪਿਆਨਾ ਕਰਨਾ ਹੈ, ਤੂੰ ਵੀ ਉਸੇ ਵਕਤ ਹੀ ਤੇਰੇ ਸਰੀਰ ਦੀ ਵੀ ਪ੍ਰਾਲਬਧ ਖਤਮ ਹੋ ਗਈ ਅਤੇ ਤੈਨੂੰ ਅਸੀਂ ਸੱਚਖੰਡ ਲੈ ਕਰਕੇ ਜਾਵਾਂਗੇ ਨਾਲ, ਤੂੰ ਵੀ ਆਪਣਾ ਪੰਜ ਪੋਦਕ ਸਰੀਰ ਉਸ ਵੇਲੇ ਤਿਆਗ ਦੇਣਾ ਹੈ। ਉਹਨੇ ਕਿਹਾ, ਮਹਾਰਾਜ ਫਿਰ ਸੇਵਾ ਨਹੀਂ ਪ੍ਰਵਾਨ ਹੋਈ, ਅਤੇ ਵਿਦਵਾਨਾਂ ਦਾ ਸਤਸੰਗੀ ਉਹ ਮਤ ਹੈ ਕਿ ਹਜ਼ੂਰ ਨੇ ਕਿਹਾ ਕਿ ਜਿਸ ਦਿਨ ਸਾਡਾ ਸ਼ਹੀਦੀ ਦਿਹਾੜਾ ਸਿੱਖ ਸੰਗਤਾਂ ਮਨਾਇਆ ਕਰਨਗੀਆਂ, ਉਸ ਦਿਨ ਠੰਡੇ ਮਿੱਠੇ ਸ਼ਰਬਤ ਦੀਆਂ ਜਲ ਦੀਆਂ ਛਬੀਲਾਂ ਲੱਗਿਆ ਕਰਨਗੀਆਂ ਤੇਰੇ ਨਾਂ ਦੇ ਉੱਤੇ, ਇਉਂ ਵੀ ਵਿਦਵਾਨਾਂ ਦਾ ਮਤ ਹੈ। ਐਸੀ ਸਤਿਗੁਰੂ ਮਹਾਰਾਜ ਜੀ ਨੇ ਉਸ ਨੂੰ ਵਡਿਆਈ ਬਖਸ਼ੀ ਅਤੇ ਉਸਨੇ ਵੀ ਆਪਣੇ ਘਰ ਜਾ ਕੇ ਪਾਣੀ ਦੀ ਘੁੱਟ ਨਹੀਂ ਗ੍ਰਹਿਣ ਕੀਤੀ। ਜੇ ਮੇਰੇ ਸਤਿਗੁਰੂ ਭੁੱਖੇ ਪਿਆਸੇ ਬੈਠੇ ਨੇ, ਜੇ ਮੇਰੇ ਸਤਿਗੁਰੂ ਜੀ ਨੇ ਚੰਦੂ ਦੇ ਘਰ ਦਾ ਪਾਣੀ ਨਹੀਂ ਗ੍ਰਹਿਣ ਕੀਤਾ, ਅਤੇ ਫਿਰ ਇਹਦੇ ਘਰ ਦਾ ਪਾਣੀ ਮੇਰੇ ਲਈ ਵੀ ਗ੍ਰਹਿਣ ਕਰਨ ਦੇ ਯੋਗ ਨਹੀਂ। ਉਹਨੇ ਵੀ ਭੁੱਖੀ ਪਿਆਸੀ ਨੇ ਵਕਤ ਗੁਜ਼ਾਰਿਆ। ਬਸ ਅਗਲਾ ਵਕਤ ਗੁਜ਼ਰਿਆ, ਕੁਝ ਪਹਿਰਾਂ ਬਾਅਦ ਸਤਿਗੁਰੂ ਮਹਾਰਾਜ ਸੱਚਖੰਡ ਪਿਆਨਾ ਕਰ ਗਏ। ਜਦੋਂ ਉਸ ਬੱਚੀ ਨੂੰ ਪਤਾ ਲੱਗਿਆ ਅਤੇ ਉਹਦੇ ਵੀ ਅੰਦਰੋਂ ਇੱਕ ਤੁਹਾ ਨਿਕਲੀ, ਉਹਦੇ ਵੀ ਪ੍ਰਾਣ ਬਖੇਰੂ ਡਾਰੀ ਮਾਰ ਗਏ ਸਨ। ਚੰਦੂ ਕਹਿ ਲਿਆ, ਹੁਣ ਡਰਦਾ ਹੋਇਆ ਵੀ ਗੱਲ ਦੁਨੀਆਂ 'ਚ ਪ੍ਰਗਟ ਨਾ ਹੋ ਜਾਵੇ ਕਿ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੂੰ ਸ਼ਹੀਦ ਮੈਂ ਕੀਤਾ ਹੈ। ਉਹਨੇ ਤਾਂ ਮਰਨਾ ਸ਼ਬਦ ਲਿਖਿਆ ਹੈ, ਪਰ ਆਪਾਂ ਨੂੰ ਇਹ ਗੱਲ ਸੋਭਦੀ ਨਹੀਂ, ਆਪਾਂ ਸਤਿਗੁਰੂ ਜੀ ਦੇ ਪ੍ਰਥਾਏ ਸ਼ਬਦ ਨਹੀਂ ਵਰਤ ਸਕਦੇ। ਔਰ ਆਪਣੀ ਨੂੰਹ ਦਾ ਸੰਸਕਾਰ ਕਰਕੇ ਚੰਦੂ ਜੋ ਹੈ
1: ਦਿੱਲੀ ਸ਼ਾਹੋ ਨਿਕਟ ਚਿਤ ਧਰਿਓ,
0: ਰਸਤੇ ਦੇ ਚੱਲਿਆ ਅਤੇ ਦਿੱਲੀ 'ਚ ਵਸ ਰਿਹਾ ਬਾਦਸ਼ਾਹ ਜਹਾਂਗੀਰ ਉਹਦੇ ਪਾਸ ਜਾਣ ਦੇ ਲਈ ਮਨ 'ਚ ਵਿਚਾਰ ਕਰਦਾ ਹੈ।
1: ਕੋ ਨਾ ਕਹੇ ਹਟਕ ਸਭ ਰੱਖੋ,
0: ਔਰ ਮਨ ਹੀ ਮਨ 'ਚ ਸੋਚਦਾ ਜਾ ਰਿਹਾ ਹੈ ਕਿ ਕਦੇ ਬਾਦਸ਼ਾਹ ਦੇ ਕੋਲੇ ਕੋਈ ਇਹ ਖਬਰ ਨਾ ਦੇ ਦੇਵੇ ਕਿ ਚੰਦੂ ਮੇਰੇ ਘਰ ਦੇ ਚੰਦੂ ਦੇ ਪ੍ਰਥਾਏ ਕੋਈ ਇਹ ਖਬਰ ਨਾ ਦੇ ਦੇ ਜਹਾਂਗੀਰ ਨੂੰ ਕਿ ਪੰਜਵੇਂ ਪਾਤਸ਼ਾਹ ਜੀ ਨੂੰ ਮੈਂ ਤਸੀਹੇ ਦਿੱਤੇ ਔਰ ਉਹਨਾਂ ਦੀ ਸ਼ਹਾਦਤ ਹੋਈ, ਇਸ ਤਰ੍ਹਾਂ ਕੀਤਾ। ਇਉਂ ਸੋਚਦਾ ਜਾ ਰਿਹਾ ਮਨ 'ਚ,
1: ਕਿਸ ਧਨ ਦੇ ਕਿਸ ਬੇਨਤੀ ਭਖ,
0: ਸੋਚਦਾ ਹੈ ਕਿਸੇ ਨੂੰ ਧਨ ਦਿਆਂਗਾ ਲਾਲਚ, ਅਤੇ ਜੇ ਕੋਈ ਮੇਰੇ ਨੂੰ ਵੱਡੇ ਅਹੁਦੇ 'ਤੇ ਹੋਇਆ, ਬਾਦਸ਼ਾਹ ਦੇ ਕੋਲ ਕੋਈ ਚੰਗਾ ਅਸਰ ਰਸੂਖ ਰੱਖਦਾ ਹੋਇਆ, ਉਹਨੂੰ ਬੇਨਤੀ ਕਰ ਲਾਂਗਾ ਵੀ ਵੇਖੀ ਕਿਤੇ ਮੇਰੀ ਕੋਈ ਗੱਲ ਨਾ ਹੋ ਜੇ ਬਾਦਸ਼ਾਹ ਕੋਲੇ।
1: ਚਾਹਤ ਜੋ ਹਤਿਓ ਬਿਤਸ ਨਾ ਕੋਈ,
0: ਕੋਈ ਇਉਂ ਨਾ ਕਹਿ ਦੇ ਕਿ ਨਿਹਾਤ ਹੀ ਸਤਿਗੁਰੂ ਜੀ ਨੂੰ ਤਸੀਹੇ ਦੇ ਕੇ ਚੰਦੂ ਨੇ ਸ਼ਹੀਦ ਕਰ ਦਿੱਤਾ ਹੈ। ਹਾਂਜੀ,
1: ਭਇਓ ਯਤਨ ਕੀ ਤਤਪਰ ਸੋਈ,
0: ਇਹ ਕਈ ਤਰ੍ਹਾਂ ਦੇ ਯਤਨ ਕਰਦਾ ਹੈ, ਤਤਪਰ ਹੋ ਰਿਹਾ ਇਸੇ ਯਤਨ।

0: ਤੇ ਦਿੱਲੀ ਦੇ ਰਸਤੇ ਤੇ ਜਾ ਰਿਹਾ ਹੈ।
1: ਸੁਣਤ ਸਾਹੋ ਚਿਤ ਹੈ ਨਾ ਰਸਾਤੀ,
0: ਤੇ ਮਨ ਚ ਸੋਚਦਾ ਕਦੇ ਇਹ ਨਾ ਹੋਵੇ ਕਿਤੇ ਬਾਦਸ਼ਾਹ ਨੂੰ ਕੋਈ ਖਬਰ ਸੁਣਾਵੇ ਵੀ ਚੰਦੂ ਨੇ ਸਤਿਗੁਰੂ ਜੀ ਤੇ ਇੰਨੇ ਤਸੀਹੇ ਦਿੱਤੇ, ਸ਼ਹੀਦ ਕੀਤਾ,

0: ਕਲਹੇ ਸੁੱਤਾ ਦੇਖਤ ਦੁੱਖ ਭਇਓ। ਅਤੇ ਦਿੱਲੀ ਦੇ ਅੰਦਰ ਜੋ ਇਹਦਾ ਨਿਵਾਸ ਸੀ, ਜੋ ਇਸਦਾ ਬੰਗਲਾ ਸੀ, ਦੀਵਾਨ ਸੀ ਜਹਾਂਗੀਰ ਦਾ, ਬਹੁਤ ਵੱਡਾ ਉੱਚਾ ਮਰਤਬਾ ਸੀ, ਆਪਣੇ ਘਰ ਪਹਿਲਾਂ ਪ੍ਰਵੇਸ਼ ਹੋਇਆ, ਪੁੱਤਰੀ ਨੂੰ ਵੇਖ ਕਰਕੇ ਉਹਦਾ ਹਿਰਦਾ ਦੁਖਦਾ ਹੈ, ਆਪਣੀ ਪੁੱਤਰੀ ਨੂੰ ਕਲੇ ਦਾ ਮੁੱਢ ਬਣਦਾ ਮੰਨਦਾ ਹੈ, ਕਿਉਂਕਿ ਉਹਦੀ ਪੁੱਤਰੀ ਦਾ ਰਿਸ਼ਤਾ ਨਾਤਾ ਦਿੱਲੀ ਦੀ ਸੰਗਤ ਦੀ ਬੇਨਤੀ ਮੰਨ ਕੇ ਮਹਾਰਾਜ ਨੇ ਕਬੂਲ ਨਹੀਂ ਸੀ ਕੀਤਾ। ਸੋਚਦਾ ਹੈ ਚੰਦੂ ਕਿ ਇਹ ਮੇਰੀ ਪੁੱਤਰੀ ਕੀ ਜੰਮੀ ਹੈ ਅਤੇ ਕਲੇ ਦਾ ਮੁੱਢ ਹੋ ਗਈ, ਇਹਦੇ ਕਾਰਨ ਕਰਕੇ ਸਾਰਾ ਐਡਾ ਵੱਡਾ ਸਬੱਬ ਬਣ ਗਿਆ ਹੈ। ਮਨ ਵਿੱਚ ਸੋਚਦਾ ਹੈ
1: ਜਿਸ ਹਿਤ ਪਾਪ ਕੀਨ ਬਹੁ ਤੇਰਾ,
0: ਕਹਿੰਦਾ ਜਿਸ ਮੈਂ ਆਪਣੀ ਪੁੱਤਰੀ ਦਾ ਨਾਤਾ ਰਿਸ਼ਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਨਾਵਣ ਦੇ ਲਈ, ਨਾਤਾ ਕਰਨ ਦੇ ਲਈ ਏਡਾ ਵੱਡਾ ਪਾਪ ਕਰ ਲਿਆ,
1: ਤਉ ਨਾ ਤਿਸ ਕੋ ਸੁਖ ਕੇ ਮਹਿਰਾ,
0: ਤਾਂ ਵੀ ਮੈਂ ਆਪਣੀ ਪੁੱਤਰੀ ਨੂੰ ਬੱਚੀ ਨੂੰ ਕਿਸੇ ਪ੍ਰਕਾਰ ਦਾ ਸੁੱਖ ਨਹੀਂ ਦੇਖ ਰਿਹਾ, ਉਹਦਾ ਅਜੇ ਤੀਕਰ ਵਿਆਹ ਸ਼ਾਦੀ ਕਿਤੇ ਹੋਈ ਨਹੀਂ, ਅਤੇ ਉਹ ਬਿਨਾਂ ਵਿਆਹ ਸ਼ਾਦੀ ਤੋਂ ਉਸਨੂੰ ਮੈਂ ਦੇਖਦਿਆਂ ਹੋਇਆਂ ਦੁਖੀ ਹੁੰਦਾ ਹਾਂ, ਕਿਉਂਕਿ ਜਦੋਂ ਏਡਾ ਵੱਡਾ ਕੋਈ ਕੁਕਰਮ ਕਰ ਲਏ ਬੰਦਾ, ਪਾਪ ਕਰ ਲਏ, ਗੁਰੂ ਪੀਰ ਅਵਤਾਰਾਂ ਦੇ ਤਾਂ ਹੀ ਜ਼ੁਲਮ ਕਰਦੇ, ਅਤੇ ਫਿਰ ਸੰਗਤ 'ਚ ਗੱਲ ਪ੍ਰਚਲਿਤ ਹੋ ਜਾਵੇ ਵੀ ਆਪਣੀ ਬੱਚੀ ਦੇ ਨਾਤੇ ਦੇ ਤਾਂ ਬਣਾਉਣ ਦੇ ਤਾਂ ਹੀ ਇਸਨੇ ਐਡਾ ਵੱਡਾ ਪਾਪ ਕੀਤਾ, ਭਲਾ ਉਹਦਾ ਰਿਸ਼ਤਾ ਫਿਰ ਕਿਹਨੇ ਕਬੂਲਣਾ ਹੈ। ਇਹ ਦੁਖੀ ਹੋ ਰਿਹਾ ਹੈ।

0: ਜਿਹੜੇ ਨਿਕਟ ਵਰਤੀ ਅਹਿਲਕਾਰ ਸਨ ਉਹਨਾਂ ਨੂੰ ਬੜੇ ਪ੍ਰੇਮ ਦੇ ਨਾਲ ਮਿਲਿਆ ਹੈ।
1: ਬਹੁ ਮੋਲਾ ਕਿਸਹੂੰ ਪਟ ਦੇਤ,
0: ਕਿਸੇ ਦੇ ਤਾਈਂ ਬੜੀ ਕੀਮਤ ਦੀ ਦੁਸ਼ਾਲਾ।

0: ਜੋ ਲਾਹੌਰ ਦੇ ਵਿੱਚ ਸ਼ਹਾਦਤ ਹੋਈ ਹੈ ਉਹਨਾਂ ਲੋਕਾਂ ਨੂੰ ਭੁਲਾ ਰਿਹਾ ਵੀ ਮੇਰੇ ਨਾਲ ਕੋਈ ਜ਼ਿਕਰ ਨਾ ਕਰਨ, ਕੋਈ ਗੱਲ ਨਾ ਹੋਵੇ,
1: ਨਿਸਹਜਾ ਹੋ ਗਿਓ ਉਧਰ ਮੈਂ।
0: ਉਹਨਾਂ ਦੇ ਤਾਂ ਕਹਿੰਦਾ ਹੈ ਜੇ ਕਿਸੇ ਨੇ ਪੁੱਛਿਆ, ਕਿਸੇ ਨੂੰ ਕੱਪੜਾ ਦਿੰਦਾ ਕੀਮਤੀ ਦਿਸ਼ਾਲਾ, ਕਿਸੇ ਦੀ ਖੁਸ਼ਾਮਦੀ ਕਰਦਾ, ਕਿਸੇ ਨੂੰ ਧਨ ਦਿੰਦਾ, ਉਹਨਾਂ ਦੇ ਤਾਂ ਕਹਿ ਰਿਹਾ ਹੈ ਕਿ ਗੁਰੂ ਅਰਜਨ ਦੇਵ ਜੀ ਦੇ ਪੇਟ ਦੇ ਅੰਦਰ ਇਨਫੈਕਸ਼ਨ ਹੋ ਗਈ, ਹਾਈਏ ਦਾ ਰੋਗ ਹੋ ਗਿਆ ਸੀ, ਇਸੇ ਕਾਰਨ ਕਰਕੇ ਉਹਨਾਂ ਨੇ ਸਰੀਰ ਛੱਡ ਦਿੱਤਾ ਹੈ।
1: ਸਾਹੂ ਸਮੀਪ ਨਾ ਕਰੋ ਪ੍ਰਸੰਗ।
0: ਉਹ ਨਿਕਟ ਵਰਤੀਆਂ ਨੂੰ ਕਹਿੰਦਾ ਕਿ ਬਾਦਸ਼ਾਹ ਦੇ ਕੋਲੇ ਜਾ ਕਰਕੇ ਕੋਈ ਗੱਲ ਨਹੀਂ ਕਰਨੀ,
1: ਜੇ ਚੱਲ ਪਰੇ ਕਰੋ ਇਸ ਢੰਗ,
0: ਤੇ ਜੇਕਰ ਕਦੇ ਬਾਦਸ਼ਾਹ ਦੀ ਕਚਹਿਰੀ ਚ ਸਤਿਗੁਰੂ ਅਰਜਨ ਦੇ ਮਹਾਰਾਜ ਜੀ ਦੇ ਸ਼ਹੀਦ ਹੋਣ ਦੀ ਕੋਈ ਗੱਲ ਚੱਲ ਵੀ ਪਵੇ,
1: ਕੋ ਨਾਮ ਲਿਆਤ ਹੈ ਮੇਰੋ,
0: ਕੋਈ ਜੇ ਮੇਰਾ ਨਾਮ ਲਵੇ ਤੇ ਤੁਸੀਂ ਵਰਜ ਦੇਣਾ ਹੈ, ਰੋਕ ਦੇਣਾ ਹੈ, ਬਾਦਸ਼ਾਹ ਦੇ ਕੰਨੇ ਕੰਨ ਕੋਈ ਖਬਰ ਨਹੀਂ ਪੈਣ ਦੇਣੀ।
1: ਤੁਮ ਢਿਗ ਕਹਿ ਝਿੜਕ ਦਿਓ ਫੇਰੋ,
0: ਤੇ ਤੁਸੀਂ ਕਹਿ ਕਰਕੇ ਝਿੜਕ ਦੇਣਾ ਜੇ ਕੋਈ ਬਾਦਸ਼ਾਹ ਕੋਲੇ ਮੇਰੀ ਗੱਲ ਕਰੇ।
1: ਹੋਏ ਨ ਆਸ ਸੁਣ ਕੇ ਪਤਸ਼ਾਹ,
0: ਕਦੇ ਐਸਾ ਨਾ ਹੋਵੇ ਬਾਦਸ਼ਾਹ ਇਸ ਖਬਰ ਨੂੰ ਸੁਣ ਕਰਕੇ
1: ਮੁਝ ਪਰ ਕੋਪ ਕਰੇ ਉਰ ਮਾਹੂ,
0: ਮੇਰੇ ਤੇ ਕਦੇ ਕ੍ਰੋਧਵਾਨ ਨਾ ਹੋ ਆ ਜਾਵੇ।
1: ਨਾਦ ਸਭ ਸਭਾ ਕੇ ਰਿਅਨ ਪਾਏ,
0: ਇਉਂ ਬਾਦਸ਼ਾਹ ਜਹਾਂਗੀਰ ਦੀ ਸਭਾ ਜਿਹੜੇ ਮਨੁੱਖ ਨੇ, ਜਿੰਨੇ ਅਹਿਲਕਾਰ ਨੇ, ਵਜ਼ੀਰ ਮੰਤਰੀ ਨੇ, ਜਿਹੜੇ ਦਰਬਾਨਚੀ ਨੇ, ਚੌਰਬਦਾਰ ਨੇ, ਆਦਿਕ ਪਹਿਰੇਦਾਰ ਨੇ, ਉਹ ਸਾਰੀ ਸਭਾ ਨੂੰ ਉਹਨੇ ਆਪਣੀ ਤਰਫ ਕਰ ਲਿਆ। ਚੰਦੂ ਨੇ ਚਲਾਕ ਬਹੁਤ ਹੈ, ਸ਼ਾਮ ਦਾਮ ਦੰਡ ਭੇਦ ਬੜਿਆ ਜਾਣਦਾ ਹੈ, ਨੀਤੀ ਨਿਪੁੰਨ ਹੈ, ਤੇ ਨੀਤੀ ਨਿਪੁੰਨ ਬੰਦੇ ਬੜੇ ਢੰਗ ਤਰੀਕੇ ਵਰਤ ਲੈਂਦੇ ਹਨ, ਇਸ ਤਰ੍ਹਾਂ ਕਰ ਰਿਹਾ ਚੰਦੂ।
1: ਤ੍ਰਸਤ ਜਤਨ ਚਿਤਵਤ ਸਮੁਦਾਏ,
0: ਤੇ ਤ੍ਰਸਤ ਹਿਰਦੇ ਦੇ ਅੰਦਰ ਡਰਦਾ ਵੀ ਹੈ, ਭੈ ਵੀ ਮੰਨਦਾ ਹੈ, ਤੇ ਯਤਨ ਵੀ ਸਾਰੇ ਜਾਰੀ ਰੱਖਦਾ ਹੈ ਜੀ।
1: ਮਿਲਿਓ ਸਾਹੂ ਕੇ ਪਾਸ ਪਹੁੰਚਾ,
0: ਤੇ ਫੇਰ ਜਾ ਕਰਕੇ ਬਾਦਸ਼ਾਹ ਜਹਾਂਗੀਰ ਦੇ ਕੋਲ ਪਹੁੰਚਿਆ, ਮਿਲਿਆ ਹੈ।
1: ਉਚਾਰਤ ਸੁਜਸ ਤਤਾਵਤ ਭਾ ਤਿਹ ਮੂਚਾ,
0: ਸੁਜਸ ਉਚਾਰਤ ਭਾ ਤਿਹ ਮੂਚਾ, ਤੇ ਕਹਿਣ ਲੱਗੇ ਬਾਦਸ਼ਾਹ ਦਾ ਜਾ ਕੇ ਬੜਾ ਜਸ ਉਚਾਰਿਆ, ਉਹਦੀ ਸਿਫਤ ਸਲਾਹ ਕੀਤੀ, ਵਡਿਆਈ ਕੀਤੀ।
1: ਨਾ ਸਤਿਗੁਰ ਕੀ ਕਿਨੂੰ ਸੁਣਾਈ,
0: ਤੇ ਬਾਦਸ਼ਾਹ ਦੇ ਕੋਲੇ ਸਤਿਗੁਰੂ ਮਹਾਰਾਜ ਜੀ ਦੇ ਸ਼ਹੀਦ ਹੋਣ ਦੀ ਖਬਰ ਕਿਸੇ ਨੇ ਸੁਣਾਈ ਤੱਕ ਨਹੀਂ।
1: ਅਪਰ ਪ੍ਰਸੰਗਨ ਬਾਤ ਚਲਾਈ,
0: ਹੋਰਾਂ ਪ੍ਰਸੰਗਾਂ ਦੇ ਵਿੱਚ ਲਾ ਕਰਕੇ ਹੋਰ ਕਥਾ ਕਹਾਣੀਆਂ ਗੱਲਾਂ

0: ਹੌਲੀ ਹੌਲੀ ਮਨ ਦੇ ਵਿੱਚੋਂ ਆਪਣੇ ਹੋਏ ਵੇ ਵਾਕਿਆ ਨੂੰ ਭੁਲਾਉਣਾ ਸ਼ੁਰੂ ਕਰ ਦਿੱਤਾ ਹੈ।
1: ਸਿੱਖਨ ਵਿਖਿਆ ਵਿਦਤ ਬਹੁ ਭਇਓ,
0: ਪਰ ਸਿੱਖ ਸੰਗਤਾਂ ਦੇ ਅੰਦਰ ਇਹ ਸਾਰੀ ਗੱਲ ਪ੍ਰਗਟ ਹੋ ਗਈ।
1: ਚੰਦੂ ਘਰ ਗੁਰ ਤਾਂ ਤਜ ਗਇਓ,
0: ਕਿ ਚੰਦੂ ਦੇ ਘਰ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਪੰਜ ਭੂਤਕ ਸਰੀਰ ਛੱਡਿਆ ਹੈ।
1: ਤੋ ਡਰਤ ਨਹਿ ਸਖਤ ਉਚਾਰੈ,
0: ਤੇ ਤਾਂ ਵੀ ਜਿਹੜੇ ਦੁਨੀਆਂ ਦੇ ਲੋਕ ਨੇ ਉਹ ਚੰਦੂ ਤੋਂ ਡਰਦੇ ਹੋਏ ਕਿ ਬਾਦਸ਼ਾਹ ਦਾ ਦੀਵਾਨ ਹੈ, ਐਡੇ ਵੱਡੇ ਅਹੁਦੇ 'ਤੇ ਹੈ, ਲੋਕ ਡਰਦੇ ਹੋਏ ਕੋਈ ਆਵਾਜ਼ ਨਹੀਂ ਚੁੱਕਦਾ, ਕੋਈ ਗੱਲ ਨਹੀਂ ਕਹਿੰਦਾ, ਜਾਣਦੇ ਸਾਰੇ ਹੈ, ਖਬਰ ਸਾਰੇ ਸਿੱਖਾਂ 'ਚ ਫੈਲੀ ਹੋਈ ਹੈ ਜੀ।
1: ਮੇਰੇ ਪਰਸ਼ ਪਰ ਅਗੀ ਤੇ ਘਾਰੀ,
0: ਆਪ ਜੀ ਜਦੋਂ ਮਿਲਦੇ ਨੇ ਉਦੋਂ ਅਗੀ ਪਾਪੀ ਨੂੰ ਤਰਕਾਰਾਂ ਪਾਉਂਦੇ ਆ, ਲਾਹਨਤਾਂ ਪਾਉਂਦੇ ਆ ਚੰਦੂ ਨੂੰ।
1: ਸਨੇ ਸਨੇ ਕਹਿ ਆਪ ਸਮਾਹੀ,
0: ਤੇ ਹੌਲੀ ਹੌਲੀ ਗੱਲਾਂ ਕਰਦਿਆਂ ਹੋਇਆ ਆਪ ਜੀ ਕਹਿੰਦੇ ਹਨ,
1: ਕੀਨ ਮਹਾ ਅਗ ਪਚੇ ਸੋ ਨਾਹੀ,
0: ਕਹਿਣ ਲੱਗੇ ਚੰਦੂ ਨੇ ਬੜਾ ਭਾਰੀ ਪਾਪ ਕੀਤਾ ਹੈ, ਤੇ ਇਹ ਕੀਤਾ ਹੋਇਆ ਜਿਹੜਾ ਇਹਦਾ ਪਾਪ ਹੈ ਨਾ, ਇਹ ਛੁਪੇਗਾ ਨਹੀਂ, ਇਹਦਾ ਇਸ ਨੂੰ ਬੜਾ ਭਾਰੀ ਹਰਜਾਨਾ ਭੋਗਣਾ ਪਵੇਗਾ। ਸਮੇਂ ਦੀ ਸਮਾਪਤੀ ਹੋਈ, ਅਗਲਾ ਪ੍ਰਸੰਗ ਆਪਾਂ ਕੱਲ੍ਹ ਨੂੰ ਸਮੇਂ ਸਿਰ ਆ ਕਰਕੇ ਸਰਵਣ ਕਰਨਾ। ਗੁਰੂ ਇਤਿਹਾਸ ਦੀ ਵਿਚਾਰ ਕਰਦਿਆਂ ਅਨੇਕ ਤਰੁੱਟੀਆਂ ਹੋ ਜਾਂਦੀਆਂ ਨੇ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ, ਸਭ ਸੰਗਤਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ, ਦਰੋਂ ਘਰੋਂ ਸਿੱਖੀ ਦਾਨ ਨਾਮਦਾਨ ਭਰੋਸੇ ਦੀ ਦਾਤ ਨਾਲ ਨਵਾਜਣ ਜੀ। ਆਓ ਦੋ ਪੰਗਨੀਆਂ ਪੜ੍ਹ ਕੇ ਪਤੇ ਦੀ ਸਾਂਝ ਪਾਈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਰਾਮ ਗਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਹੇ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਹੋ ਕਰੇ ਤੇਰਾ, ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕੇ ਮਨੋ ਵਿਸਾਰੀ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸੱਚੇ ਸਾਹਿਬਾ ਕਿਆ ਨਾਹੀਂ ਕਰਤੇ ਰਹੇ, ਕਰਤਾ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਭਾਵੇ, ਸਦਾ ਸਿਫਤ ਸਲਾਹ ਤੇਰੀ, ਨਾ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੀ ਸ਼ਬਦ ਘਨੇਰੇ, ਕਹਿ ਨਾਨਕ ਸੱਚੀ ਸਾਹਿਬ ਕਿਆ ਨਾਹੀਂ ਕਰਦੇ ਰਹੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੋ ਸੰਤਹੋ, ਸਭ ਤਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਗਲਾ ਜਿਤ ਘਰ ਧਾਰੀਆ, ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਹੋ, ਸੇ ਨਾਮ ਹਰਿ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਆਨੰਦ ਸੁਣਹੋ ਬੜਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਜੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ

0: ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਰ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਰਦਾਸ ਵਾਰੀ ਜੀਓ ਪਿੰਡ ਸਾਹਿਬ।
1: ਤੇਰੀ ਵਡਿਆਈ ਕੋਈ ਨਾਉ ਨ ਜਾਣ, ਮੇਰਾ ਵਾਹਿਗੁਰੂ। ਬੋਲੋ ਜੀ ਵਾਹਿਗੁਰੂ। ਅਰਦਾਸ ਏਕੋ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ। ਅਰਜਨ ਹਰਿ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰ ਨੌ ਨਿਦਾਵੈ ਧਾਏ, ਸਭ ਥਾਈਂ ਹੋਏ ਸਹਾਇ ਦਸਵੇਂ ਪਾਤਸ਼ਾਹ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈਂ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂ, ਧੰਨ ਧੰਨ ਸਾਹਿਬ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ। ਬੋਲੋ ਜੀ ਵਾਹਿਗੁਰੂ। ਆਪ ਜੀ ਦੇ ਪੰਜ ਪਿਆਰੇ, ਚਾਰ ਸਾਹਿਬਜ਼ਾਦੇ, 40 ਮੁਕਤੇ ਹੱਠੀਆਂ, ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਉਹ ਅੰਡ ਕੇ ਛਕਿਆ, ਦੇਖ ਚਲਾਈ ਤੇ ਗਵਾਹੀ, ਦੇਖ ਸੁਣ ਕੇ ਅੰਡਿਟ ਕੀਤਾ, ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ। ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀ ਦਿੱਤੇ, ਬੰਦ ਬੰਦ ਕਟਵਾਏ, ਖੋਪੜੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ ਤਾਂ ਨਾਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ। ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ। ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਚਿਤਾਵੈ, ਚਿਤਾਵਨ ਕਾ ਸਦਕਾ ਸਰਬ ਸੁੱਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਏ, ਦੇਖ ਦੇਖ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ। ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਰ ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਵੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ। ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਮ ਮਤ ਉੱਚੀ ਮਤ ਪਾਦਾ ਰੱਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ, ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਰ, ਨੇ ਉੱਟਿਆਂ ਦੀ ਓਟ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ। ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ, ਸੇਵਕ ਪਰਿਵਾਰ ਭਾਈ ਪ੍ਰਗਟ ਸਿੰਘ, ਬੀਬੀ ਸੁਖਵਿੰਦਰ ਕੌਰ, ਜਿਨ੍ਹਾਂ ਦੀ ਖੇੜੀ ਹੋਈ ਫੁਲਵਾੜੀ, ਪ੍ਰਭਦੀਪ ਸਿੰਘ, ਬੀਬੀ ਲਵਪ੍ਰੀਤ ਕੌਰ ਸਮੂਹ ਪਰਿਵਾਰ ਵੱਲੋਂ ਬੇਟੀ ਅਵਾਨੀ ਕੌਰ ਧਾਲੀਵਾਲ ਦੇ ਜਨਮ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਹੋਇਆਂ, ਆਪ ਜੀ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ ਹੋਇਆਂ, ਗੁਰੂ ਘਰ ਵਿਖੇ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਜਾਪ ਉਪਰੰਤ, ਸੋਹਦਾ ਰਹਿਰਾ ਸਾਹਿਬ ਬਾਣੀ ਦੇ ਜਾਪ ਉਪਰੰਤ, ਗੁਰਬਾਣੀ ਕੀਰਤਨ ਕਥਾ ਵਿਚਾਰਾਂ ਛੇ ਪੌੜੀ ਆਨੰਦ ਸਾਹਿਬ ਜੀ ਦੇ ਜਾਪ ਹੋਏ ਮਹਾਰਾਜ। ਬਾਣੀ ਪੜ੍ਹਦਿਆਂ, ਕੀਰਤਨ ਕਰਦਿਆਂ, ਕਥਾ ਵਿਚਾਰਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ, ਪੜ੍ਹੀ ਸੁਣੀ ਬਾਣੀ ਸੰਗਤਾਂ ਦੇ ਹਿਰਦਿਆਂ 'ਤੇ ਵਸਾ ਕੇ ਨਦਰੀ ਨਦ ਨਿਹਾਲ ਕਰਨਾ, ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਆਪ ਜੀ ਭੋਗ ਲਾਓ, ਭੋਗ ਲੱਗਿਆ ਸੀਤ ਪ੍ਰਸਾਦ, ਸਾਧ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ, ਜੋ ਵੀ ਛਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਮਾਰੇ ਕਿਰਪਾ ਕਰਨੀ। ਬੇਟੀ ਅਵਾਨੀ ਕੌਰ ਦੇ ਸਿਰ 'ਤੇ ਆਪਣਾ ਮੀਰਾ ਭਰਿਆ ਹੱਥ ਰੱਖਣਾ, ਬੇਟਾ ਅਰਵਨ ਸਿੰਘ ਦੇ ਸਿਰ 'ਤੇ ਆਪਣਾ ਮੀਰਾ ਭਰਿਆ ਹੱਥ ਰੱਖਣਾ, ਜੜਦੀਆਂ ਕਲਾਂ ਬਖਸ਼ਿਸ਼ ਕਰਨੀਆਂ ਪਾਤਸ਼ਾਹ ਜੀਓ। ਕਿਰਪਾ ਕਰੋ ਮਹਾਰਾਜ, ਪਾਵਨ ਪਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਜੀ। ਉਪਰੰਤ ਆਪ ਜੀ ਦੇ ਵਸਤਰਾਂ ਦੀ ਸੇਵਾ ਕਰਨ ਦੀ ਆਗਿਆ ਬਖਸ਼ਿਸ਼ ਕਰੋ। ਸਹੀ ਪਿਆਰੇ ਮੇਲ, ਜਿੰਨਾ ਮਿਲਿਆ ਤੇਰਾ ਨਾਮ ਚਿੱਤਾ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ, ਤਬੈ ਚਲਾਇਓ। ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ। ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ ਮੈਂ। ਰਾਜ ਕਰੇਗਾ ਖਾਲਸਾ ਕੀ ਰਹੇ ਨਾ, ਖੁਆਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ। ਜੋ ਸ਼ਰਧਾ ਕਰ ਸੇਵਦੇ, ਗੁਰ ਪਾਰ ਉਤਾਰਨ। ਖੰਡਾ ਜਾ ਕੇ ਹੱਥ ਮੈਂ, ਕਲਗੀ ਸੋਹੈ। ਸੋ ਹਮਰੀ ਰਸ਼ਿਆ ਕਰੇ, ਗੁਰ ਕਲਗੀ ਤਾਰ ਜਗ। ਸੋ ਹਮ

ਤੇਲ ਦੇਹੋ ਸਜਣਾ ਸੀਸੜਿਆ ਜੋ ਹੋਵੇ ਸਾਹਿਬ ਸੁਮੇਲ ਘਰ ਕਰਿਓ ਪਹੁਚਾ ਸਜੜੇ ਨਿਤ ਪਵਨ ਸਦਨ ਹਾਰਾ ਸਿਮਰੀਏ ਨਾਨਕ ਸੇਧਿਆ ਮਨ ਰਾਗਾ ਸਾਮਹਲਾ ਪਹਿਲਾ ਜੇਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇ ਸਨੇਕ ਬਾਬਾ ਜੇਕਰ ਕਰਤੇ ਕੀਰਤ ਹੋਏ ਸੁਖ ਰਾਖ ਵਡਾਈ ਤੋਏ ਰਹਾਉ ਵਿਸੋਏ ਚਸਿਆ ਘੜੀਆ ਪੈਰਾ ਥਿੱਤੀ ਵਾਰੀ ਮਾਹੋ ਵਾ ਸੂਰਜ ਕੁਰਤ ਅਨੇਕ ਨਾਨਕ ਕਰਤੇ ਕੀਤੇ।

ਬਸਨ ਸੁਹੇਲਾ ਆਉਦ ਕਟੈ ਦਿਨਸ ਰਹਿਣਾਰੇ ਮਨ ਗੁਰੂ ਮਿਲਕਾਰ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪਿਆਵੇ ਇਹੋ ਰਸਕਤ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜਉ ਹਰ ਗੁਰ ਤੇ ਮਨਹੇ ਬਸੇਰਾ ਨਿਜ ਕਰ ਮਹਿਲ ਪਾ।

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਨਾਨਕ ਸਾਹਿਬ ਤੇਰੀ ਵਟਿਆ।

Thank you.

Why?

ਉਹ ਸਵੇਰੇ ਉਹ ਸਵੇਰੇ ਹੀ ਤੇ ਸ਼ਾਮ ਆ ਮਾਤਾ ਜੋ ਭਾਜੀ।

तुमने कई धंधा कर क्या?

ਪਾਈ ਦਿੱਤੇ ਹੁੰਦਾ ਸੀ ਕਿ ਨਹੀਂ ਹੋਈ ਨਹੀਂ ਇਸ ਇਨਸਾਨ ਤੇ ਇਸ ਤਰ੍ਹਾਂ ਹੀ ਹੁੰਦਾ ਇੱਥੇ ਗੋਬਿੰਦ ਜਿਹੜੇ ਸਿੰਘ ਭਾਵਨਾ ਹੋਵੇ ਤੁਹਾਡੀ ਸੇਵਾ ਭਾਵਨਾ ਹੈਗੀ ਇੱਥੇ ਇਸ ਤਰ੍ਹਾਂ ਹੀ ਹੁੰਦਾ ਅਗਲੇ ਦਿਨ ਕੀ ਰਹਿ ਕੇ ਪਹਿਲਾਂ ਪਹਿਲਾਂ ਹੈਗਾ ਨੌ ਵਜੇ ਤੱਕ ਤੂੰ ਭਿੰਦਰ ਨਾ ਭਿੰਦਰ ਸ਼ਾਮੀ ਬਾਬਾ ਜੀ ਸਿਹਤ ਖਰਾਬ ਹੋ ਗਈ ਮੇਰਾ ਪਹਿਲੇ 6 ਵਜੇ ਮੈਂ ਕੀਰਤਨ ਕਰਨਾ ਇਹ ਉੱਥੇ ਕਰਨਾ ਵੀ ਹੈ ਮੁੜ ਕੇ ਇਹਨੂੰ ਵੀ ਪਤਾ ਨਹੀਂ ਗਿਆ ਉਹ ਤੋਂ ਇਹ ਵੀ ਕਰਵੋ ਸ਼ਾਮ ਦਾ ਮੈਂ ਪਹਿਲਾਂ ਕਹਿਣ ਗਿਆ ਚੱਲ ਸ਼ਾਮ ਦਾ ਜਿਸ ਮੈਂ ਕਹਿਣਾ ਹੋਰ ਬਾਪੂ ਜੀ ਇੱਧਰ ਕੋਈ ਹੈਗਾ

मैं भी फिक्र करते हैं।

ਵੱਡਾ ਕੰਮ ਹੋਣ ਵਾਲਾ ਸੀ ਮੇਰੇ ਨਾਲ, ਜੇ ਤੁਸੀਂ ਨਿੱਕੇ ਮੋਟੇ ਨਾਲ ਮੈਂ ਬਣ ਗਿਆ ਵਾ, ਵੱਡਾ ਕੰਮ ਹੋਣਾ ਸੀ ਮੇਰੇ ਨਾਲ ਜੇ ਅੱਗੇ ਵੀ ਇੱਥੇ ਕਈ ਬੰਦਿਆਂ ਨਾਲ ਹੋ ਗਿਆ ਹੈ।

ਚਰਨ ਪੂਰਨ ਐਸਾ ਪ੍ਰਭ ਕੇ ਸੁਣ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਤ ਮਾਏ ਸਮਾਏ ਪ੍ਰਭ ਜੀ ਵਸੈ ਸਾਧਗੀ ਰਸਨਾ ਨਾਨਕ ਜਨ ਕਾ ਦਾਸ ਦਸਨਾ ਪ੍ਰਭ ਕੋ ਸਿਮਰੈ ਸੇ ਧਨਵੰਤੇ ਪ੍ਰਭ ਕੋ ਸਿਮਰੈ ਸੇ

ਸਿਮਰਤਨ ਸਤਿ ਬਲਿਹਾਰੀ। ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੈ, ਪ੍ਰਭ ਕੋ ਸਿਮਰਤਨ ਸੁਖ ਬਿਹਾਵੈ। ਪ੍ਰਭ ਕੋ ਸਿਮਰਤਨ ਆਤਮ ਜੀਤਾ, ਪ੍ਰਭ ਕੋ ਸਿਮਰਤਨ ਨਰਮਰੀਤਾ। ਪ੍ਰਭ ਕੋ ਸਿਮਰਤਨ ਆਨੰਦ ਘਨੇਰਾ, ਪ੍ਰਭ ਕੋ ਸੁਨੇ ਬਸੇ ਅਨੇਰੇ। ਸੰਤ ਕਿਰਪਾ ਤੇ ਅੰਧਨ ਜਾਗ, ਨਾਨਕ ਸਿਮਰਨ ਪੂਰੇ ਭਾਗ। ਪ੍ਰਭ ਕੇ ਸਿਮਰਨ ਕਾਰਜ ਪੂਰੇ, ਪ੍ਰਭ ਕੇ ਸਿਮਰਨ ਕਬੂ ਨ ਝੂਰੇ। ਪ੍ਰਭ ਕੇ ਸਿਮਰਨ ਹਰ ਗੁਰਬਾਨੀ, ਪ੍ਰਭ ਕੇ ਸਿਮਰਨ ਸਹਿ ਸਮਾਨੀ। ਪ੍ਰਭ ਕੇ ਸਿਮਰਨ ਚਲਿਆਸਨ, ਪ੍ਰਭ ਕੇ ਸਿਮਰਨ ਕਮਲ ਵਿਗਾਸਨ। ਪ੍ਰਭ ਕੇ ਸਿਮਰਨ ਅਨ ਹੱਦ ਚਨ ਘਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ। ਸਿਮਰ ਹੈ ਸੇ ਜਨ ਜਨ ਕਾ ਪ੍ਰਮਿਆ, ਨਾਨਕ ਤਿੰਨ ਜਨ ਸਰਨੀ ਪਿਆ। ਹਰ ਸਿਮਰਨ ਕਰ ਭਗਤ ਭਗਟਾਏ, ਹਰ ਸਿਮਰਨ ਲਗ ਭੇਦ ਪਾਏ। ਹਰ ਸਿਮਰਨ ਭੈ ਸਜਤੀ ਦਾਤੇ, ਹਰ ਸਿਮਰਨ ਚੋਹੋਂ ਘੁੰਟ ਜਾਤੇ। ਹਰ ਸਿਮਰਨ ਧਾਰੀ ਸਭ ਧਰਨ।

ਪਦੀ ਜੈ ਮਾਤ ਪਿਤਾ ਸੁਤਮੀਤ ਨਾ ਭਾਈ ਮਨੁ ਹੋਆ ਨਾਮ ਤੇਰਾ ਸੰਗ ਸਹਾਈ ਜੈ ਮਹਾਂ ਭਿਆਨ ਦੂਜਾ ਦਲਾ ਤਾਂ ਕੇਵਲ ਨਾਮ ਸੰਗ ਤੇਰਾ ਚੱਲੈ ਜਿਹੈ ਮੁਸ਼ਕਲ ਹੋਵੇ ਤਿਵਾਰੀ ਹਰ ਕੋ ਨਾਮ ਖਿੰਨ ਮਾਹੇ ਉਧਾਰੀ ਅਨਕ ਪੁੰਨ ਚੰਨ ਕਰਤ ਨਹੀਂ ਤਰੇ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਹਨੇਰੇ ਸਗਲ ਸਰ ਕੋ ਰਾਜਾ ਦੁਖੀਆ ਹਰ ਕਾ ਨਾਮ ਜਪ ਤੋ ਸੁਖੀਆ ਲੱਖ ਕਰੋੜੀ ਬੰਧ ਨਾ ਪਰੈ ਹਰ ਕਾ ਨਾਮ ਜਪਤ ਨਸਤਰੈ ਅਨਕ ਮਾਰੰਗ ਤਿਖ ਨਾ ਭਜਾਵੈ ਹਰ ਕਾ ਨਾਮ ਜਤ ਗਾਵੈ ਜਿਹ ਮਾਰ ਕੇ ਉਜਾਦ ਕੇਲਾ ਤਿਆ ਨਾਮ ਸੰਗ ਹੋ ਸਹੇਲਾ ਐਸਾ ਨਾਮ ਸਦਾ ਧਿਆਈਏ ਨਾਨਕ ਗੁਰਮੁਖ ਪਰਮਗਤ ਪਾਈਏ ਛੂਟਤ।

ਨਾ ਜਾਣ ਸਕੋਏ। ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾ, ਸੰਗ ਧਰਮਤ ਮਲਹਿਰਿਆ। ਸਗਲ ਉੱਤਮ ਮੈਂ ਉੱਤਮ ਭਲਾ, ਹਰ ਕਾ ਨਾਮ ਜਪੋ ਜੀ ਸਦਾ। ਸਗਲ ਬਾਣੀ

ਪਦੀ ਰਮੇ ਜਾ ਕੇ ਗੁਣ ਚੇਤ ਪੁਰਾਣੀ ਕਵਣ ਮੂਲ ਤੇ ਕਵਣ ਦਿਸਤਾਨੀ ਜਿੰਦੂ ਸਾਸ ਵਾਰ ਸਿੰਗਾਰਿਆ ਕਰ ਵਗਣ ਮਾਹੇ ਜਿਨੇ ਉਵਾਰਿਆ ਬਾਰ ਉਪੇਤਾ ਤੁਰੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਪਿਆ ਉੱਪਰ ਸਹਿਕ ਸਹਿਨ ਮੁੱਖ ਪਿਆ ਬੈਠ ਕੋ ਦੈਨ ਇਹੋ ਨਿਰਗਣ ਗਣ ਕਛੂ ਨਾ ਬੂਝੈ ਵਾਖੇ ਲਿਓ ਤੋ ਨਾਨਕ ਸੀਜੈ ਜੈ ਪ੍ਰਸਾਦ ਧਰ ਉੱਪਰ ਸੁਖ ਵਸੈ ਸੁਤ ਭਰਾਤ ਮੀਤ ਬੰਤਾ ਸੰਗਸੈ ਜੈ ਪ੍ਰਸਾਦ ਪੀਵੇ ਸੀਤਲ ਜਲਾ ਸੁਖ ਦਾਏ ਪਵਨ ਪਾਵ ਕੁਮਲਾ ਜੈ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਪ ਕਾ

ਪਛਤਾਵੈ। ਜੋ ਦੇਸੇ ਸੋ ਚਾਲਣ ਹਾਰ, ਲਫਟ ਤੈ ਅੰਧ ਅੰਧਾਰ, ਬਟਾਉ ਸੋ ਜੋ ਲਾਵੈ ਨੇਹ, ਤਾਂ ਕੋ ਹਾਥ ਨਾ ਵਹਿ ਕੇ, ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ।

ਸਾਧਕ ਸੰਗ ਦੇੜੇ ਸਭ ਧਰਮ, ਸਾਧਕੇ ਸੰਗ ਕੇਵਲ ਪਾਰ ਬ੍ਰਹਮ, ਸਾਧਕੇ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੇ ਕਰਵਾਨ, ਸਾਧਕੇ ਸੰਗ ਸਭ ਕੁਲ ਆਧਾਰੇ, ਸਾਧ ਸੰਗ ਸਾਜਨ ਮੀਤ ਕਟੰਬ ਨਸਾਰੈ।

ನಾನಕೋ ಅಪರಸ ಸಗಲನ ಸತಾರ ಅಸ್ಪದಿ ಮಿಥ್ಯಾ ನಾಹಿ ದಸನ ಪಾರ ಸಮಾನ ಮೇ ಪ್ರೀತ ನಂದನದಾಸ ಪರ್ತ ರೂಪನ ಪೇಕೇ ನೇತ್ರ ಸಾಧ ಕೀ ಟಹಲ ಸಂತ ಸಂಗೇತ ಕರ್ಣ ಸುನೇ ಕಾ ಉಗ ನಿಂದಾ ಸಂತೇ ಜಾನೇ ಆಪಸ ಕೋ ಮಂದಾ ಗೌರ ಪ್ರಸಾದ ಬಿಖ್ಯಾ ಪರ ಹರೇ ಮನ ಕೀ ಬಾತ್ ನಾ ಮನ ತೇ ಡರ ಇಂದ್ರಿ ಜತ ಪಂಚ ದೋ ತೇ ರಹತ ನಾನಕ ಕೋಟ ಮದೇ ಕೋ ಐಸಾ ਪਰਸ ਬੈਸ ਨੂੰ ਸੋਚੇ ਸੁਪਰ ਸੁਪਰ ਸਨ ਬਿਸਨ ਕੀ ਮਾਇਆ ਤੇ ਹੋਏ ਭੈਣ ਕਰਮ ਕਰ ਤੋ ਹੋਵੇ ਨਾ ਕਰਮ ਤੈਸ ਬੈਸ ਨੂੰ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨੇ ਬਾਚੇ ਕੇਵਲ ਭਗਤ ਕੀ ਧਨ ਸੰਗ ਰਾਚੈ ਮਨ ਤਨ ਅੰਤਰ ਸਬਨ ਗਪਾਰ ਸਭ ਉਪਰ ਹੋਵਤ ਕਰਪਾਲ ਆਪ ਦੜੇ ਅਵਰੇ ਨਾਮ ਜਪਾਵੈ ਨਾਨਕੋ ਬੈਸ ਨੂੰ ਪਰਮ ਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੇ ਦੋਸਤਾ ਸੰਗ ਮਨ ਤੇ ਬੈਸੇ ਸਗਲਾ ਭਰਮ ਕਰ ਪੂਜੇ ਸਗਲ ਪਾਰ ਬ੍ਰਹਮ ਸਾ ਸੰਗ ਪਾਪਾ ਮਾਲਕ ਹੋਵੇ ਤੈਸ ਭਗਵਤੀ ਕੀ ਮਤ ਉਤਮ ਭਗਵੰਤ ਕੀ ਟਹਿਲ ਕਰੇ ਨਤਨੀਤ ਮਨ ਤਨ ਹਰਪੈ ਬਿਸਨ ਪ੍ਰੀਤ ਹਰ ਕੇ ਚਰਨ ਹਿਰਦੇ ਵਸਾਵੇ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਬੋਧ ਰਾਮ ਨਾਮ ਆਤ ਮੈਂ ਸੋਧੈ ਰਾਮ ਨਾਮ ਸਾਰਾ ਸਪੀਵੇ ਉਸ ਪੰਡਿਤ ਦੇ ਉਦੇਖ ਜਗ ਜੀਵੈ ਹਰ ਕੀ ਕਥਾ ਹਿਰਦੇ ਵਸਾਵੈ ਸੋ ਪੰਡਿਤ ਫੈ ਜੋ ਨਾਵੈ ਵੇਦ ਪ੍ਰਾਣ ਸਿਮਰਤ ਬੂਝੇ ਮੂਲ ਸੁਖ

ਗੁਰਤਾਏ ਸਾਈਂ ਜੁਗਤ ਨਾਨਕੋ ਪੁਰਖ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਓ ਜੇ ਜਿਤ ਘਰ ਰਾਖੈ ਤੈਸਾ ਤੈ ਨਾਓ ਆਪੇ ਕਣਕ ਰਾਮ ਜੋਗ ਪ੍ਰਭਾਵੇ ਸੋਈ ਫਨੋਗ ਪਸਰਿਓ ਆਪ ਹੋਏ ਨਾ।

ਕੋੜਾ ਚਾਰ ਬਿਹਾਰੀ ਕਈ ਕੋਟ ਬਾ ਤੀਰਥ ਵਾਸੀ ਕਈ ਕੋਟ ਬਨ ਭਰਮੇ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਵੀ ਸਰੋਤੇ ਕਈ ਕੋਟ ਆਤਮ ਧਿਆਨ ਧਾਰੈ ਕਈ ਕੋਟ ਕਵ ਕਾ ਵਿਚਾਰੈ ਕਈ ਕੋਟ ਨਵਤਾ ਨਾਮ ਧਿਆਵੈ ਨਾਨਕ ਕਰਤੇ ਗਾ ਅੰਤ ਨਾ ਪਾਵੈ ਕਈ ਕੋਟ ਭੈ ਬਿਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਭੇਗਾਤ ਮਨ ਕੋਰ ਕਈ ਕੋਟ ਪਰ ਦਰਬ ਕਹਿਰੈ ਕਈ ਕੋਟ ਪਰ ਦੁੱਖ ਨ ਕਰੈ ਕਈ ਕੋਟ ਮਾਇ ਸਰ ਮਾਏ ਕਈ ਕੋਟ ਪਰਦੇਸ ਪਰਮਾਏ ਜਿਤ ਜਿਤ ਲਾਓ ਤਤ ਲਗਣਾ ਨਾਨ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਸਹਿ ਜਤਿ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰ ਪਾਏ ਕਈ ਕੋਟ ਪਾਤਰ ਵਿਖ ਨ ਵਜਾਏ ਕਈ ਕੋਟ ਪਵਨ ਪਾਣੀ ਵੈ ਸੰਤਰ ਕਈ ਕੋਟ ਦਿਸਪ ਮੰਡਲ ਕਈ ਕੋਟ ਸਸੀਆ ਸੂਰ ਨਕਤਰ ਕਈ ਕੋਟ ਦੇਵ ਦਾਨ ਮਹਿੰਦਰ ਸਹਿ ਸਤਰ ਸਗਲ ਸਮੱਗਰੀ ਆਪਣੇ ਸੂ ਧਾਰੈ ਨਾਨਕ ਜੈਸ ਦਸ ਪਾਵੈ ਤੈਸ ਨਸਤਾਰੈ ਕਈ ਕੋਟ ਰਾਜ ਤਾਮ ਸਾਧਕ ਕਈ ਕੋਟ ਵੇਦ ਪੁਰਾਣ ਸਿਮਰ ਤੇ ਹਰ ਸਾਸਤ ਕਈ ਕੋਟ ਕੀਰਤ ਸੰਬੰਧ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਰਤ ਜੀਵੈ ਕਈ ਕੋਟ ਗਿਰੀ ਮੇਰ ਸੰਬੰਧੀ ਵੈ ਕਈ ਕੋਟ ਜਕਿਨ ਵਿਸਾਜ ਕਈ ਕੋਟ ਭੂਤ ਪ੍ਰੇਰ ਸੁਖ

ਕਈ ਕੋਟ ਜਨਮੇ ਜੀ ਵਹਿ ਮਰੇ, ਕਈ ਕੋਟ ਬਹੁ ਜੂਨੀ ਫਿਰੈ, ਕਈ ਕੋਟ ਬੈਠ ਤਿਕਾਏ, ਕਈ ਕੋਟ ਘਾਲੇ ਤਕ ਪਾਏ, ਕਈ ਕੋਟ ਕੀ ਧਨਵੰਤ, ਕਈ ਕੋਟ ਮਾਇਆ ਮੈਂ ਚਿੰਤ, ਜੈ ਜੈ ਭਾਣਾ ਤੈਂ ਤੈਂ ਰਾਖੈ, ਨਾਨਕ ਸਭ ਕੋ ਪ੍ਰਭ ਕੇ ਹੱਥ ਹੈ, ਕਈ ਕੋਟ ਭੈ ਬੈਰਾਗੀ ਰਾਮ।

ਪੈਨ ਸਾਥ ਰਾਖੇ ਪ੍ਰਭ ਭਾਵੇ ਤਾਂ ਹਰ ਗੁਣ ਭਾਖੇ, ਪ੍ਰਭ ਭਾਵੇ ਤਾਂ ਪਤਾ ਤੋਂ ਉਧਾਰੇ, ਆਪ ਕਰੇ ਆਪਣ ਵਿਚਾਰੇ, ਦੋਹਾਂ ਸਿਰਿਆ ਕਾ ਆਪ ਸੁਆਮੀ, ਖੇਲੇ ਵਿਖਸੇ ਅੰਤਰ ਜਾਮੀ, ਜੋ ਭਾਵੇ ਸਵੀਕਾਰ ਕਰਾਵੇ, ਨਾਨਕ ਦ੍ਰਿਸ਼ਟੀ ਅਵਨ ਆਵੇ, ਕਹੋ ਮਾਨ ਅੱਖ ਤੇ ਕਿਆ ਹੋਇਆ ਵੈ, ਜੋ ਤਿਸ ਭਾਵੈ ਸੋਈ ਕਰਾਵੈ, ਤਿਸਕੇ ਹਾਥ ਹੋਏ ਤੋਂ ਸਭ ਕੁਛ ਲੇ, ਜੋ ਤਿਸ ਭਾਵੈ ਸੋਈ ਕਰੇ, ਅਨ ਜਾਣਤ ਵਿਖਿਆ ਮੈਂ ਰਚੈ, ਜੇ ਜਾਣਤ ਆਪਣੇ ਆਪ ਬਚੈ, ਭਰ ਮੇ ਪੂਲਾ ਦੇ ਦਸਤਾਵੇ, ਨਿਮਕ ਮਾਏ ਚਾਰ ਕੁੰਡ ਫਿਰ ਆਵੈ, ਕਰ ਕਿਰਪਾ ਜਿਸੇ ਆਪਣੀ ਭਗਤ ਦੇ, ਨਾਨਕ ਤੇ ਜਾ ਨਾਮ ਲੈ, ਖਿੰਨ ਮਹਿ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਿਵਾਜ, ਜਾਂ ਕਾ ਦ੍ਰਿਸ਼ਟ ਕਛੂ ਨਾ ਆਵੈ, ਤੇ ਤਤਕਾਲ ਦੇ ਦਰਸ਼ ਪ੍ਰਗਟਾਵੈ, ਜਾਂ ਕੋ ਆਪਣੀ ਕਰੇ ਬਖਸੀਸ, ਤਾਂ ਕਾਲੇ ਖਾਨਾ ਜਗ ਗਨੇ ਜਗਦੀਸ਼, ਜਿਉ ਪਿੰਡ ਸਾਧੂ ਸਕੀ ਰਾਸ, ਘੱਟ ਘੱਟ ਪੂਰਨ ਬ੍ਰਹਮ ਪ੍ਰਗਾਸ, ਆਪਣੀ ਬਣ ਤੇ ਆ ਬਣਾਏ, ਨਾਨਕ ਜੀਵੈ ਦੇਖ ਬਡਾਈ, ਇਸ ਕਾ ਬਲ ਨਾਹੀ ਸਹਾਤ, ਕਰਨ ਕਰਾਵਨ ਸਰ ਕੋ ਨਾਥ, ਆਗਿਆਕਾਰੀ ਬਪਰਾ ਜੀਓ, ਜੋ ਤਿਸ ਭਾਵੈ ਸੋਈ ਫੁੰਦੀਓ, ਕਬੂ ਊਚ ਨੀਚ ਮੈਂ ਬਸੈ, ਕਬੂ ਸੋਗ ਹਰ ਰੰਗ ਰੰਗਸ ਹੈ, ਕਬੂ ਨਿਤ ਚੰਦ ਵਿਵਹਾਰ, ਕਬੂ ਬਕਾਸ ਪਿਆਲ, ਕਬੂ ਬੇਤਾ ਬ੍ਰਹਮ ਵਿਚਾਰ, ਨਾਨਕ ਆ ਮਲਾਵਣਹਾਰ, ਕਬੂ ਨਿਰਤ ਕਰੇ ਬਹੁ ਭਾਂਤ, ਕਬੂ ਸੋਏ ਰਹੇ ਦਿਨ ਰਾਤ, ਕਬੂ ਮਹਾਂ ਕ੍ਰੋਧ ਬਿਕਰਾਲ, ਕਬੂ ਸਰਬ ਕੀ ਹੋ ਤਰਵਾਲ।

ਕਬੂ ਹੋਏ ਪੰਡਿਤ ਕਰੇ ਬਖਿਆਨ, ਕਬੂ ਮੂੰਹ ਧਾਰੀ ਲਾਵੇ ਧਿਆਨ, ਕਬੂ ਤਟ ਤੀਰ ਸਨਾਨ, ਕਬੂ ਸਹਿਤ ਸਾਧਕ ਮੁੱਖ ਗਿਆਨ, ਕਬੂ ਕੀਰਤ ਹੱਥ ਪਤੰਗ ਹੋਈ ਜੇ ਆਨਕ ਜਿਉਂ ਭਰਮੇ ਪਰਮੇ ਆ, ਨਾਨਾ ਰੂਪ ਜਿਉਂ ਸਬਕ ਹੀ ਦਿਖਾਵੈ, ਜਿਉਂ ਪ੍ਰਭਾਵੈ ਦੇਵੇ ਨਚਾਵੈ, ਜੋ ਤਿਸ ਪਾਵੈ ਸੋਈ ਹੋਏ, ਨਾਨਕ ਦੂਜਾ ਆ ਵਰਨਾ ਕੋਏ, ਕਹੂੰ ਸਾਧ ਸੰਗ ਦੇ ਪਾਵੈ, ਉਸ ਸਥਾਨ ਤੇ ਬਹੁ ਨਾਵੈ, ਅੰਤਰ ਹੋਏ ਗਿਆਨ ਪ੍ਰਕਾਸ਼, ਉਸ ਸਥਾਨ ਕਾ ਨਹੀਂ ਮਨਾਸ, ਮਨ ਤਨ ਨਾਮ ਰਤੇ ਇੱਕ ਰੰਗ, ਸਦਾ ਵਸੇ ਪਾਰ ਬ੍ਰਹਮ ਕੇ।

ਇਸਕੇ ਅੰਤਰ ਰਾਜ ਬਿਮਾਨ ਸੋ ਨਰਕ ਪਾਤੀ ਹੋ ਵਸਵਾਨ ਜੋ ਜਾਣੇ ਮੈਂ ਜੋ ਬਿਨਵੰਤ ਸੋ ਇਸਦਾ ਕਾ ਜੰਤ ਆਪਸ ਕੋ ਕਰਮੰਤ ਕਹਾਵੈ ਜਨ ਮਰੈ ਬੋ ਜੋਨ ਪਰਮਾਵੈ ਧਨ ਭੂਮਿਕਾ ਜੋ ਕਰੇ ਗਮਾਨ ਸੋ ਮੂਰਖ ਅੰਦਾ ਗਿਆਨ ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਵਸਾਵੇ ਨਾਨਕੀਆ ਮੁਕਤ ਆ ਗਏ ਸੁਖ ਪਾਵੈ ਧਨਵੰਤਾ ਹੋਏ ਕਰ ਕਰਵਾਵੇ ਤ੍ਰਿਣ ਸਮਾਨ ਕੋ ਸੰਗ ਨਾ ਜਾਵੈ ਬਹੁ ਲਸ਼ਕਰ ਮਾਨ ਖੁਪ ਕਰੇ ਆਸ ਪਲ ਪੀਤਰ ਤਾਂ ਕਾ ਹੋਏ ਬਿਨਾਸ ਸਭ ਤੇ ਆਪ ਜਾਣੇ ਬਲਵੰਤ ਖਿਨ ਮੈਂ ਹੋਏ ਜਾਏ ਪਸਮੰਤ ਕਿਸੇ ਨਾ ਬਦੇ ਆਪ ਅੰਕਾਰੀ ਧਰਮ ਰਥ ਕਰੇ ਖੁਆਰੀ ਗੁਰਪ੍ਰਸਾਦਾਂ ਕਾ ਮਿਠੇ ਅਭਿਮਾਨ ਸੋ ਜਨ ਨਾਨਕ ਦਰ ਗਏ ਪਰਬਾਨ ਕੋਟ ਕਰਮ ਕਰੇ ਹੋ ਤਾਰੇ ਸਰਮ ਪਾਵੇ ਸਗਲੇ ਬਸਤਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰੇ ਅਵਤਾਰ ਅਨਕ ਯਤਨ ਕਰੇ ਆਤਮ ਨੇ ਦਵੇ ਹਰ ਦਰ ਗਉ ਕੈਸੇ ਗਵੇ ਆਪਸ ਕੋ ਜੋ ਭਲਾ ਕਹਾਵੇ ਤਿਸੇ ਭਲਾਏ ਨਿਕਣਾਵੇ ਸਰਬ ਕੀ ਰੇਂ ਜਾਂ ਕਾ ਮਨ ਹੋਏ ਕਹੋ ਨਾਨਕ ਤਾਂ ਕੀ ਨਿਰਮਲ ਸੋਏ ਜਬ ਲੱਗ ਜਾਣੇ ਮੁਝ ਤੇ ਕੁਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ ਜਬ ਇਹ ਜਾਣੇ ਮੈਂ ਕੁਛ ਕਰਤਾ ਤਬ ਲੱਗ ਕਰ ਜੋਨ ਮੈਂ ਫਿਰਤਾ ਜਬ ਧਾਰੇ ਕੋ ਬੈਰੀ ਮੇਤ ਤਬ ਲੱਗ ਲੈ ਚਲਣਾ ਹੀ ਚੀਤ ਜਬ ਲਵ ਮੋਹ ਮਗਨ ਸੰਗ ਮਾਏ ਤਬ ਲੱਗ ਧਰਮ ਰਾਜ ਦਿਸ ਜਾਏ ਪਰ ਕਿਰਪਾ ਤੇ ਬੰਧਨ ਟੁੱਟੇ ਗੁਰਪ੍ਰਸਾਦ ਨਾਨਕ ਹੋਂ ਛੁਟੈ ਸਹਿਜ ਕਟੇ ਲੱਖ ਕੁੜਤਾਵੈ ਤੇ ਪਤਨਾਵੈ ਮਾਇਆ ਪਾਛੇ ਪਾਵੈ ਅਨਕ ਭੋਗ ਵਿਖਿਆ ਕਰੇ ਨਹਿ ਤੇ ਪਤਾਵੈ ਖਪਕਾ ਮਰੈ ਬਿਨਾਂ ਸੰਤੋਖ ਨਾਹੀਂ ਕੋ ਰਾਜੈ ਸੁਭਨ ਮਨੋਰਥ ਬਿਰਥੇ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਬਡਭਾਗੀ ਕਿਸੇ ਪ੍ਰਾਪਤ ਹੋਏ ਕਰਨ ਖਰਾਬ ਨੇ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਵਣ ਕਰਨੇ ਹਾਰ ਇਸਕੇ ਹਾਥ ਗਾਂ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪਾ ਪ੍ਰਭ ਸੋਏ ਜੋ ਕੁਛ ਕਿਨੋ ਸੋਏ ਆਪਣੇ ਰੰਗ ਸਭ ਤੇ ਦੂਰ ਸਭੂ ਕੇ ਸੰਗ ਬੂਜੇ ਦੇਖੇ ਕਰੇ ਬਵੇਕ ਆਪੇ ਹੈ ਕਿ ਆਪੇ ਹੈ ਨੇਕ ਮਰੇ ਨਾ ਬੈਂਸੇ ਆਪ ਨਾ ਜਾਏ ਨਾਨਕ ਸਾਦੀ ਰਿਹਾ ਸਮਾਏ ਆਪ ਦਿਸ ਸਮਝੇ ਆਪ ਆਪੇ ਰਚਿਆ ਸਭ ਕੇ ਸਾਥ ਆਪ ਕਿਨੋ ਆਪਣ ਵਿਸਥਾਰ ਸਭ ਕੁਛ ਸਿਕਾਉ ਕਰਨੇ ਹਾਰ ਉਸਦੇ ਭਿੰਨ ਕਹੋ ਕੁਛ ਹੋਏ ਥਾਂ ਤਣਾ ਤਰੇ ਕੁਛ ਹੋਏ ਆਪਣੇ ਚਲੇ ਤੇ ਆਪ ਕਰਨੇ ਹਾਰ ਕਉਤੋ ਕਰੇ ਰੰਗ ਪਾਰ ਮਨ ਮੇ ਮਨ ਆਪਣੇ ਮਾਹੇ ਨਾਨਕ ਕੀਮਤ ਕਹਿਣ ਨਾ ਜਾ।

ਕਾ ਦੁਖੀ ਕਿਸੇ ਕਾ ਨਹੀਂ ਮਿੱਤ। ਸੰਤ ਕੇ ਦੁਖੀ ਕੋ ਢਾਣ ਲਾਗੈ, ਸੰਤ ਕੇ ਦੁਖੀ ਕੋ ਸਭ ਤਿਆਗੈ। ਸੰਤ ਕਾ ਦੁਖੀ ਮਹਾਂਕਾਰੀ, ਸੰਤ ਕਾ ਦੁਖੀ ਸਦਾ ਬਕਾਰੀ। ਸੰਤ ਕਾ ਦੁਖੀ ਜਨਮੇ ਮੇਰੇ, ਸੰਤ ਕੀ ਦੁੱਖ ਨਾ ਸੁੱਖ ਤੇ ਚੜੇ। ਸੰਤ ਕੇ ਦੁਖੀ ਕੋ ਨਾ ਹੀ ਠਾਉ, ਨਾਨਕ ਸੰਤ ਭਾਵ ਹੈ ਤਾਂ ਲੈ ਮਿਲਾਏ। ਸੰਤ ਕਾ ਦੁਖੀ ਅਦ ਵੀ ਤੇ ਟੁੱਟੇ, ਸੰਤ ਕਾ ਦੁਖੀ ਕਿਤੇ ਘਰ ਨਾ ਪਹੁੰਚੇ। ਸੰਤ ਕੇ ਦੁਖੀ ਕੋ ਧਿਆਨ ਭਰਮਾਈਏ, ਸੰਤ ਕਾ ਦੁਖੀ ਉਜੜ ਪਾਈਏ। ਸੰਤ ਕਾ ਦੁਖੀ ਅੰਤਰ ਤੇ ਦੋਤਾ, ਜਿਉਂ ਸਾਸ ਬਿਨਾਂ ਮਿਰਤ ਕੀ ਲੋਤਾ। ਸੰਤ ਕੇ ਦੁਖੀ ਕੇ ਜੜ ਕੁਛ ਨਾ, ਆਪਣ ਬੀਜਾ ਪੇ ਹੀ ਖਾਏ। ਸੰਤ ਕੇ ਦੁਖੀ ਕੋ ਆਪਣਾ ਰੱਖਣ ਹਾਰ, ਨਾਨਕ ਸੰਤ ਭਾਵ ਹੈ ਤਾਂ ਲਏ ਵਾਰ। ਸੰਤ ਕਾ ਦੁਖੀ ਉਂਬਲ ਲਾਏ, ਜਿਉਂ ਜਲ ਬਿਹੂਨ ਮੱਛੜੀ ਤੜਫਾਏ। ਸੰਤ ਕਾ ਦੁਖੀ ਭੂਖਾ ਨੇ ਰਾਜਿਆ, ਜਿਉਂ ਪਾਪ ਕੇਂਦਰ ਨਹੀਂ ਧਰਾਪੈ। ਸੰਤ ਕਾ ਦੁਖੀ ਛੂਟੇ ਕੇਲਾ, ਜਿਉਂ ਬੁਆੜ ਤਲ ਖੇਤ ਮਾਹੇ ਦੁਹੇਲਾ। ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਤਦ ਮਿੱਥਿਆ ਕਹਿਤ। ਕਿਰਤ ਨਿੰਦ ਕਾ ਧੋਰੀ ਪਿਆ, ਨਾਨਕ ਜੋ ਤਿਸ ਭਾਵ ਹੈ ਸੋਈ ਤਿਆ। ਸੰਤ ਕਾ ਦੁਖੀ ਵਿਗੜ ਜਾਏ, ਸੰਤ ਕੇ ਦੁਖੀ ਕੋ ਦਰਗਾਹ ਮਿਲੈ ਸਜਾਏ। ਸੰਤ ਕਾ ਦੁਖੀ ਸਦਾ ਸਹਿਕਾਈਏ, ਸੰਤ ਕਾ ਦੁਖੀ ਨਾ ਮਰੇ ਨਾ ਜਵਾਜੈ। ਸੰਤ ਕੇ ਦੁਖੀ ਕੀ ਪੂਜੇ ਨਾ ਆਸਾ, ਸੰਤ ਕਾ ਦੁਖੀ ਉੱਠ ਚੱਲੇ ਨਿਰਾਸਾ। ਸੰਤ ਕੇ ਦੋਸ਼ ਨਾ ਤੈਸੇ ਕੋਈ, ਜੈਸਾ ਭਾਵ ਹੈ।

ਪਦੇ ਮਾਨੁਖੀ ਟੇਕ ਪਿਰਥੀ ਸਭ ਜਾਨ ਦੇਵਨ ਕੋਈ ਕੋਈ ਭਗਵਾਨ ਜਸਗੇ ਦੀਏ ਰਹੇਗਾ ਏ ਬਹੁ ਨਾ ਤਿਸ ਨਾ ਲਾਗਿਆ ਏ ਮਾਰੇ ਰਾਖੇ ਏਕੋ ਆਪ ਮਾਨ ਕੋਈ ਕੁਛ ਨਾਹੀ ਹਾਥ ਤੈਸਕਾ ਹੁਕਮ ਬੂ ਸਕੋਏ ਤਿਸਕਾ ਨਾਮ ਰਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਵਿਘਨ ਲਾਗੇ ਕੋਏ ਔਸਤ ਮਨ ਮਿਹ ਕਰ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ ਨਿਰਮਲ ਰਸਨਾਮ੍ਰਿਤ।

ਪੁਰਸ਼ ਮਤਾ ਬੜ ਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਏ। ਰਾਮ ਨਾਮ ਜੋ ਕਰੇ ਵਿਚਾਰ ਸੇ ਤਨਵੰਦ ਕਰੇ ਸੰਸਾਰ, ਮਨ ਤਨ ਮੁੱਖ ਬੋਲੇ ਅਰਮੁਖੀ ਸਦਾ ਸਦਾ ਜਾਣੋ ਤੇ ਸੁਖੀ। ਏਕੋ ਏਕ ਏਕ ਪਛਾਣੇ ਇਹ ਤੂਤ ਕੀ ਉਹ ਸੂਜੀ ਜਾਣੇ, ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿੰਨੇ ਨਿਰੰਜਨ ਜਾਣਿਆ। ਗੁਰਪ੍ਰਸਾਦ ਆਪਣੇ ਆਪ ਸੁਝੈ ਤਿਸ ਕੀ ਜਾਣੋ ਤਿਸ ਨਾ ਬੁਝੈ, ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੂਪ ਤੇ ਉਹ ਹਰ ਜਨ ਰਹਿਤ। ਆਂਦਨ ਕੀਰਤਨ ਕੇਵਲ ਵਿਖਿਆਨ, ਗ੍ਰਹਿਸਥ ਮੈਂ ਸੋਈ ਨਿਰਵਾਨ, ਏਕ ਉੱਪਰ ਜੀ ਜਨ ਕੀ ਆਸਾ ਤਿਸ ਕੀ ਘਟੀਏ ਜਮ ਕੀ ਫਾਸਾ, ਪਾਠ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸੇ ਨਾ ਲਾਗੇ ਦੁੱਖ, ਜਿਸ ਕੋ ਹਰ ਪ੍ਰਭੂ।

ਸਮੇਂ ਆਪ ਸਮਾਇਆ। ਸੋਧਤ ਸੀਜਿਆ ਗੁਰ ਪ੍ਰਸਾਦ ਤਾਸਾ ਬੂਝਿਆ, ਜਬ ਦੇਖੂੰ ਤਬ ਸਭ ਕੁਛ ਮੂਲ, ਨਾਨਕ ਸੋ ਸੁਖਮ ਸੋਈ ਅਸਤੂਲ, ਨੈ ਕੁਛ ਜਨਮੇ ਨੈ ਕੁਛ ਮਰੇ, ਆਪਣ ਚਲੇ ਤਾਪ ਹੀ ਕਰੇ, ਆਪਣ ਜਾਵਣ ਦਿਸ਼ਟ ਅੰਦਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ, ਆਪੇ ਆਪ ਸਗਲ ਮੈਂ ਆਪ, ਅਨਕ ਜੁਗਤ ਰਜ ਤਾਪ ਅਤਾਪ, ਅਵਨਾਸੀ ਨਾ ਹੀ ਕੁਛ ਖਾਣ।

ਸਭ ਜਪੈ ਨਿਹਾਲ ਹੁਣ ਕੀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਕਰੇ ਬਡ ਭਾਗੈ ਨਾਮ ਜਪਤ ਪਾਵੈ ਵਿਸਰਾਮ ਨਾਨਕ ਤਿਨ ਪੁਰਖ ਕੋ ਉੱਤਮ ਕਰ ਮਾਨ ਜੋ ਕੁਛ ਕਰੇ ਸੋ ਪ੍ਰਭ ਕੇ ਰੰਗ ਸਦਾ ਸਦਾ ਬਸੇ ਹਰ ਸੰਗ ਸਹਿ ਸੁਆਏ ਹੋਏ ਸੋਏ ਕਰਨੇ ਹਾਰ ਪਛਾਣੇ ਸੋਏ ਪ੍ਰਭ ਕਾ ਕੀ ਜਨ ਮਿੱਠ ਲਗਾਨਾ ਜੈਸਾ ਸਾ ਤੈਸਾ ਦਸਤਾਨਾ ਜਿਸ ਤੇ ਉਪਜੋ ਤਿਸ ਮਾਹੇ ਸਮਾਏ ਹੋਏ

ਪਾਲ ਸਰਬਜੀਆਂ ਪਿਵਤ ਪਾਲ ਸਗਲ ਕੀ ਚਿੰਤਾ ਜਿਸ ਮਨ ਮੈਂ ਤਿਸ ਤੇ ਬਿਰਥਾ ਕੋਈ ਨਾ ਹੈ। ਰੇ ਮਨ ਮੇਰੇ ਸਦਾ ਹਰ ਜਾਪ ਬਨਾਸੀ ਪ੍ਰਭ ਆਪੇ ਆਪ ਆਪਣ ਕੀ ਆ ਕਛੂ ਨਾ ਹੋਏ ਜੇ ਸੋ ਪ੍ਰਾਣੀ ਲੁਚਿਆ ਖੋਏ ਤਿਸ ਵੇ ਨਾਹੀ ਤੇਰੇ ਕੁਛ ਕਾਮ ਕਤ ਨਾਨਕ ਜਾਪੇ ਕਰ ਨਾਮ ਰੂਪ ਬੰਤ ਹੋਏ ਨਾਹੀ ਮੋਹੇ ਪ੍ਰਭ ਕੀ ਜੋਤ ਸਗਲ ਘੱਟ ਸੋਏ।

ਸਾਧੂ ਸੰਗ ਮਿਲ ਜੋਤ ਪਰ ਕਟਾਵੈ ਤਿੰਨ ਸੰਤਨ ਕੀ ਬਾਛੋ ਧੂਰ ਨਾਨਕੀ ਹੈ ਲੁੱਚਾ ਪੂਰ ਮਨ ਮੂਰਖਾ ਹੈ ਬਹਿ ਲਾਈਏ ਪੂਰ ਲਿਖੇ ਕਾ ਲਿਖਿਆ ਪਾਈਐ ਦੂਪ ਸੂਪ ਪ੍ਰਭ ਦੇਵਨਹਾਰ ਅਵਰ ਤਿਆਗ ਤੁਤੇ ਸੇ ਚਤਾਰ ਜੋਸ਼ ਕਰੇ ਸੋਏ ਸੁਖਮਾਨ ਭੂਲਾ।

ਕੇ ਧੋਏ ਧੋ ਪਿਓ ਅਰ ਸਾਧ ਕੋ ਆਪਣਾ ਜਿਉ। ਸਾਧ ਕੀ ਧੂਰ ਕਰ ਸੁਨਾਨ ਸਾਧ ਉੱਪਰ ਜਾਈਏ ਕਰਵਾਨ। ਸਾਧ ਸੇ ਬਾਵਟ ਭਾਗੀ ਪਾਈਏ, ਸਾਧ ਸੰਗ ਹਰ ਕੀਰਤਨ ਗਾਈਏ। ਅਨਕ ਵਿਘਨ ਤੇ ਸਾਧੂ ਰੱਖੈ, ਹਰ ਗੁਣ ਗਾਏ ਅੰਮ੍ਰਿਤ ਦਾ ਚਾਖੈ। ਓਟ ਕਹੀ ਸੰਤੈ ਦਰਿਆਇਆ, ਸਰਬ ਸੁਖ ਨਾਨਕ ਤੇ ਪਾਇਆ। ਮਿਰਤ ਕੋ ਜੀਵਾ ਲੈਣਹਾਰ, ਭੂਖੇ ਕੋ ਦੇਵਤ ਆਧਾਰ। ਸਰਮਦਾਨ ਜਾ ਕੀ ਦ੍ਰਿਸ਼ਟੀ ਮਾਹੇ ਪੂਰ ਲਿਖੇ।

ਸਤਿਮੁਖ ਕਹਿਤ ਸਾਚੀ ਤ੍ਰਿਸ਼ ਸੱਚਾ ਕਾਰ ਸੱਚ ਵਰਤੇ ਸੱਚਾ ਪਾਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋਚ

ਨਰਾਉ ਮਨਸਾ ਪੂਰਨ ਸਰਨਾ ਯੋਗ ਜੋ ਕਰ ਪਾਇਆ ਸੋਈ ਯੋਗ ਹਰਨ ਪ੍ਰਣ ਜਾਗਾ ਨੇਤਰ ਪੋਰ ਦਸਗਾ ਮੰਤ ਨਾ ਜਾਣੇ ਹੋਰ ਆਨੰਦ ਰੂਪ ਮੰਗਲ ਸਾਜਾਂ ਕਹਿ ਸਰਬ ਥੋਕ ਸੁਣਿਆ ਕਰਤਾ ਕਹਿ ਰਾਜ ਮੈਂ ਰਾਜਯੋਗ ਮੈਂ ਜੋਗੀ ਤਪ ਮੈਂ ਤਵੇ ਸਕੈ ਸਮੇਂ ਭੋਗੀ ਧਿਆਏ ਧਿਆਏ ਭਗਤ ਸੁਖ ਪਾਇਆ ਨਾਨਕ ਤਸ ਪੁਰਖ ਕਕੇ ਨੇ ਅੰਤ ਨਾ ਪਾਇਆ ਜਾਂ ਕੀ ਲੀਲਾ।

ਬਣ ਤੋਂ ਬਣਾਏ ਆਪਣੇ ਕਿਵੇਂ ਤੇ ਆਪੇ ਪਾਏ ਸਭ ਕਾਟ ਤੇ ਸਕੇ ਸਭ ਤੇ ਸਕੇ ਠਾਓ ਜਪ ਜਪ ਜੀਵੇ ਨਾਨਕਾ ਨਾਓ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ ਨਾਮ ਕੇ

ਕੀ ਗੱਤ ਹੋਏ, ਆਪ ਸਤ ਗਿਆ ਸਭ ਸਤ ਆਪੇ ਜਾਣੇ ਆਪਣੀ ਬਿਤਗਤ, ਜਿਸ ਕੀ ਸ੍ਰੇਸ਼ਟੋ ਕਰਨੇ ਹਾਰਿਆ ਬਿਨਾਂ ਬੂਝ ਕਰਦੇ ਵਿਚਾਰ ਕਰਦੇ ਕਿ ਮਿਤ ਨਾ ਜਾਣੇ ਕੀ ਆ, ਨਾਨਕ ਦਿਓ ਦਾ ਸੁਭਾਅ ਸੋ ਵਰਤੀ ਆ, ਬਿਸਮਨ ਬਿਸਮ ਭੈ ਬਿਸਮਾਦ।

ਰਤਨਜਨ ਗੁਰਮੁਖ ਪਾਇਆ ਤਾਂ ਇਸ ਕਾ ਸ਼ਬਦ ਨਾ ਹੀ ਦਸ਼ਟ ਆਇਆ। ਨਾਮ ਧਨ ਨਾਮੋ ਰੂਪ ਰੰਗ, ਨਾਮੋ ਸੁਕਰ ਨਾਮ ਕਾ ਸੰਗ, ਨਾਮ ਰਾਜੋ ਜਨ ਤਪਤਾਨੇ, ਮਨ ਤਾਨਾ ਮਹਿ ਨਾਮ ਸਮਾਨੇ, ਉਠਤ ਬੈਠਤ ਸੋਭਤ ਨਾਮ, ਕੋ ਨਾਨਕ ਜਨ ਕੇ ਸਦਕਾਮ। ਬੋਲੋ ਜਹ ਜੇ ਵਦਨ ਰਾਤ, ਪ੍ਰਭ ਆਪਣੇ ਜਨ ਕੀ ਨੀਦਾਤ, ਕਰੇ ਭਗਤ ਆਤਮ ਕੇ ਜਾਏ, ਪ੍ਰਭ ਆਪਣੇ ਸੋ ਰਹਿ ਸਮਾਏ, ਜੋ ਹੁਆ ਹੋਪਤ ਜਾਣੇ, ਆਪਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ, ਤਿਸ ਕੀ ਮਹਿਮਾ ਕੌਣ ਬਖਾਣੂ, ਤਿਸ ਕਾ ਗੁਣ ਕਹੀ ਇੱਕ ਨਾ ਜਾਣੂ, ਆਠ ਪੈਰ ਪ੍ਰਭ ਸੇ ਹਜੂਰ, ਕਹੋ ਨਾਨਕ ਸੇ ਜਨ ਪੂਰੈ, ਮਨ ਮੇਰੇ ਤਿਨ ਕੀ ਓਲੇ, ਮਨ ਤਨ ਆਪਣਾ ਤਿੰਨ ਜਨ ਦੇ, ਜਿਨ ਜਨ ਆਪਣਾ ਪ੍ਰਭੂ ਚਾਤਾ, ਸੋ ਜਨ ਸਰਬ ਧੋਖਾ ਦਾਤਾ, ਤਿਸ ਕੀ ਸਰਨ ਸਰਸ ਪਾਵੈ, ਤਿਸ ਕੇ ਤਾਂ ਸਭ ਪਾਪ ਮਿਟਾਵੈ, ਅਵਰ ਸਿਆਣ ਸਗਰੀ ਛਾੜ ਤੇ

ਸਤਿਗੁਰ ਸੇਖਾ ਹਾਲਤ ਪਾਲਤ ਸਵਾਰੈ, ਨਾਨਕ ਸਤਿਗੁਰ ਸੇਖੋ ਜੀ ਨਾਲ ਸਵਾਰੈ, ਗੁਰ ਕੀ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੇ ਸਹਿ, ਆਪਸ ਕੋ ਕਰ ਕਛੁ ਨ ਜਨਾਵੈ, ਹਰਿਆ ਨਾਮ ਹਿਰਦੈ ਸਾ ਧਿਆਵੈ, ਮਨ ਵਿੱਚ ਸਤਿਗੁਰ ਕੇ ਪਾਸ, ਤੈ ਸੇਵਕ ਕੇ ਕਾਜ ਰਾਸ, ਸੇਵਾ ਕਰ ਤੋਹੇ ਨਕਾਮੀ, ਤੈਸ ਕੋ ਹੋਤ ਪ੍ਰਾਪਤ ਸਵਾਮੀ, ਆਪਣੀ ਕਿਰਪਾ ਜਿਸੇ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤਲੇ, ਬਿਸ ਬਿਸ ਵੀ ਗੁਰ ਕਾ ਮਨ ਮਾਨੇ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ।

ਸਤਨੇਕ ਸਤ ਪੁਰਖ ਪੂਰਨ ਭਵੇਖ ਕਾਹੂ ਬੋਲ ਨਾ ਪਹੁੰਚ ਪਤਾਣੇ ਅਗਮੈ ਅਗੋਚਰ ਪਰਮ ਨਿਰਵਾਣੇ ਨਿਰਾਹਾਰ ਨੈ ਸੁਖਦਾਈ ਤਾਂ ਕੀ ਕੀਮਤ ਕਿਨੇ ਨਾ ਪਾਈ ਅਨਕ ਭਗਤ ਬੰਧਨ ਨ ਕਰ ਚਰਨ ਕਮਲ ਹਿਰਦੇ ਸਿਮਰੈ ਸਤ ਬਲਿਆਰੀ ਸਤਿਗੁਰ ਆਪਣੇ ਨਾਨਕ ਜੈਸ ਪ੍ਰਸਾਦ ਐਸਾ ਪ੍ਰਭੂ ਜੀ ਆਪਣੇ ਇਹੋ ਅਰਥ ਪਾਵੈ ਜਨ ਕੋਏ ਅੰਮ੍ਰਿਤ ਪੀਵੇ ਅੰਮ੍ਰਿਤ ਸੋ ਹੋਏ ਉਸ ਪੁਰਖ ਕਾ ਨਾਹੀਂ ਕਦੇ ਵਿਨਾਸ਼ ਜਾਂ ਕੇ ਮਨ ਭਰ ਕੇ ਗੁਣਤਾਸ ਆਠ ਪੈਰ ਹਰ ਕਾ ਨਾਮ ਲੇ ਸੱਚ ਉਪਦੇ ਸੇਵ ਕੋ ਦੇ ਬੋ ਮਾਇਆ ਕੇ ਸੰਗ ਨਾ ਲੇਪ ਮਨ ਮੇ ਰਾਖੇ ਹਾਰਾ ਰੇਖ ਅੰਧਕਾਰ ਦੀਪ ਪ੍ਰਕਾਸ਼ੇ ਨਾਨਕ ਪਾਉਣ ਦੁੱਖ ਤੈਸੇ ਨਾਸੇ ਤਾਪਤ ਮਾਹੇ ਠਾਂਡ ਵਰਤਾਏ ਆਨੰਦ ਭਇਆ ਦੁੱਖ ਨਾਠੇ ਪਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸ ਹੈ ਭਾਉ ਚੂਕਾ ਨਿਰਭਉ ਵਸੈ ਸਗਲ ਬਿਆਦ ਮਨ ਤੇ ਗਹਿ ਨਸੈ ਜਿਸ ਕਾ ਸਾਧਨ ਕਿਰਪਾ ਧਾਰੀ ਸਾਧ ਸਕ ਜਪ ਨਾਮ ਰਾਰੀ ਤਿਤ ਪਾਈ ਚੂਕੇ ਭਾਉ ਗਵਨ ਸੁਣ ਨਾਨਕ ਹਰ ਹਰ ਜਾ ਸਰਵਣ ਨਿਰਗਣ ਆਪ ਸਰਗਣ ਵੀ ਉਹੀ ਕਲਾ ਧਾਰ ਜਨ ਸਗਲੀ ਮੋਹੀ ਆਪਣੇ ਚਰਿਤ ਪ੍ਰਭਿਆ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਾ ਨਾਹੀ ਕੋਏ ਸਰਬਨ ਅੰਤਰੇ ਕੋ ਸੋਏ ਪੋਤ ਪੋਤ ਰਵਿਆ ਰੂਪ।

ਅਸ਼ਟਪਦੀ ਸੰਤ ਜਿਨਾ ਮਿਲ ਕਰੋ ਵਿਚਾਰ ਏਕ ਸਿਮਨ ਨਾਮ ਆਧਾਰ ਅਵਰ ਪਾਪ ਸਮੀ ਦਸਾਰੋ ਚਰਨ ਕਮਲ ਰਦ ਮੈਂ ਉਰ ਤਾਰੋ ਕਰਨ ਕਾਰਨ ਸੋ ਪ੍ਰਭੂ ਸਮਰੱਥ ਦੜ ਕਰ ਕਹੋ ਨਾਮ ਹਰ ਬਾਤ ਇਹੋ ਧਨ ਸੰਚੋ ਹੋਵੋ ਭਗਵੰਤ ਸੰਤ ਜਿਨਾ ਕਾ ਨਿਰਮਲ ਮੰਤ ਏਕ ਆਸ ਰੱਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਏ ਜਿਸ ਧਨ ਕੋ ਚਾਰ ਕੌਂਡ ਤਾਵੈ ਸੋ ਧਨ ਹਰ ਸੇਵਾ ਤੇ ਪਾਵੈ ਜੈ ਸੋ ਕੋ ਨਿਤ ਬਾਛੇ ਮੀਤ ਸੋ ਸੋ ਸਾਧੂ ਸੰਗ ਪ੍ਰੇਤ ਜੈ ਸੋ ਬਾ ਕੋ ਕਰੇ ਭਲੀ ਕਰਨੀ ਸਾਸੋ

ਨਾ ਲਾਗੇ ਕੋਏ ਜਾਂਗੇ ਦਿੱਤੇ ਵਸਿਆ ਸੋਏ ਕਲ ਤਾਤੀ ਠੰਡਾ ਨਾਓ ਸਿਮਰ ਸਿਮਰ ਸਦਾ ਸੁਖ ਪਾਓ ਪਉ ਬੈਂਸੇ ਪੂਰਨ ਹੋਇਆ ਆਸ ਭਗਤ ਪਾਇਆ ਤਮ ਪ੍ਰਗਾਸ ਤਿਤ ਕਰ ਜਾਏ ਵਸੇ ਬਨਾਸੀ ਕਹੋ ਨਾਨਕ ਕਾਠੀ ਪਾਸੀ ਤਤ ਵਿੱਚ

ਅਨਕ ਭਾਵਨਾ ਛੂਟਣ ਹਾਰੇ ਸਿਮਰਤ ਸਾਧ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਮਲਾਏ ਮਨ ਵੰਸ਼ਤ ਨਾਨਕ ਫਲ ਪਾਏ ਸੰਗ ਨ ਚਾਲ ਤੇਰੇ ਧਨਾ ਤੂੰ ਕਿਆ ਲਪਟਾਏ ਮੂਰਖ ਮਨਾ ਸੁਤ ਮੀਤ ਕਟੰਬ ਹਰ ਬਿਨਤਾ ਨ ਤੇ ਕਹੋ ਤੁਮ ਕਵਨ ਸੁਨਾਤਾ ਰਾਜ ਰੰਗ ਮਾਇਆ ਵਿਸਤਾਰ ਨ ਤੇ ਕਹੋ ਗੁਣ ਸਰਕਾਰ ਅਸ ਵਸਤੀ ਰਥ ਵਾਰੀ ਝੂਠਾ ਡਾਂਬ ਝੂਠ ਵਸਾਰੀ ਜਿਨ ਦੀਏ ਤਸ ਬੁਝੇ ਨਾ ਬਿਗਾਨਾ ਨਾਮ ਵਸਾਰ ਨਾਨਕ ਪਛਤਾਨਾ ਗੁਰ ਕੀ ਮਾਤੂ ਲੈ ਆਨੇ ਭਗਤ ਬਿਨਾ ਬੈ ਡੂਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰੱਖੋ ਮਨ ਮਾਹੇ ਜਨਮ ਜਨਮ ਕੇ ਖਿਲ ਬਚਾਏ ਆਪ ਜਪੋ ਅਵਰਾ ਨਾਮ ਜਪਾਵੋ ਸੋਨੋ ਤ ਕਹਿਤ ਰਹਿਤ ਗਦ ਪਾਓ ਸਾਰ ਪੂਤ ਸਤ ਹਰ ਕੋ ਨਾਓ ਸਹਿਜ ਸੁਹਾਏ ਨਾਨਕ ਗੁਣ ਗਾਓ ਗੁਣ ਗਾਵਤ ਤੇਰੀ ਉਤਰ ਸਮੈਲ ਬਿਨ ਸਜਾਏ ਹੋਮੇ ਬਿਖ ਪੈਲ ਹੋਏ ਅਚਿੰਤ ਬਸੇ ਸੁਖ ਨਾਲ ਸਾਸ ਕਰਾਸਾ ਨਾਮ ਸੰਭਾਲ ਚਾੜ ਸਿਆਣ ਸਗਲੀ ਮਨਾ ਸਾਧ ਸੰਗ ਪਾਵੇ ਸਚ ਤਨਾ ਹਰ ਪੂੰਜੀ ਸਚ ਕਰੋ ਬਿਹਾਰ ਹਾਂ ਸੁਖ ਦਰ ਗਹਿ ਜੈਕਾਰ ਸਰਬ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੇ ਮਸਤਕ ਲੇਖ ਏਕੋ ਜਪ ਏਕੋ ਸਲਾਹੇ ਏਕ ਸਿਮਰ ਏਕੋ ਮਨ ਆਏ ਏਕ ਸਕੇ ਗੁਣ ਗਾਓ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਏ ਕਰ ਆਪ ਪੂਰਨ ਪੂਰ ਰਿਓ ਪ੍ਰਭ ਆਪ ਅਨਕ ਬਸਤਾਰ ਏਕ ਤੇ ਪੈ ਏਕ ਰਾਤ ਪ੍ਰਾਸ

ਰੱਬ ਕੀ ਦਸ਼ਟ ਮਾਸ ਕੋਏ, ਅਰਸ ਪਾਵੇ ਬਿਰਲਾ ਕੋਏ, ਜਿਨ ਚ ਆਖਿਆ ਸੇ ਜੰਤ ਪਤਾ ਨੇ, ਪੂਰਨ ਪੁਰਖ ਨਹੀਂ ਡੁਲਾਨੇ, ਸੁਬਰ ਭਰੇ ਪ੍ਰੇਮ ਰਸ ਰੰਗ ਉਪਜੇ ਚਾਓ ਸਾਧ ਕੇ ਸੰਗ, ਪਰੇ ਸਰ ਨਾਮ ਸਭ ਤਿਆਗ ਅੰਤਰ ਪ੍ਰਗਾਸ ਅੰਦਰ ਲਾਗ, ਬੜਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖੋਏ, ਸੇਵਕ ਕੀ ਮਨਸਾ ਪੂਰੀ ਪਏ, ਸਤਿਗੁਰ ਤੇ ਨਿਰਮਲ ਮਤ ਲਈ, ਜਿਨ ਕੋ ਪ੍ਰਭੂ ਹੋਇਓ ਦਿਆਲ, ਸੇਵੋ ਕੀਨੋ ਸਦਾ ਨਿਹਾਲ, ਬੰਧਨ ਕਾਟ ਮੁੱਕ ਜਨ ਪਿਆ, ਜਨਮ ਮਨ ਦੁੱਖ ਪਰਮ ਗਿਆ, ਇਸ ਪੂਨੇ ਸਰਦਾ ਸਾ ਪੂਰੀ ਰਾਵ ਰਿਹਾ ਸਾ ਸੰਗ ਹਜੂਰੀ, ਜਿਸ ਕਾ ਸਤਨ ਲਿਆ ਮਿਲਾਏ, ਨਾਨਕ ਭਗਤੀ ਨਾਮ ਸਮਾਏ, ਸੋ ਕਿਉਂ ਵਿਸਰੇ ਜੇ ਘਾਲ ਨਾ ਭਨ, ਸੋ ਕਿਉਂ ਵਿਸਰੇ ਜੇ ਕੀਆ ਜਾਣੇ, ਸੋ ਕਿਉਂ ਵਿਸਰੇ ਜਿਨ ਸਭ ਕੁਛ ਦੀਆ, ਸੋ ਕਿਉਂ ਵਿਸਰੇ ਜੇ ਜੀਵਨ ਜੀਆ, ਸੋ ਕਿਉਂ ਵਿਸਰੇ ਜੇ ਅਗਰ ਮੈਂ ਰੱਖ ਗੁਰ ਪ੍ਰਸਾਦ ਕੋ ਬਿਰਲਾ ਰੱਖੈ, ਸੋ ਕਿਉਂ ਵਿਸਰੇ ਜੇ ਵਿਖਤੇ ਕਾਢੈ, ਜਾਨੂ ਜਨ ਕਾ ਟੁੱਟਾ ਕਾਢੈ, ਗੁਰ ਪੂਰੇ ਤਾਂ ਤੇ ਇਹ ਬਜਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ, ਸਾਜਨ

ਸਰਬ ਕਲਿਆਣ ਸੁਖ ਨਿਤਨਾਮ ਬੂਟ ਜਾਤ ਪਾਏ ਵਿਸਰਾਮ ਸਗਲ ਦੁਖਾ ਹੋਵਤ ਨਾਸ ਨਾਨਕ ਨਾਮ ਜਪੋ ਗੁਣ ਦਾਸ ਉਪਜੀ ਪ੍ਰੀਤ ਪ੍ਰੇਮ ਰਚਾਓ ਮਨ ਤਨ ਅੰਤਰੇ ਉਸਵਾਓ ਨਿਤ ਰੋਪੇਕ ਦਰਸਕ ਹੋਏ ਮਨ ਵਿਕਸੇ ਸਾਹ ਚਰਨ ਧੋਏ ਭਗਤ ਨਾ ਕੇ ਮਨ ਤਨ ਰੰਗ ਬਿਰਲਾ ਕਉ ਪਾਵੇ ਸੰਗ ਏਕ ਬਾਦੀ ਜੇ ਕਰ ਮਾਇਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਿਹਾ ਸਰਬ ਸਮਾਏ ਪ੍ਰਭੁ ਛੰਦ ਦੀਨ ਦਿਆਲ ਭਗਤ ਬਛਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪਿਤ ਪਾਲ।

ਪਰਮ ਵਿਵਹਾਰ ਦੁੱਖ ਸੁੱਖ ਮਾਨ ਅਪਮਾਨ ਅਨੇਕ ਪ੍ਰਕਾਰ ਕੇ ਉਪਖਿਆਨ ਆਪਣ ਖੇਲ ਆਪ ਕਰ ਦੇਖੈ ਖੇਲ ਸੰਕੁਚਿਤ ਹੋ ਨਾਨਕੇ ਕਹਿ ਜੈ ਅਭਗਤ ਭਗਤ ਆਪ ਜੈ ਪਸਰੇ ਪਸਾਰ ਸੰਤ ਪ੍ਰਤਾਪ ਦੋਹ ਬਾਕਾ ਆਪੇ ਧਨੀ ਉਨਕੀ ਸੁਭਾ ਉਨੂੰ ਬਨੇ ਆਪੇ ਕੌਤ ਕਰੇ ਆਨੰਦ ਚੋਜ ਆਪੇ ਰਸ ਭੋਜਨ ਨਿਰਜੋਗ ਜਿਸ ਭਾਵੈ ਤਿਸ ਆਪਣਾ ਨਾਮ ਲਾਵੈ ਜਿਸ ਭਾਵੈ ਤਿਸ

ਤੁਮ ਤੇ ਭਿੰਨ ਨਹੀਂ ਕੁਛ ਹੋਏ, ਆਪਣ ਸੋ ਸਭ ਜਗਤ ਪਰੋਏ, ਜਾਂ ਕਹੋ ਪ੍ਰਭ ਜੀ ਆਪ ਬਜਾਏ, ਸੱਚ ਨਾਮ ਸੋਈ ਜਨ ਪਾਏ, ਸੋ ਸਮਦਾਸੀ ਤਤ ਕਾ ਬੇਤਾ, ਨਾਨਕ ਸਰਖਾ ਜੇਤਾ, ਜੀ ਜੰਤ ਸਭ ਤਾਂ ਕੇ ਹਾਥ, ਦੀਨ ਦਿਆਲ ਨਾਥ ਕੋ ਨਾਥ, ਜਿਸ ਰਾਖੇ ਤਿਸ ਕੋਈ ਨਾ ਮਾਰੇ, ਸੋ ਮੂਆ ਜਿਸ ਮਨੋ ਵਿਸਾਰੈ, ਤੈਸਤਾ ਜਬਰ ਕਹਾਂ ਕੋ ਜਾਏ, ਸਭ ਸਰ ਏਕ ਨਿਰੰਜਨ ਰਾਏ, ਜੀ ਕੀ ਜੁਗਤ ਜਾਂ ਕੇ ਸਭ ਹਾਥ, ਅੰਤਰ ਬਾਹਰ ਜਾਣੋ ਸਾਥ, ਗੁਣ ਨਿਧਾਨ ਬੇਅੰਤ ਭਾਰ, ਨਾਨਕ ਦਾ ਸਦਾ ਬਲਿਆਰ, ਪੂਰਨ ਪੂਰਨ ਰਹੇ ਦਿਆਲ, ਸਭ ਉੱਪਰ ਹੋਵਤ ਕਿਰਪਾਲ, ਆਪਣੇ ਕਰਤਵ ਜਾਣੇ ਆਪ, ਅੰਤਰ ਜਾਮੀ ਰਿਹੋ ਵਿਆਪ, ਪ੍ਰਿਤ ਪਾਲੈ ਜੀਵਨ ਬਹੁਤ ਭਾਂਤ, ਜੋ ਜੋ ਰਸੇ ਸੋ ਤਿਸੇ ਤਿਆਤ, ਜਿਸ ਭਾਵੈ ਤਿਸ ਲੈ ਮਿਲਾਏ ਭਗਤ।

ਕੇ ਹਿਰਦੈ ਸੁਨ ਧਰਮ ਸੰਤ ਜਿਨਾ ਸੁਨੇ ਸੋ ਬਚਨ ਸਰ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਰਹਿਤ ਸਤ ਵਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋ ਇਸ ਕਮਾਨੇ ਕਰਨ ਕਰਾਵਣ ਹਰ ਪ੍ਰਭ ਜਾਣੇ ਅੰਤਰ ਵਸੇ ਬਾਹਰ ਵੀ ਹੋਈ ਨਾਨਕ ਦਰਸ਼ਨ ਦੇਖ ਸਮ ਹੋਈ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵੇ ਤਾਂ ਕਰੇ ਵਿਸਤਾਰ ਤਿਸ ਭਾਵੇ ਤਾਂ ਇੱਕ ਓਂਕਾਰ ਅਨਕ ਕਲਾ ਲਖੀ ਨਾ ਜਾਏ ਜਿਸ ਭਾਵੇ ਤਿਸ ਲੈ ਮਿਲਾਏ ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਪ ਆ ਭਰਪੂਰ ਅੰਤਰਗਤ ਜਿਸ ਆਪ ਜਨਾਏ ਆਤ ਨਾਨਕ ਜਨ ਆਪ ਜਾਏ ਸਰ ਪੂਤੇ ਆਪ ਵਰਤਾਰਾ ਸਰਵ ਨੈਣਿਆ ਪੇਖਣਾਰਾ ਸਗਲ ਸਮਗਰੀ ਜਾਂ ਕਾ ਤਤਨਾ ਆਪਣ ਜਸ ਆਪ ਹੀ ਸੁਣਾ ਆਪ ਜਾਣੇ ਖੇਰ ਬਣਾਇਆ ਆਗਿਆਕਾਰੀ ਕਿੰਨੀ ਮਾਇਆ ਸਭ ਕਹਿ ਮਤ ਲੋਪਤ ਰਹਿ ਜੋ ਕੁਛ ਕਹਿਣਾ ਸੋ ਆਪੇ ਕਹੇ ਆਗੇ ਆਵੇ ਆਗਿਆ ਜਾਏ ਨਾਨਕ ਜਾਂ ਭਾਵ ਹੈ ਤਾਂ ਲੈ ਸਮਾਏ ਇਸ ਤੇ ਹੋਏ ਸੋ ਨਾ ਹੀ ਬੁਰਾ ਉਰੇ ਕਹੋ ਕਿ ਨ ਕਛੂ ਕਰਾ ਆਪ ਭਲਾ ਕਰ ਤੂ ਤੇ ਅਤਨੀਤੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਚ ਓਤ ਪੋਤੇ ਆਪਣ ਸੰਗ ਰਾਜ ਤਾਂ ਕੀ ਗਤ ਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਚੀ ਪਾਏ ਤਿਸ ਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕੇ ਉਹ ਜਾਣ ਜੋ ਜਾਣੇ ਤੈ ਸਦਾ ਸੁਖੋਏ ਆਪ ਮਿਲਾਏ ਲੈ ਪ੍ਰਸੋਏ ਉਹ ਤਨ ਬੰਤ ਕਲਵੰਤ ਪਤਵੰਤ ਜੀਵਨ ਮੁਕਤ ਜਸ ਰੇ ਦੇ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਾ ਜਗਤ ਤਰਾਇਆ ਜਾਣੇ ਆਵਣ ਖਾਏ ਹੋ ਸੁਆ।

ਕੁਦਰਤ ਕੇ ਸਾਥੇ ਸਰਨ ਜੋਗ ਸੁਨ ਸਰਨੀ ਆਏ ਕਰ ਕਿਰਪਾ ਪ੍ਰਭੂ ਆਮ ਲੈ ਮਿਟ ਗਏ ਬੈਰ ਪੈ ਸਬਰੇਨ ਅੰਮ੍ਰਿਤ ਨਾਮ ਸਾਧ ਸੰਗਲੇਨ ਸੋ ਪ੍ਰਸੰਨ ਭੈ ਗੁਰਦੇਵ।

ਗੁਣ ਨਾਮ ਜੈ ਸਮਾਨ ਬਸੇ ਸੋਹਤ ਨਿਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪਰ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਬਹੁ ਨਾ ਹੋਵੈ ਆਵਨ ਜਾਨ ਹਰ ਤਨ ਖਾਠ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸ਼ਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕਹਿ ਮਧ ਸਗਲ ਦੇਵਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਾਸ਼ਟੀ ਏਕ ਦਿਸ਼ਟੇਤਾ ਇਹ ਫਲ ਤਿਸ ਜਨ ਕੇ ਮੁਖ

0: don't know who Sikhs are, but even within the Sikh community, it's unusual for people from an Indian background to see Sikhs who are from a background other than a Punjabi or India. You obviously are not from Punjab. You have white skin and you look very different. Is there anything that you'd like to share about yourself or about being different like this?
1: ਅਸੀਂ ਗੋਰੇ ਹਾਂ, ਅਸੀਂ ਇਹ ਕਹਿ ਸਕਦੇ ਹਾਂ ਸਿੱਧਾ, ਸਾਡੀ ਚਮੜੀ ਚਿੱਟੀ ਹੈ, ਕੀ ਕਹੀਏ। ਚਲੋ ਜੋ ਵੀ ਹੈ, ਜਿਸ ਜਿਹੜਾ ਬੈਕਗ੍ਰਾਉਂਡ ਤੋਂ ਅਸੀਂ ਆਉਂਦੇ ਹਾਂ ਉਹ ਜੋ ਵੀ ਹੈ, ਲੇਕਿਨ ਤੁਸੀਂ ਵੀ ਇੰਸਪੀਰੇਸ਼ਨ ਲੈ ਸਕਦੇ ਹੋ ਕਿ ਬੰਦੇ ਸਭ ਤੋਂ ਮਾਇਆ ਵਾਲੇ ਦੁਨੀਆਂ ਤੋਂ ਆ ਕੇ, ਸਭ ਤੋਂ ਸਖ਼ਤ ਤੇ ਤਗੜਾ ਮਾਇਆ ਦੁਨੀਆਂ ਤੋਂ ਆ ਕੇ ਇਸ ਧਰਮ ਨੂੰ ਦੇਖ ਕੇ ਕੁਝ ਮਿਲਿਆ। ਸ਼ਾਇਦ ਤੁਸੀਂ ਆਪਣੇ ਆਪ ਨੂੰ ਦੇਖ ਲਓ, ਸ਼ਾਇਦ ਤੁਹਾਨੂੰ ਕੁਝ ਮਿਲ ਸਕਦਾ। ਸਾਡੀ ਇੱਕ ਵਧੀਆ ਚੀਜ਼ ਹੈ, ਵਧੀਆ ਕਿਰਪਾ ਕੀਤੀ ਗੁਰੂ ਮਹਾਰਾਜ ਨੇ ਕਿ ਅਸੀਂ ਗੋਰੇ ਹੈਗਾ ਤੇ ਸਾਨੂੰ ਤਾਂ ਗੁਰੂ ਦੀ ਕਿਰਪਾ ਤੇ ਸਾਡੇ ਤੇ ਹੋਣਾ ਹੀ ਸੀ। ਉਹ ਤਾਂ ਗੁਰੂ ਦੇ ਹੁਕਮ ਸੀ। ਗੁਰੂ ਕਿਰਪਾ ਇਸ ਤਰ੍ਹਾਂ ਹੋਇਆ ਵੀ ਅਸੀਂ ਗੁਰੂ ਦੇ ਵੱਲ ਜਾ ਰਹੇ ਹਾਂ ਤੇ ਗੁਰੂ ਨੂੰ ਬਹੁਤ ਅਸੀਂ ਪਿਆਰ ਕਰਦੇ, ਪਰ ਅਸੀਂ ਗੋਰੇ ਹਾਂ ਤੇ ਇਹ ਇੱਕ ਟੂਲ ਬਣ ਗਿਆ ਸਾਡਾ। ਇੱਕ
2: ਪਿਆਰ ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ, ਨਦਰੀ ਮੋਖ ਦੁਆਰ, ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆਰ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਣ, ਨਾਨਕ ਗਾਵਿਐ ਗੁਣੀ ਨਿਧਾਨ, ਗਾਵਿਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਘਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜੇ ਹੋ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ, ਗੁਰਾਂ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਤੀਰਥ ਨਾਵਾ ਜੇ ਤਿਸ ਭਾਵਾਂ, ਵਿਣ ਭਾਣੀ ਕਹਿ ਨਾਏ ਕਰੀ, ਜੇ ਤੀ ਸਿਰਠ ਉਪਾਈ, ਵੇਖਾਂ ਵਿਣ ਕਰਮਾ ਕਹਿ ਮਿਲੈ ਲਈ, ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾਂ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ, ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ, ਤੇਹਾ ਕੋਏ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ, ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੁਹੈ ਨਾ ਸਕੈ ਕਾਲ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੂਖ ਪਾਪ ਕਾ ਨਾਸ, ਸੁਣਿਆ ਈਸਰ ਬਰਮਾ ਇੰਦ, ਸੁਣਿਆ ਮੁਕਸਾ ਲਾਹਣ ਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਚ ਸਿਮਰਤ ਵੇਦ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੂਖ ਪਾਪ ਕਾ ਨਾਸ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਆੜਸਠ ਕਾ ਇਸਨਾਨ, ਸੁਣਿਆ ਪੜ ਪੜ ਪਾਵਹਿ ਮਾਨ, ਸੁਣਿਆ ਲਾਗੈ ਸਾਜ ਧਿਆਨ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੂਖ ਪਾਪ ਕਾ ਨਾਸ, ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵਹਿ ਰਾਹ, ਸੁਣਿਆ ਹਾਥ ਹੋਵੈ ਅਸਗਾਹ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੂਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁੱਧ, ਮੰਨੈ ਮੋਹੇ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਾਸਿਓ ਪ੍ਰਗਟ ਜਾਏ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਭਵਹਿ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰ ਗਹਿਮਾਨ ਪੰਚੇ ਸੋਹਹਿ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ।

ਸੂਤ ਜੇ ਕੋ ਬੁਝੈ ਹੋਵੈ ਸਚਿਆਰ ਧਵਲੈ ਉਪਰ ਖੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਵਣ ਜੋਰ ਜੀ ਜਾਤ ਰੰਗਾਂ

ਵਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੈ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੈ ਅਸੰਖ ਪਾਪੀ ਪਾਪ ਕਰ ਜਾਹੈ ਅਸੰਖ ਕੂੜਿਆਰ ਕੂੜੇ ਫਿਰਾਹੈ ਅਸੰਖ ਮਲੇਸ਼ ਮਲ ਭਖ ਖਾਹੈ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਯੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜੇ ਫੁਰਮਾਏ ਤਿਵ ਤਿਵ ਪਾਹੇ ਜੇਤਾ ਕੀਤਾ ਤੇਤਾ ਨਾਓ ਬਿਨ ਨਾਵੈ ਨਾਹੀ ਕੋ ਥਾਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉੱਤਰ ਸੁਖੇਹ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ

ਜਾਹੋ। ਤੀਰਥ ਤਪ ਦਇਆ ਦਾਤ ਦਾਨ, ਜੇ ਕੋ ਪਾਵੈ ਤਿਲਕਾ ਮਾਨ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਹੋ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਤ ਬਾਣੀ ਬ੍ਰਹਮਾਓ, ਸਤ ਸੁਹਾਣ ਸਦਾ ਮਨ ਚਾਓ। ਕਵਣ ਸੁਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ।

ਭਗਤ ਨਾ ਪਾਇਓ ਕਾਦੀਆ, ਜੇ ਲਿਖਣ ਲੇਖ ਕੁਰਾਨ, ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹ ਨਾ ਕੋਈ, ਜਾ ਕਰਤਾ ਸਿਰਠੀ ਕੋ ਸਾਜੇ, ਆਪੇ ਜਾਣੈ ਸੋਈ। ਕਿਵ ਕਰ ਆਖਾ ਕਿਵਸਾ ਲਾਹੀ, ਕਿਉ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ।

ਆਗਾਸਾ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਾਨਕ ਵਾਤ ਸਾਹਸ ਅਠਾਰਹ ਕਹਾਨਕ ਤੇਬਾ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾ ਲਾਹੀ ਸਾ ਲਾਹੇ ਏਤੀ ਸੁਰਤ ਨਾ ਪਾਈਆ ਨਦੀਆਂ ਅਤੈ ਵਾਹ ਪਵਹਿ ਸਮੁੰਦ ਨਾ ਜਾਣੀਐ ਹੈ ਸਮੁੰਦ ਸਾਹ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਣੀ ਜੇ ਤਿਸ ਮਨਹੋ ਨਾ ਵੀਸਰੈ ਹੈ ਅੰਤ ਨਾ ਸਿਫਤੀ ਕਹਨ ਨਾ ਅੰਤ ਅੰਤ ਨਾ ਕਰਣੈ ਦੇ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ

ਕਹੀਐ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਓ। ਏਵੜ ਉੱਚਾ ਹੋਵੈ ਕੋਏ, ਤਿਸ ਉੱਚੇ ਕੋ ਜਾਣੈ ਸੋਏ। ਜੇਵੜ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਕੇਤੇ ਮੰਗਹਿ ਜੋਧ ਅਪਾਰ, ਕੇਤਿਆ ਗਣਤ ਨਹੀਂ ਵਿਚਾਰ। ਕੇਤੇ ਖਪ ਤੁੱਟਹਿ ਵੇਕਾਰ, ਕੇਤੇ ਲੈ ਲੈ ਮੁਕਰ ਪਾਹੇ। ਕੇਤੇ ਮੂਰਖ ਖਾਹੀ ਖਾਹੈ, ਕੇਤਿਆ ਦੂਹ ਭੂਖ ਸਦ ਮਾਰ। ਇਹ ਪੈਦਾ ਤੇਰੀ ਦਾ ਤਾਰ, ਬੰਦ ਖਲਾਸੀ ਭਾਣੈ ਹੋਏ। ਹੋਰ ਆਖ ਨਾ ਸਕੈ ਕੋਏ, ਜੇ ਕੋ ਖਾਏ ਕੇ ਆਖਣ ਪਾਏ। ਉਹ ਜਾਣੇ ਜੇਤੀਆ ਮੋਹੇ ਖਾਏ, ਆਪੇ ਜਾਣੈ ਆਪੇ ਦੇ। ਆਖਹਿ ਸੇ ਭੇ ਕੇਈ ਕੇ, ਜਿਸਨੋ ਬਖਸੇ ਸਿਫਤ ਸਾਲਾਹ। ਨਾਨਕ ਪਾਤਸ਼ਾਹੀ ਪਾਤਸ਼ਾਹ।

ਵਾਣ ਅਮੁੱਲ ਬਖਸੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਣ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖਹਿ ਵੇਦ ਪਾਠ ਪੁਰਾਣ ਆਖਹਿ ਪੜ੍ਹੇ ਕਰਹਿ ਵਖਿਆਣ।

ਆਖੈ ਸੁਰ ਨਰ ਮੁਨ ਜਨ ਸੇਵ। ਕੇਤੇ ਆਖਹਿ ਆਖਣ ਪਾਹੇ, ਕੇਤੇ ਕਹਿ ਕਹਿ ਉੱਠ ਉੱਠ ਜਾਹੇ। ਏਤੇ ਕੀਤੇ ਹੋਰ ਕਰੇਹ, ਤਾਂ ਆਖ ਨ ਸਕਹਿ ਕੇਈ ਕੇ। ਜੇਵੜ ਭਾਵੈ ਤੇਵੜ ਹੋਏ, ਨਾਨਕ ਜਾਣੈ ਸਾਚਾ ਸੋਏ। ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾਵਾਰਾ ਗਾਵਾਰ। ਸੋ ਦਰ ਕਿਹਾ ਸੋ ਘਰ ਕਿਹਾ, ਜਿਤਬੈ ਸਰਬ ਸਮਾਲੇ। ਵਾਜੇ ਨਾਂ ਦੇ ਅਨੇਕੇ ਸੰਖਾ, ਕੇਤੇ ਵਾਵਣ ਹਾਰੇ। ਕੇਤੇ ਰਾਗ ਭਰੀ ਸਿਓ ਕਹੀਅਨ, ਕੇਤੇ ਗਾਵਣ ਹਾਰੇ। ਗਾਵਹਿ ਤੁਹਨੋ ਪੌਣ ਪਾਣੀ ਵੈ ਸੰਤਰ, ਗਾਵਹਿ ਰਾਜਾ ਧਰਮ ਦੁਆਰੇ। ਗਾਵਹਿ ਚਿਤ ਗੁਪਤ ਲਿਖ ਜਾਣ ਹੈ, ਲਿਖ ਲਿਖ ਧਰਮ ਵਿਚਾਰੇ। ਗਾਵਹਿ ਈਸ਼ਵਰ ਬਰਮਾ ਦੇਵੀ ਸੋਹਣ ਸਦਾ ਸਵਾਰੇ। ਗਾਵਹਿ ਇਹਦੇ ਦਾਸਨ ਬੈਠੇ ਦੇਵਤਿਆਂ ਦਰ ਨਾਲੇ। ਗਾਵਹਿ ਸਿੱਧ ਸਮਾਧੀ ਅੰਦਰ, ਗਾਵਣ ਸਾਧ ਵਿਚਾਰੇ। ਗਾਵਣ ਜਤੀ ਸਤੀ ਸੰਤੋਖੀ, ਗਾਵਹਿ ਵੀਰ ਕਰਾਰੇ। ਗਾਵਣ ਪੰਡਿਤ ਪੜਨ ਰਖੀਸਰ, ਜੁਗ ਜੁਗ ਵੇਦਾ ਨਾਲੇ। ਗਾਵਹਿ ਮੋਹਣੀਆਂ ਮਨ ਮੋਹਨ, ਸੁਰਗਾ ਮਛ ਪਿਆਲੇ। ਗਾਵਣ ਰਤਨ ਉਪਾਏ ਤੇਰੇ, ਅੜ ਸੜ ਤੀਰਥ ਨਾਲੇ। ਗਾਵਹਿ ਜੋਤ ਮਹਾਂਬਲ ਸੂਰਾ, ਗਾਵਹਿ ਖਾਣੀ ਚਾਰੇ। ਗਾਵਹਿ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਧਾਰੇ। ਸੇਈ ਤੁਧਨੋ ਗਾਵਹਿ ਜੋ ਤੁਦ ਭਾਵਣ, ਰੱਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਗਾਵਣ ਸੇ ਮੈਂ ਚੇਤਨਾ ਆਵਣ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ ਹੈ। ਭੀ ਹੋਸੀ ਜਾਏ ਨ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ ਜਿਨਸੀ, ਮਾਇਆ ਜਿਨ ਉਪਾਈ। ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨ ਕਰਨਾ ਜਾਈ। ਸੋ ਪਾਤਸਾਹ ਸਾਹਾ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਮੁੰਦਾ ਸੰਤੋਖ ਸਰਮਪਾ ਝੋਲੀ, ਧਿਆਨ ਕੀ ਕਰੇ ਵਿਭੂਤ। ਖਿਮਥਾ ਕਾਲ ਕੁਵਾਰੀ ਕਾਇਆ, ਜੁਗਤ ਡੰਡਾ ਪ੍ਰਤੀਤ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਆਦੇਸ ਤਿਸੈ ਆਦੇਸ, ਆਦੇ ਅਨੀਲਿਆ ਨਾਦੇ ਅਨਾਹਤ। ਜੁਗ ਜੁਗ ਏਕੋ ਵੇਸ, ਭੁਗਤ ਗਿਆਨ ਦਿਆ ਭੰਡਾਰਨ। ਘਟ ਘਟ ਵਜਹਿ ਨਾਦ, ਆਪ ਨਾਥ ਨਾਥੀ ਸਭ ਜਾਖੀ।

ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ ਉਹ ਵੇਖੈ ਉਹ ਨਾ ਨਦਰ ਨਾ ਆਵੈ ਬਹੁਤਾ ਇਹੋ ਵਡਾਣ ਆਦੇਸ ਤਿਸੈ ਆਦੇਸ ਆਦਿ ਅਨੀਲ ਅਨਾਦਿ ਅਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ

ਇੱਕ ਦੂਜੀ ਭਉ ਲਖ ਹੋਹੈ ਲਖ ਹੋਵਹਿ ਲਖ ਵੀਸ ਲਖ ਲਖ ਗੇੜਾ ਆਖੀਐ ਹੈ ਏਕ ਨਾਮ ਜਗਦੀਸ ਏ ਤ੍ਰਾਹੈ ਪਦ ਪਵੜੀਆਂ ਚੜੀਐ ਹੋਏ ਇੱਕੀਸ ਸੁਣ ਗੱਲਾ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨਾ ਮੰਗਣ ਦੇ ਨ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ

ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾਯੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛੈ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁੱਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨ ਕੋਈ ਹੋਰ ਤਿੱਥੈ ਜੋਤ ਮਹਾਂਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੈ ਤਾਕੇ ਰੂਪ ਨ ਕਥਨੇ ਜਾਹੈ ਨਾ ਉਹੈ ਮਰਹੈ ਨਾ ਠਾਗੇ ਜਾਹੈ ਜਿਨ ਕੈ ਰਾਮ ਵਸੈ ਮਨ ਮਾਹੈ ਤਿੱਥੈ ਭਗਤ ਵਸੈ ਕੇ ਲੋ ਕਰਹਿ ਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾਂ ਅੰਤ ਨਾ ਅੰਤ ਤਿੱਥੈ ਲੋ ਅਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾਹਾਰਾ ਧੀਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤੁਆ ਪ੍ਰਸਾਦ। ਚੱਕਰ ਚਹਿਣ ਅਰ ਬਰਨ ਜਾਤ ਅਰ ਪਾਤ ਨਹਿਨ ਜਹਿ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹਿ। ਅਚਲ ਮੂਰਤ ਅਨੁਭਉ ਪ੍ਰਕਾਸ਼, ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ, ਸਾਹੈ ਸਾਹਾਣ ਗਣਿਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਨ ਤ੍ਰਿਣ ਕਹਤ, ਤਵਾ ਸਰਬ ਨਾਮ ਕਥੈ ਕਵਨ, ਕਰਮ ਨਾਮ ਬਰਨਤ ਸੁਮਤ, ਭੁਜੰਗ ਪ੍ਰਿਆਤ ਛੰਦ। ਨਮਸਤੰਗ ਕਾਲੇ, ਨਮਸਤੰਗ ਕਿਰਪਾਲੇ, ਨਮਸਤੰਗ ਰੂਪੇ, ਨਮਸਤੰਗ ਨੂਪੇ, ਨਮਸਤੰਗ ਭੇਖੇ, ਨਮਸਤੰਗ ਲੇਖੇ, ਨਮਸਤੰਗ ਕਾਏ, ਨਮਸਤੰਗ ਜਾਏ, ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਨਾਮੇ, ਨਮਸਤੰਗ ਠਾਮੇ, ਨਮਸਤੰਗ ਕਰਮੰਗ, ਨਮਸਤੰਗ ਧਰਮੰਗ, ਨਮਸਤੰਗ ਨਾਮੰਗ, ਨਮਸਤੰਗ ਧਾਮੰਗ, ਨਮਸਤੰਗ ਜੀਤੇ, ਨਮਸਤੰਗ ਪੀਤੇ, ਨਮਸਤੰਗ ਵਾਹੇ, ਨਮਸਤੰਗ ਢਾਹੇ, ਨਮਸਤੰਗ ਨੀਲੇ, ਨਮਸਤੰਗ ਨਾਦੇ, ਨਮਸਤੰਗ ਛੇਦੇ, ਨਮਸਤੰਗ ਗਾਦੇ, ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਉਦਾਰੇ, ਨਮਸਤੰਗ ਪਾਰੇ, ਨਮਸਤੰਗ ਸੋ ਏਕੈ, ਨਮਸਤੰਗ ਨੇਕੈ, ਨਮਸਤੰਗ ਭੂਤੇ, ਨਮਸਤੰਗ ਜੂਪੇ, ਨਮਸਤੰਗ ਨ੍ਰਿਕਰਮੇ, ਨਮਸਤੰਗ ਨ੍ਰਿਭਰਮੇ, ਨਮਸਤੰਗ ਨ੍ਰਿਦੇਸੇ, ਨਮਸਤੰਗ ਨ੍ਰਿਭੇਸੇ, ਨਮਸਤੰਗ ਨ੍ਰਿਨਾਮੇ, ਨਮਸਤੰਗ ਨ੍ਰਿਕਾਮੇ, ਨਮਸਤੰਗ ਨ੍ਰਿਧਾਤੇ, ਨਮਸਤੰਗ ਨ੍ਰਿਘਾਤੇ, ਨਮਸਤੰਗ ਨ੍ਰਿਧੂਤੇ, ਨਮਸਤੰਗ ਭੂਤੇ, ਨਮਸਤੰਗ ਲੋਕੇ, ਨਮਸਤੰਗ ਸੋਕੇ, ਨਮਸਤੰਗ ਨ੍ਰਿਤਾਪੇ, ਨਮਸਤੰਗ ਥਾਪੇ, ਨਮਸਤੰਗ ਤ੍ਰਿਮਾਨੇ, ਨਮਸਤੰਗ ਨਿਧਾਨੇ, ਨਮਸਤੰਗ ਗਾਹੇ, ਨਮਸਤੰਗ ਵਾਹੇ, ਨਮਸਤੰਗ ਤ੍ਰਿਵਰਗੇ, ਨਮਸਤੰਗ ਸਰਗੇ, ਨਮਸਤੰਗ ਪ੍ਰਭੋਗੇ, ਨਮਸਤੰਗ ਸਜੋਗੇ, ਨਮਸਤੰਗ ਰੰਗੇ, ਨਮਸਤੰਗ ਭੰਗੇ, ਨਮਸਤੰਗ ਗਮੇ, ਨਮਸਤਸਤ ਰਮੇ, ਨਮਸਤੰਗ ਜਲਾਸਰੇ, ਨਮਸਤੰਗ ਨਿਰਾਸਰੇ, ਨਮਸਤੰਗ ਜਾਤੇ, ਨਮਸਤੰਗ ਪਾਤੇ, ਨਮਸਤੰਗ ਅਮਜਵੇ, ਨਮਸਤਸਤ ਅਜਵੇ, ਆਦੇਸੰਗ ਦੇਸੇ, ਨਮਸਤੰਗ ਭੇਸੇ, ਨਮਸਤੰਗ ਨ੍ਰਿਧਾਮੇ, ਨਮਸਤੰਗ ਨ੍ਰਿਭਾਮੇ, ਨਮੋ ਸਰਬ ਕਾਲੇ, ਨਮੋ ਸਰਬ ਦਿਆਲੇ, ਨਮੋ ਸਰਬ ਰੂਪੇ, ਨਮੋ ਸਰਬ ਭੂਪੇ, ਨਮੋ ਸਰਬ ਖਾਪੇ, ਨਮੋ ਸਰਬ ਥਾਪੇ, ਨਮੋ ਸਰਬ ਕਾਲੇ, ਨਮੋ ਸਰਬ ਪਾਲੇ, ਨਮਸਤਸਤ ਦੇਵੈ, ਨਮਸਤੰਗ ਭੇਵੈ, ਨਮਸਤੰਗ ਜਨਮੇ, ਨਮਸਤੰਗ ਸੁਵਣਮੇ, ਨਮੋ ਸਰਬ ਗਾਉਣੇ, ਨਮੋ ਸਰਬ ਭਾਉਣੇ, ਨਮੋ ਸਰਬ ਰੰਗੇ, ਨਮੋ ਸਰਬ ਭੰਗੇ, ਨਮੋ ਕਾਲ ਕਾਲੇ, ਨਮਸਤਸਤ ਦਿਆਲੇ, ਨਮਸਤੰਗ ਵਰਨੇ, ਨਮਸਤੰਗ ਮਰਨੇ, ਨਮਸਤੰਗ ਜਰਾਰੰਗ, ਨਮਸਤੰਗ ਕ੍ਰਿਤਾਰੰਗ, ਨਮੋ ਸਰਬ ਧੰਦੇ, ਨਮੋਸਤ ਅਬੰਧੇ, ਨਮਸਤੰਗ ਨ੍ਰਸਾਖੇ, ਨਮਸਤੰਗ ਨ੍ਰਿਵਾਖੇ, ਨਮਸਤੰਗ ਰਹੀਮੇ, ਨਮਸਤੰਗ ਕਰੀਮੇ, ਨਮਸਤੰਗ ਅਨੰਤੇ, ਨਮਸਤੰਗ ਮਹੰਤੇ, ਨਮਸਤਸਤ ਰਾਗੇ, ਨਮਸਤੰਗ ਸੁਹਾਗੇ, ਨਮੋ ਸਰਬ ਸੋਖੰਗ, ਨਮੋ ਸਰਬ ਪੋਖੰਗ, ਨਮੋ ਸਰਬ ਕਰਤਾ, ਨਮੋ ਸਰਬ ਹਰਤਾ, ਨਮੋ ਜੋਗ ਜੋਗੇ, ਨਮੋ ਭੋਗ ਭੋਗੇ, ਨਮੋ ਸਰਬ ਦਿਆਲੇ, ਨਮੋ ਸਰਬ ਪਾਲੇ, ਚਾਚਰੀ ਛੰਦ ਤੁਆ ਪ੍ਰਸਾਦ। ਅਰੂਪ ਹੈ ਅਨੂਪ ਹੈ ਅਜੂ ਹੈ ਅਭੂ ਹੈ ਅਲੇਖ ਹੈ ਅਭੇਖ ਹੈ ਅਨਾਮ ਹੈ ਅਕਾਮ ਹੈ ਅਧੇ ਹੈ ਅਭੇ ਹੈ ਅਜੀਤ ਹੈ ਅਭੀਤ ਹੈ ਤ੍ਰਿਮਾਣ ਹੈ ਨਿਧਾਨ ਹੈ ਤ੍ਰਿਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਅਵਰਨ ਹੈ ਅਭੂਤ ਹੈ ਅਭਰਨ ਹੈ ਅਗੰਜ ਹੈ ਅਭੰਜ ਹੈ ਅਝੂਜ ਹੈ ਅਝੰਜ ਹੈ ਅਮੀਕ ਹੈ ਰਫੀਕ ਹੈ ਅਧੰਦ ਹੈ ਅਬੰਧ ਹੈ ਨ੍ਰਿਭੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਾਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨ੍ਰਿਸ੍ਰੀਕ ਹੈ ਨ੍ਰਿਲੰਬ ਹੈ ਅਸੰਭ ਹੈ ਅਗਮ ਹੈ ਅਜਮ ਹੈ ਅਭੂਤ ਹੈ ਅਛੂਤ ਹੈ ਅਲੋਕ ਹੈ ਅਸ਼ੋਕ ਹੈ ਅਕ੍ਰਮ ਹੈ ਅਭ੍ਰਮ ਹੈ ਅਜੀਤ ਹੈ ਅਭੀਤ ਹੈ ਅਬਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਿਆਤ ਛੰਦ। ਨਮੋ ਸਰਬ ਮਾਨੇ ਸਮਸਤੀ ਨਿਧਾਨੇ, ਨਮੋ ਦੇਵ ਦੇਵੇ ਅਭੇਖੀ ਅਭੇਵੇ, ਨਮੋ ਕਾਲ ਕਾਲੇ, ਨਮੋ ਸਰਬ ਪਾਲੇ, ਨਮੋ ਸਰਬ ਗਾਉਣੇ, ਨਮੋ ਸਰਬ ਭਾਉਣੇ, ਅਨੰਗੀ ਅਨਾਥੇ, ਨ੍ਰਿਸੰਗੀ ਪ੍ਰਮਾਥੇ, ਨਮੋ ਭਾਣ ਭਾਨੇ, ਨਮੋ ਮਾਨ ਮਾਨੇ, ਨਮੋ ਚੰਦਰ ਚੰਦਰੇ, ਨਮੋ ਭਾਣ ਭਾਨੇ, ਨਮੋ ਗੀਤ ਗੀਤੇ, ਨਮੋ ਤਾਣ ਤਾਨੇ, ਨਮੋ ਨਿਰਤ ਨਿਰਤੇ, ਨਮੋ ਨਾਦ ਨਾਦੇ, ਨਮੋ ਪਾਣ ਪਾਨੇ, ਨਮੋ ਬਾਧ ਬਾਧੇ, ਅਨੰਗੀ ਅਨਾਮੇ, ਸਮਸਤੀ ਸਰੂਪੇ, ਪ੍ਰਭੰਗੀ ਪ੍ਰਮਾਥੇ, ਸਮਸਤੀ ਵਿਭੂਤੇ, ਕਲੰਕੰਗ ਬਿਣਾਨੇ ਕਲੰਕੀ ਸਰੂਪੇ, ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ, ਨਮੋ ਜੋਗ ਜੋਗੇਸ਼ਵਰੰ ਪਰਮ ਸਿੱਧੇ, ਨਮੋ ਰਾਜ ਰਾਜੇਸ਼ਵਰੰ ਪਰਮ ਬ੍ਰਿਧੇ, ਨਮੋ ਸ਼ਸਤ੍ਰ ਪਾਣੇ, ਨਮੋ ਅਸਤ੍ਰ ਮਾਣੇ, ਨਮੋ ਪਰਮ ਗਿਆਤਾ, ਨਮੋ ਲੋਕ ਮਾਤਾ, ਅਭੇਖੀ ਅਭਰਮੀ ਅਭੋਗੀ ਅਭੁਗਤੇ, ਨਮੋ ਜੋਗ ਜੋਗੇਸ਼ਵਰੰ ਪਰਮ ਜੁਗਤੇ, ਨਮੋ ਨਿਤ ਨਾਰਾਇਣੇ ਕਰੂਰ ਕਰਮੇ, ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ, ਨਮੋ ਰੋਗ ਹਰਤਾ, ਨਮੋ ਰਾਗ ਰੂਪੇ, ਨਮੋ ਸਾਹ ਸਾਹੰਗ, ਨਮੋ ਭੂਪ ਭੂਪੇ, ਨਮੋ ਦਾਨ ਦਾਨੇ, ਨਮੋ ਮਾਨ ਮਾਨੇ, ਨਮੋ ਰੋਗ ਰੋਗੇ, ਨਮਸਤੰਗ ਇਸਨਾਨੰਗ, ਨਮੋ ਮੰਤ੍ਰ ਮੰਤਰੰਗ, ਨਮੋ ਜੰਤਰ ਜੰਤਰੰਗ, ਨਮੋ ਇਸ਼ਟ ਇਸ਼ਟੇ, ਨਮੋ ਤੰਤਰ ਤੰਤਰੰਗ,
सदा सचिदानंद सर्वं प्रणासी अनूपे रूपे समस्तुल निवासी सदा सिद्धदा बुद्धदा वृद्धकर्ता अधो उर्ध अर्धं अगं ओग हर्ता परं परं परमेश्वरं प्रोष्पालं सदा सर्वदा सिद्धदाता दयालं अशेदी अपेदी अनामंग कामं समस्तो प्राजी समस्तस्तु तामं तेरा जोर चाचरी शंद जले हैं थले हैं अपीत हैं अपे हैं प्रभु हैं अजू हैं अदेश हैं अपेस हैं पजंग प्रयात छंद अगाधे अबाधे अनंगी स्वरूपे नमो सर्वमाने समस्ति निधाने नमस्त्वंग नृनाथे नमस्त्वंग प्रमाथे नमस्त्वंग गंजे नमस्त्वंग पंजे नमस्त्वंग काले नमस्त्वंग पाले नमो सर्वदेशे नमो सर्वपेशे नमो राजराजे नमो साज साजे नमो साह साहे नमो माह माहे नमो गीत गीते नमो प्रीत प्रीते नमो रोख रोखे नमो सोख सोखे नमो सर्वरोगे नमो सर्वभोगे नमो सर्वजीतं नमो सर्वपीतं नमो सर्वज्ञानं नमो परमतानं नमो सर्वमंत्रं नमो सर्वजंत्रं नमो सर्वदृश्यं नमो सर्वकृत्सं नमो सर्वरंगे त्रिपंगी अनंगे नमो जीव जीवं नमो बीज बीजे अखिजे अपिजे समस्तं प्रसिजे कृपालं स्वरूपे कुकर्मं प्रणासी सदा सर्वदा हृदयसिद्धं निवासी चरपट छंद त्वप्रसाद अमृत कर्मे अमृत धर्मे अखल जोगे अचल भोगे अचल राजे अटल साजे अखल धर्मं अलख कर्मं सर्वं दाता सर्वं ज्ञाता सर्वं भाने सर्वं माने सर्वं प्राणं सर्वं त्राणं सर्वं भुक्ता सर्वं जुगता सर्वं देवं सर्वं पेवं सर्वं काले सर्वं पाले रुआल छंद त्वप्रसाद आद रूप अनाद मूरत अजौन पुरख अपार सर्वमान त्रिमान देव अपेव आद उदार सर्वपालक सर्वकालक सर्वको पुनकाल जतर ततर विराज ही अवतूत रूप रसाल नाम ठाम ना जा जाकर रूप रंग ना रेख आद पुरख उदार मूरत अजौन आद असेख देश और ना भेस जाकर रूप रेख ना राग जतर ततर दिशा विसा होय फैल्यो अनुराग नाम काम भी हीन पेखत ताम हूँ नह जाहे सर्वमान सर्वत्रमान सदैव मानतता है एक मूरत अनेक दर्शन कीन रूप अनेक खेल खेल अखेल खेल।

ਰਾਜਾ ਕਰ ਜਨਮ ਮਰਨ ਵਿਹੀਨ, ਚੱਕਰ ਬੱਕਰ ਫਿਰੈ ਚਤੁਰ ਚੱਕ, ਮਾਨ ਹੀ ਪੁਰਤੀਨ। ਲੋਕ ਚੋ ਦਹਿ ਕੇ ਵਿਖੈ, ਜਗ ਜਾ ਪਈ ਜਹ ਜਾਪ, ਆਦਿ ਦੇਵ ਅਨਾਦ ਮੂਰਤ, ਥਾਪਿਓ ਸਭੈ ਜਹ ਥਾਪ, ਪਰਮ ਰੂਪ ਪੁਨੀਤ ਮੂਰਤ, ਪੂਰਨ ਪੁਰਖ ਅਪਾਰ, ਸਰਬ ਵਿਸਵ ਰਚਿਓ ਸਯਮ ਭਵ, ਗੜਨ ਭੰਜਨ ਹਾਰ। ਕਾਲਹੀਨ ਕਲਾ ਸੰਯੁਗਤ, ਅਕਾਲ ਪੁਰਖ ਦੇਸ, ਧਰਮ ਧਾਮ ਸੋ ਭਰਮ ਰਹਤ, ਅਭੂਤ ਅਲਖ ਅਭੇਸ, ਅੰਗ ਰਾਗ ਨਾ ਰੰਗ ਜਾ ਕਹਿ, ਜਾਤ ਪਾਤ ਨਾ ਨਾਮ, ਗਰਭ ਗੰਜਨ ਦੁਸ਼ਟ ਭੰਜਨ, ਮੁਕਤਦਾਇਕ ਕਾਮ। ਆਪ ਰੂਪ ਅਮੀਕ ਅਨ ਉਸਤਤ, ਏਕ ਪੁਰਖ ਅਵਧੂਤ, ਗਰਭ ਗੰਜਨ ਸਰਬ ਭੰਜਨ, ਆਦਿ ਰੂਪ ਅਸੂਤ, ਅੰਗਹੀਨ ਅਭੰਗ ਨਾਤਮ, ਏਕ ਪੁਰਖ ਅਪਾਰ, ਸਰਬ ਲਾਇਕ ਸਰਬ ਘਾਇਕ, ਸਰਬ ਕੋ ਪ੍ਰਤਪਾਰ। ਸਰਬਗਣਤਾ ਸਰਬਹਣਤਾ, ਸਰਬ ਤੇ ਅਣਭੇਖ, ਸਰਬ ਸ਼ਾਸਤ੍ਰ ਨਾ ਜਾਣਹੀ, ਜਹ ਰੂਪ ਰੰਗ ਅਰ ਰੇਖ, ਪਰਮ ਵੇਦ ਪੁਰਾਣ ਜਾ ਕਹਿ, ਨੇਤ ਭਾਖਤ ਨਿਤ, ਕੋੜ ਸਿਮ੍ਰਿਤ ਪ੍ਰਾਣ ਸ਼ਾਸਤ੍ਰ, ਨਾ ਆਵਹੀ ਵਹਚਿਤ, ਮਦ ਭਾਰ ਛੰਦ ਤਾ ਪ੍ਰਸਾਦ। ਗੁਣਗਣ ਉਦਾਰ ਮਹਿਮਾ ਅਪਾਰ, ਆਸਨ ਅਭੰਗ ਉਪਮਾ ਨੰਗ, ਅਣਭਉ ਪ੍ਰਕਾਸ਼ ਨਿਸਦਿਨ ਅਨਾਸ, ਆ ਜਾਣ ਬਾਹੋ ਸਾਹਾਣ ਸਾਹੋ, ਰਾਜਾਨ ਰਾਜਪਾਨ ਆਣ ਭਾਣ, ਦੇਵਾਣ ਦੇਵ ਉਪਮਾ ਮਹਾਨ। ਇੰਦਰਾਣ ਇੰਦਰ ਬਾਲਾਣ ਬਾਲ, ਰੰਕਾਣ ਰੰਕ ਕਾਲਾਣ ਕਾਲ, ਅਣਭੂਤ ਅੰਗ ਆਪਾ ਅਭੰਗ, ਗਤਮਿਤ ਅਪਾਰ, ਗੁਣਗਣ ਉਧਾਰ, ਮੁਣਗਣ ਪ੍ਰਣਾਮ, ਨਿਰਭੈਨ ਕਾਮ, ਆਤਦੁੱਤ ਪ੍ਰਚੰਡ, ਮਿਤਗਤ ਅਖੰਡ, ਆਲਿਸ਼ਯ ਕਰਮ ਆਦ੍ਰਿਸ਼ਯ ਧਰਮ, ਸਰਬਾ ਪਰਨਾਡੈ ਅੰਡੰਡ ਬਾਡੈ, ਚਾਚਰੀ ਛੰਦ ਤਵ ਪ੍ਰਸਾਦ। ਗੋਬਿੰਦੇ ਮੁਕੰਦੇ ਉਦਾਰੇ ਅਪਾਰੇ, ਹਰੀਅੰ ਕਰੀਅੰ ਨਿਰਨਾਮੇ ਅਕਾਮੇ, ਭੁਜੰਗ ਪ੍ਰਿਆਤ ਛੰਦ। ਚਤੁਰ ਚੱਕਰ ਕਰਤਾ, ਚਤੁਰ ਚੱਕਰ ਹਰਤਾ, ਚਤੁਰ ਚੱਕਰ ਦਾਨੇ, ਚਤੁਰ ਚੱਕਰ ਜਾਨੇ, ਚਤੁਰ ਚੱਕਰ ਵਰਤੀ, ਚਤੁਰ ਚੱਕਰ ਭਰਤੀ, ਚਤੁਰ ਚੱਕਰ ਪਾਲੇ, ਚਤੁਰ ਚੱਕਰ ਕਾਲੇ, ਚਤੁਰ ਚੱਕਰ ਪਾਸੇ, ਚਤੁਰ ਚੱਕਰ ਵਾਸੇ, ਚਤੁਰ ਚੱਕਰ ਮਾਨਿਆ, ਚਤੁਰ ਚੱਕਰ ਦਾਨਿਆ, ਚਾਚਰੀ ਛੰਦ। ਨਾ ਸਤਰੈ ਨਾ ਮਿੱਤਰੈ, ਨਾ ਭਰਮੰਗ ਨਾ ਪਿੱਤਰੈ, ਨਾ ਕਰਮੰਗ ਨਾ ਕਾਏ, ਅਜਨਮੰਗ ਅਜਾਏ, ਨਾ ਚਿੱਤਰੈ ਨਾ ਮਿੱਤਰੈ, ਪਰੇ ਹੈ ਪਵਿੱਤਰੈ, ਪ੍ਰਥੀਸੈ ਆਦਿਸੈ, ਆਦ੍ਰਿਸੈ ਅਕ੍ਰਿਸੈ, ਭਗਵਤੀ ਛੰਦ। ਤਾ ਪ੍ਰਸਾਦ ਕਥਤੇ, ਕਹਿਆ ਛਿਜ ਦੇਸੈ, ਕਹਿਆ ਭਿਜ ਭੇਸੈ, ਕਹਿਆ ਗੰਜ ਕਰਮੈ, ਕਹਿਆ ਭੰਜ ਭਰਮੈ, ਕਹਿਆ ਭਿਜ ਲੋਕੈ, ਕਹਿਆ ਦਿੱਤ ਸੋਕੈ, ਕਹਿਆ ਵਧੂਤ ਵਰਨੈ, ਕਹਿ ਵਿਭੂਤ ਕਰਨੈ, ਕਹਿ ਰਾਜੰਗ ਪ੍ਰਭਾ ਹੈ, ਕਹਿ ਧਰਮੰਗ ਤੁਜਾ ਹੈ, ਕਹਿਆ ਸੋਕ ਵਰਨੈ, ਕਹਿ ਸਰਬਾ ਆਭਰਨੈ, ਕਹਿ ਜਗਤੰਗ ਕ੍ਰਿਤੀ ਹੈ, ਕਹਿ ਸ਼ਤਰੰਗ ਛਤਰੀ ਹੈ, ਕਹਿ ਬ੍ਰਹਮੰਗ ਸਰੂਪੈ, ਕਹਿ ਅਨੁਭਵ ਅਨੂਪੈ, ਕਹਿ ਆਦਿ ਅਦੇਵ ਹੈ, ਕਹਿ ਆਪ ਅਭੇਵ ਹੈ, ਕਹਿ ਚਿਤਰੰਗ ਵਿਹੀਨੈ, ਕਹਿ ਏਕੈ ਅਧੀਨੈ, ਕਹਿ ਰੋਜੀ ਰਜਾਕੈ, ਰਹੀਮੈ ਰਿਹਾਕੈ, ਕਹਿ ਪਾਕ ਬੇਐਬ ਹੈ, ਕਹਿ ਗੈਬੁਲ ਗੈਬ ਹੈ, ਕਹਿ ਅਫਬੁਲ ਗੁਣਾਹ ਹੈ, ਕਹਿ ਸਾਹਾਣ ਸਾਹ ਹੈ, ਕਹਿ ਕਾਰਨ ਕੁਨਿੰਦ ਹੈ, ਕਹਿ ਰੋਜੀ ਦੇਹਾਂਦ ਹੈ, ਕਹਿ ਰਾਜਕ ਰਹੀਮ ਹੈ, ਕਹਿ ਕਰਮੰਗ ਕਰੀਮ ਹੈ, ਕਹਿ ਸਰਬੰਗ ਕਲੀ ਹੈ, ਕਹਿ ਸਰਬੰਗ ਦਲੀ ਹੈ, ਕਹਿ ਸਰਬਤਰ ਮਾਨੈ, ਕਹਿ ਸਰਬਤਰ ਦਾਨੈ, ਕਹਿ ਸਰਬਤਰ ਗਾਉਣੈ, ਕਹਿ ਸਰਬਤਰ ਭਾਉਣੈ, ਕਹਿ ਸਰਬਤਰ ਦੇਸੈ, ਕਹਿ ਸਰਬਤਰ ਭੇਸੈ, ਕਹਿ ਸਰਬਤਰ ਰਾਜੈ, ਕਹਿ ਸਰਬਤਰ ਸਾਜੈ, ਕੇ ਸਰਬਤਰ ਦੀਨੈ, ਕੇ ਸਰਬਤਰ ਲੀਨੈ, ਕੇ ਸਰਬਤਰ ਜਾ ਹੋ, ਕੇ ਸਰਬਤਰ ਭਾ ਹੋ, ਕੇ ਸਰਬਤਰ ਦੇਸੈ, ਕੇ ਸਰਬਤਰ ਭੇਸੈ, ਕੇ ਸਰਬਤਰ ਕਾਲੈ, ਕੇ ਸਰਬਤਰ ਪਾਲੈ, ਕੇ ਸਰਬਤਰ ਹੰਤਾ, ਕੇ ਸਰਬਤਰ ਗੰਤਾ, ਕੇ ਸਰਬਤਰ ਭੇਖੀ, ਕੇ ਸਰਬਤਰ ਭੇਖੀ, ਕੇ ਸਰਬਤਰ ਕਾਜੈ, ਕੇ ਸਰਬਤਰ ਰਾਜੈ, ਕੇ ਸਰਬਤਰ ਸੋਖੈ, ਕੇ ਸਰਬਤਰ ਭੋਖੈ, ਕੇ ਸਰਬਤਰ ਤ੍ਰਾਣੈ, ਕੇ ਸਰਬਤਰ ਪ੍ਰਾਣੈ, ਕੇ ਸਰਬਤਰ ਦੇਸੈ, ਕੇ ਸਰਬਤਰ ਭੇਸੈ, ਕੇ ਸਰਬਤਰ ਮਾਨਿਆ, ਸਦੈਵੰ ਪ੍ਰਧਾਨਿਆ, ਕੇ ਸਰਬਤਰ ਜਾਪਿਆ, ਕੇ ਸਰਬਤਰ ਥਾਪਿਆ, ਕੇ ਸਰਬਤਰ ਭਾਨੈ, ਕੇ ਸਰਬਤਰ ਮਾਨੈ, ਕੇ ਸਰਬਤਰ ਇੰਦ੍ਰੈ, ਕੇ ਸਰਬਤਰ ਚੰਦ੍ਰੈ, ਕੇ ਸਰਬੰਗ ਕਲੀਮੈ, ਕੇ ਪਰਮੰਗ ਫਹੀਮੈ, ਕੇ ਆਕਲ ਆਲਾਮੈ, ਕੇ ਸਾਹਿਬ ਕਲਾਮੈ, ਕੇ ਹੁਸਨਲ ਵਜੂ ਹੈ, ਤਮਾਮੁਲ ਰਜੂ ਹੈ, ਹਮੇ ਸਲ ਸਲਾਮੈ, ਸਲੀਖਤ ਮਧਾਮੈ, ਗਨੀਮੁਲ ਸਿਕਸਤੈ, ਗਰੀਬੁਲ ਪਰਸਤੈ, ਬਿਲੰਦੁਲ ਮਕਾਨੈ, ਜਮੀਨੁਲ ਜਮਾਨੈ, ਤਮੀਜੁਲ ਤਮਾਮੈ, ਰਜੂਅਲ ਨਿਧਾਨੈ, ਹਰੀਫੁਲ ਆਜੀਮੈ, ਰਜਾਇਕ ਯਕੀਨੈ, ਅਨੇਕੁਲ ਤਰੰਗ ਹੈ, ਅਭੇਦ ਹੈ, ਅਭੰਗ ਹੈ, ਅਜੀਜੁਲ ਨਿਵਾਜ ਹੈ, ਗਨੀਮੁਲ ਖਿਰਾਜ ਹੈ, ਨਿਰੁਕਤ ਸਰੂਪ ਹੈ, ਤ੍ਰਿਮੁਕਤ ਵਿਭੂਤ ਹੈ, ਪ੍ਰਭੁਕਤ ਪ੍ਰਭਾ ਹੈ, ਸੁਯੁਗਤ ਸੁਧਾ ਹੈ, ਸਦੈਵੰਗ ਸਰੂਪ ਹੈ, ਅਭੇਦੀ ਅਨੂਪ ਹੈ, ਸਮਸਤੋਪਰਾਜ ਹੈ, ਸਦਾ ਸਰਬਸਾਜ ਹੈ, ਸਮਸਤੁਲ ਸਲਾਮ ਹੈ, ਸਦੈਵਲ ਅਕਾਮ ਹੈ, ਨਿਰਬਾਧ ਸਰੂਪ ਹੈ, ਅਗਾਧ ਹੈ, ਅਨੂਪ ਹੈ, ਓਅੰ ਆਦ ਰੂਪੇ, ਅਨਾਦ ਸਰੂਪੇ, ਅਨੰਗੀ ਅਨਾਮੇ, ਤ੍ਰਿਭੰਗੀ ਤ੍ਰਿਕਾਮੇ, ਤ੍ਰਿਵਰਗੰ ਤ੍ਰਿਪਾਦੇ, ਅਗੰਜੇ ਅਗਾਦੇ, ਸੁਭੰਗ ਸਰਬਭਾਗੇ, ਸੁਸਰਬਾਨੁਰਾਗੈ, ਤ੍ਰਿਭੁਗਤ ਸਰੂਪ ਹੈ, ਅਸ਼ਜ ਹੈ, ਅਛੂਤ ਹੈ, ਕਹਿ ਨਿਰਕੰ ਪ੍ਰਣਾਸ ਹੈ, ਪ੍ਰਿਥਿਲ ਪ੍ਰਵਾਸ ਹੈ, ਨਿਰੁਕਤ ਪ੍ਰਭਾ ਹੈ, ਸਦੈਵੰ ਸਦਾ ਹੈ, ਵਿਭੁਗਤ ਸਰੂਪ ਹੈ, ਪ੍ਰਯੁਗਤ ਅਨੂਪ ਹੈ, ਨਿਰੁਕਤ ਸਦਾ ਹੈ, ਵਿਭੁਗਤ ਪ੍ਰਭਾ ਹੈ, ਅਨਉਕਤ ਸਰੂਪ ਹੈ, ਪ੍ਰਯੁਗਤ ਅਨੂਪ ਹੈ, ਚਾਚਰੀ ਛੰਦ।
अपंग हैं, अनंग हैं, अपेख हैं, अलेख हैं, भर्म हैं, कर्म हैं, अनाद हैं, जुगाद हैं, अजय हैं, अवय हैं, अभूत हैं, अतूत हैं, अनास हैं, उदास हैं, धंध हैं, बंध हैं, अभगत हैं, विरक्त हैं, अनास हैं, प्रकाश हैं, निचिंत हैं, सुनिंत हैं, अलिख हैं, अदिख हैं, अलेख हैं, अपेख हैं, अटाह हैं, अगाह हैं, असंभ हैं, अगंभ हैं, अनिल हैं, अनाद हैं, अनित हैं, सुनित हैं, अजात हैं, अजाद हैं, चरपट छंद प्रसाद, सर्वं हंता, सर्वं गंता, सर्वं ख्याता, सर्वं ज्ञाता, सर्वं हर्ता, सर्वं कर्ता, सर्वं प्राणं, सर्वं त्राणं, सर्वं कर्मं, सर्वं धर्मं, सर्वं युक्ता, सर्वं मुक्ता, रसावल छंद त्वा प्रसाद, नमो नरकनासे सदैवं प्रकाशे, अनंगं स्वरूपे, अपंगं विभूते, प्रमाथं प्रमाथे, सदा सर्वसाथे, अगाध स्वरूपे, द्रिबाद विभूते, अनंगी अनामे, त्रिभंगी त्रिकामे, नृभंगी स्वरूपे, स्रभंगी अनूपे, न पोत्रै न पुत्रै न सत्रै न मित्रै न तातै न मातै न जातै न पातै, निरसाकं सरीक हैं, अमितो अमीक हैं, सदैवं प्रभा हैं, अजय हैं, अजा हैं, भगवती छंद त्वा प्रसाद, कै जाहर जहूर हैं, कै हाजर हजूर हैं, हमें सलसलाम हैं, समस्तुल कलाम हैं, कै साहिब दिमाग हैं, कै हुस्नुल चिराग हैं, कै कामल करीम हैं, कै राजक रहीम हैं, कै रोजी दिहंद हैं, कै राजक रहिंद हैं, करीमुल कमाल हैं, के हुस्नल जमाल हैं, गनीमुल फिराज हैं, गरीबुल निवाज हैं, हरीफुल सिकन हैं, हिरासल फिकन हैं, कलंकंग प्रणास हैं, समस्तल निवास हैं, आगंजल गनीम हैं, रजायक रहीम हैं, समस्तल जुबा हैं, के साहिब किरा हैं, के नरकंग प्रणास हैं, बेहस्तल निवास हैं, के सरबल गवन हैं, हमेशल रवन हैं, तमामुल तमीज हैं, समस्तल अजीज हैं, परम परम ईस हैं, समस्तुल अदीस हैं, अदेसुल अलेख हैं, अमेसुल अपेख हैं, जमीनुल जमा हैं, अमीकुल इमा हैं, करीमुल कमाल हैं, कैजुर अजमाल हैं, कै अचलंग प्रकाश हैं, कै अमितो सुभाष हैं, कै अजब स्वरूप हैं, कै अमितो विभूत हैं, कै अमितो पसा हैं, कै आत्म प्रभा हैं, कै अचलंग अनंग हैं, कै अमितो अपंग हैं, मधुपार छंद त प्रसाद, मुणमण प्रणाम, गुणगण मदाम, हर भर अगंज, हर नर प्रपंज, अणगण प्रणाम, मुणमण सलाम, हर नर अखंड, भर नर अमंड, अनुभव अनास, मुणमण प्रकाश, गुणगण प्रणाम, जल थल मदाम, अणशिज अंग, आसन अभंग, उपमा अपार, गतमित उदार, जल थल अमंड, दिस विस अभंड, जल थल महंत, दिस विस बेअंत, अनुभव अनास, त्रित धर त्रास, आ जान बाहो, एक सदाहो, ओ अंकार आद कथनीय नाद, खल खंड ख्याल, गुरभर अकाल, कर कर प्रणाम, चित चरण नाम, अणश जगात, आ जजना बात, अण झंझ गात, अणरंज बात, अणटुट भंडार, अणठट अपार, आडीठ धर्म, अत ढीठ कर्म, अण ब्रण अनंत, दाता महंत, हरि बोल मना छंद त प्रसाद, करुणालय हैं, करकालय हैं, खल खंडन हैं, महमंडन हैं, जगतेश्वर हैं, परमेश्वर हैं, कल कारण हैं, सर्ववारण हैं, त्रित के धारण हैं, जग के करण हैं, मन मान्य हैं, जग जान्य हैं, सर्वं पर हैं, सर्वंकर हैं, सर्वपास्य हैं, सर्वनास्य हैं, करुणाकर हैं, विश्वंबर हैं, सर्वेश्वर हैं, जगतेश्वर हैं, ब्रह्मंडस हैं, खल

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੁਹਾ ਪ੍ਰਸਾਦ ਸਵਈਏ ਸ਼ਰਾਵਕ ਸੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਯੋਗ ਜਤੀ ਕੇ ਸੂਰ ਸੁਰਾਰਦਨ ਸੁੱਧ ਸਿਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕੋ ਉਡਾਂ ਦੇਖੀਅਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗੌਣ ਕੋ ਜਾਤ ਨਿਵਾਰੇ ਭਾਰੀ ਭੁਜਾਣ ਕੇ ਭੂ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਏਤੇ ਭਏ ਤੋ ਕਹਾਂ ਭਏ ਭੂਪਤ ਅੰਤ ਕਉ ਨਾਂਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਣ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਣ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀਪਾ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਮ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਵਿਸੇਖ ਹੈ ਵੇਦ ਪੁਰਾਣ ਕਤੇਬ ਕੁਰਾਣ ਜਮੀਨ ਜਮਾਨ ਸਬਾਣ ਕੇ ਪੇਖ ਹੈ ਪੌਣ ਆਹਾਰ ਜਤੀ ਜਤ ਧਾਰ ਸਭੈ ਸੋ ਵਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ ਸੁੱਧ ਸਿਪਾਹ ਦੁਰੰਤ ਦੁਬਾਹ ਸੋ ਸਾਜ ਸਨਾਹ ਦੁਰਜਾਨ ਦ ਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨ ਹਲੈਂਗੇ ਤੋਰ ਰੀਨ ਮਰੋਰ ਮਵਾਸਨ ਮਾਤੇ ਮਤੰਗਣ ਮਾਨ ਮਲੈਂਗੇ ਸ੍ਰੀਪਾ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਅਪਾਰ ਬੜੇ ਬਰਿਆਰ ਅਵਿਚਾਰ ਹੈ ਸਾਰ ਗਿਤਾਰ ਪਛਹਿਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਣ ਕੇ ਮਾਨ ਮਲਿਆ ਗਾੜੇ ਗੜਾਣ ਕੇ ਤੋੜਨ ਹਾਰ ਸੋ ਬਾਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰਨਾਇਕ ਜਾਚਕ ਅਨੇਕ ਸੋ ਏਕ ਦਵਈਆ ਦਾਨਵ ਦੇ ਫਰਿੰਦਨ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁੰਨ ਪ੍ਰਤਾਪਣ ਬਾੜ ਜੈਤ ਧੁਨ ਪਾਪਣ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸੱਤਰ ਸਭੈ ਅਵਲੋਕ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾ ਤਪ ਜਉਂ ਤ੍ਰਿਲੋਕ ਕੋ ਰਾਜ ਕਰੈਂਗੇ ਕੋਟ ਸਨਾਨ ਗਜਾਦ ਗਦਾਨ ਅਨੇਕ ਸੁ ਅੰਬਰ ਸਾਜ ਬਰੈਂਗੇ ਬ੍ਰਹਮ ਹੇ ਸਰ ਬਿਸਨ ਸਚੀਪਤ ਅੰਤ ਫਸੇ ਜਮ ਫਾਸ ਪਰੈਂਗੇ ਜੇ ਨਰ ਸ੍ਰੀਪਤ ਕੇ ਪ੍ਰਸ ਹੈ ਪਗ ਤੇ ਨਰ ਫੇਰ ਨਾ ਦੇਹ ਧਰੈਂਗੇ ਕਹਾਂ ਭਇਓ ਜੋ ਦੋ ਲੋਚਨ ਮੂੰਹ ਕਹਿ ਬੈਠ ਰਹਿਓ ਬਗ ਧਿਆਨ ਲਗਾਇਓ ਨਾਦ ਫਿਰਿਓ ਲੀਏ ਸਾ ਸਮੁੰਦਰਨ ਲੋਕ ਗਇਓ ਪਰ ਲੋਕ ਗਵਾਇਓ ਵਾਸ ਕੀਓ ਵਿਖਿਆਣ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਜ ਕਹਾਂ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਣ ਪੂਜ ਧਰਿਓ ਸਿਰ ਕਾਹੂ ਲੈ ਲਿੰਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮਹਿ ਕਾਹੂ ਪਛਾਂ ਕੋ ਸੀਸ ਨਿਵਾਇਓ ਕਉ ਬਤਾਨ ਕੋ ਪੂਜਤ ਹੈ ਪਸ ਕਉ ਮ੍ਰਿਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਉਰਜਿਓ

ਕੂਰ ਕਿਰਿਆਰ ਜਿਉ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਜ ਬੇਨਤੀ ਚਾਉ ਪਈ, ਅਮਰੀ ਕਰੋ ਹਾਥ ਦਾ ਰਿਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਬ ਚਰਨਨ ਮਨ ਰਹੇ ਹਮਾਰਾ, ਆਪਣਾ ਜਾਣ ਕਰੋ ਪ੍ਰਤ ਪਾਰਾ, ਹਮਰੇ ਦੁਚ ਸਭੈ ਤੁਮ ਘਾਵ ਹੋ, ਆਫਾ ਦੈ ਮੋਹੇ ਬਚਾਵ ਹੋ, ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੋਹ ਰੱਛਾ ਨਿਜ ਕਰਦੈ ਕਰਿਐ, ਸਭ ਬੈਰਨ ਕਉ ਆਜ ਸੰਘਰਿਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ, ਤੁਮਹੈ ਛਾੜ ਕੋਈ ਅਵਰ ਨਾ ਧਿਆਉਂ, ਜੋ ਬਰ ਚਾਹੋ ਸੋ ਤੁਮ ਤੇ ਪਾਉਂ, ਸੇਵਕ ਸਿੱਖ ਹਮਾਰੇ ਤਾਰੀਆ ਹੈ, ਚੁਣ ਚੁਣ ਸਤਰ ਹਮਾਰੇ ਮਾਰੀਆ ਹੈ, ਆਪ ਹਾਤੈ ਮੁਝੈ ਉਭਰਿਆ, ਮਰਨ ਕਾਲ ਕਾ ਤ੍ਰਾਸ ਨਿਵਰਿਆ, ਪੂਜੋ ਸਦਾ ਹਮਾਰੇ ਪੱਛਾ, ਸ੍ਰੀ ਅਸਤੁਜੂ ਕਰੇ ਹੋ ਰੱਛਾ, ਰਾਖ ਲਿਹੋ ਮੋਹੇ ਰਾਖਣ ਹਾਰੇ, ਸਾਹਿਬ ਸੰਤ ਸਹਾਏ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰਦਸ ਕੰਤਾ, ਕਾਲ ਪਾਏ ਬ੍ਰਹਮਾ ਅਵਤਾਰਾ, ਕਾਲ ਪਾਏ ਸਿਵ ਜੂ ਅਵਤਾਰਾ, ਕਾਲ ਪਾਏ ਕਰ ਵਿਸਨ ਪ੍ਰਕਾਸਾ, ਸਕਲ ਕਾਲ ਕਾ ਕੀਆ ਤਮਾਸਾ, ਜਵਨ ਕਾਲ ਜੋਗੀ ਸਿਵ ਕੀਓ, ਵੇਦ ਰਾਏ ਬ੍ਰਹਮਾ ਜੂ ਥੀਓ, ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ, ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈ ਜਸ਼ਨ ਉਪਜਾਇਓ, ਆਦਮ ਤੇ ਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਨ ਆਪ ਸਵਾਰੀ, ਸਿਵਕਣ ਕੋ ਸਭ ਗੁਣ ਸੁਖ ਦੀਓ, ਸਤਰਣ ਕੋ ਪਲ ਮੋਹ ਬਦ ਕੀਓ, ਘੜ ਘੜ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰ ਸਥੂਲਾ, ਸਭ ਪਰ ਕਿਰਪਾ ਦਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕੀ ਪੀਰ ਪਛਾਨੈ, ਘੜ ਘੜ ਕੇ ਪੜ ਪੜ ਕੀ ਜਾਣੈ, ਜਬਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਵ ਦੇਹ ਅਪਾਰਾ, ਜਬ ਆ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ, ਜੇ ਤੇ ਬਦਨ ਸੇਠ ਸਭ ਧਾਰੈ, ਆਪ ਆਪਣੀ ਬੂਝ ਉਚਾਰੈ, ਤੁਮ ਸਭ ਹੀ ਤੇ ਰਹਿ ਨਿਰਾਲਮ, ਜਾਣਤ ਵੇਦ ਭੇਦ ਅਰਿਆਲਮ,

सगल द्वार को छाड़ के गहयो तुहारो द्वार, बाहें गहे की लाज आस गोबिंद दास तुहार। वाहेगुरु जी का खालसा, वाहेगुरु जी की फतेह। एक ओंकार श्री वाहेगुरु जी की फतेह। रामकली महला तीजा आनंद। एक ओंकार सतगुर प्रसाद। आनंद पया मेरी माए, सतगुरु मैं पाया, सतगुरता पाया साहिज सेती। मन वजियां वाधाइयां, राग रतन परवार परियां, शब्द गावणे आईयां, शब्दोता गावहो हरि केरा, मन जनी वसाया, कहे नानक आनंद होआ, सतगुरु मैं पाया। ए मन मेरिया तू सदा रहो हर नाले, हर नाल रहो तू मन मेरे, दुख सब विसारना, अंगीकार हो करे तेरा कार्ज सब सवारना। सबना गलां समरत स्वामी, सो क्यों मनहो विसारे, कहे नानक मन मेरे सदा रहो हर नाले। साचे सिंह पा क्या नाही, कर तेरा करता तेरा सब किश है, जिस देह सो पावे, सदा सिरत सलाह तेरी, नाम मन वसावे। नाम जिन कै मन वसिया, वाजे शब्द कनेरे, कहे नानक सच्चे साहिब क्या नाही, घर तेरा साचा नाम मेरा आधारो, साच नाम आधार मेरा, जिन भुखा सब गवाइयां, कर सांत सुख मन आए वसिया, जिन इच्छा सब पुजाइयां। सदा कुरबान कीता गुरु विट हो, जिस दियां इह वडे आईयां, कहे नानक सुनो संतो, शब्द धरो प्यारो, साचा नाम मेरा आधारो। वाजे पंच शब्द तित कर सुभागै, घर सुभागै शब्द वाजे, कला जित कर धारिया, पंच दूत तुद वास कीते, काल कंटक मारिया, तुर करम पाया, तुद जिन को से नाम हर कह लागे, कहे नानक तह सुख हुआ, तित कर अनहद वाजे। साची लिवै बिन देह निमाणी, देह निमाणी लिवै बाज हो, क्या करे बेचारिया, तुद बाज समरथ कोई नाही, कृपा कर बनवारिया, एस नो होर थाओ नाही, शब्द लाग सवारिया। कहे नानक लिवै बज हो, क्या करे बेचारिया, आनंद आनंद सब को कहे, आनंद गुरु ते जानिया, जानिया आनंद सदा गुर ते कृपा करे प्यारिया, कर कृपा किल विख कटे ज्ञान जन सारिया। अंदरों जिनका मोह तुटा, तिनका शब्द सच्चा सवारिया, कहे नानक एहो आनंद है, आनंद गुर ते जानिया। बाबा जिस तू दे सोई जन पावै, पावै ता सो जन दे, जिसनों होर क्या करह वेचारिया, एक भरम भूले फिरह दह दिस, एक नाम लाग सवारिया। गुरप्रसादी मन भया निर्मल, जिन्ना भाणा पावे, कहे नानक जिस देह प्यारे, सोई जन पावे। आप हो संत प्यारे हो, कथ की करह कहानी, करह कहानी अकथ केरी, कित द्वारे पाईऐ, तन मन धन सब सौंप गुर को हुक्म मनै पाईऐ। हुक्म मनहो गुरु केरा, गाव हो सची बाणी, कहे नानक सुनहो संत हो, कथ्यो अकथ कहानी। ए मन चंचला चतुराई किनै न पाया, चतुराई न पाया किनै तू, सुन मन मेरिया, एह माया मोहणी जिन एत भरम भुलाया, माया ता मोहणी तिनै कीती जिन ठगौली पाइया। कुरबान कीता तिसै विटहो, जिन मोह मीठा लाया, कहे नानक मन चंचल चतुराई किनै न पाया। ए मन प्यारिया तू सदा सच समाले, एहो कुटंब तू जै देखदा, चलै नाही तेरा नाले, साथ तेरा चलै नाही, तिस नाल क्यों चित लाइयै, ऐसा कम मूले ना कीचै, जित अंत पछोताइयै। सतगुरु का उपदेश सुन तू होवै तेरा नाले, कहे नानक मन प्यारे तू सदा सच समाले। आगम अगोचरा तेरा अंत ना पाया, अंतो ना पाया किनै तेरा, आपना आप तू जान हे। जीव जंत सब खेल तेरा, क्या को आख वखाण, ए आखै है तां वेखै है, सब तू है जिन जगत पाया, कहे नानक तू सदा आगम है तेरा अंत ना पाया। सुर नर मुन जाने अमृत खोज दे, सो अमृत गुर ते पाया, पाया अमृत गुर कृपा कीनी, सच्चा मन वसाया। जीव जंत सब तुद उपाए, एक वेख परसने आया, लभ लोभ अहंकार चूका, सतगुरु भला पाया। कहे नानक जिसनों आप तुठा, तिने अमृत गुरते पाया, भगतां की चाल निराली, चाला निराली भगतां हकेरी, बिख मार्ग चलना, लभ लोभ अहंकार तज तृष्णा, बहुत नाही बोलना। खन्यो तिखी वाल हो निकी, एत मार्ग जाना, गुरप्रसादी जिनी आप तजया, हर वासना समाणी, कहे नानक चाल भगता जुग हो जुग निराली। ज्यो तू चलाए है त्यो चलै स्वामी, होर क्या जाना गुण तेरे, जिव तू चलाए है तिवै चल है, जिन्ना मार्ग पाव हे, कर कृपा जिन नाम लाए हैं, से हर हर सदा त्याव हे।
ਜਿਸਨੋਂ ਕਥਾ ਸੁਣਾਏ ਹੈ ਆਪਣੀ ਸੇ ਗੁਰਦੁਆਰੇ ਸੁਖ ਪਾਵਹੇ, ਕਹੈ ਨਾਨਕ ਸੱਚੇ ਸਾਹਿਬ ਜੋ ਭਾਵੈ ਤਵੈ ਚਲਾਵਹੇ। ਇਹੋ ਸੋਹਿਲਾ ਸਬਦ ਸੁਹਾਵਾ, ਸਬਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ ਇਹੋ ਤਿਨ ਕੈ ਮਨ ਵਸਿਆ, ਜਿਨ ਧੁਰਹੋਂ ਲਿਖਿਆ ਆਇਆ। ਇੱਕ ਫਿਰ ਇਹ ਘਨੇਰੇ ਕਰਹਿ ਗੱਲਾਂ, ਗੱਲੀ ਕਿਨੈ ਨਾ ਪਾਇਆ, ਕਹੈ ਨਾਨਕ ਸਬਦ ਸੋਹਿਲਾ ਸਤਿਗੁਰੂ ਸੁਣਾਇਆ। ਪਿਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਿਤ ਹੋਏ ਗੁਰਮੁਖ ਜਿਨੀ ਧਿਆਇਆ। ਪਿਤ ਮਾਤਾ ਪਿਤਾ ਕੁਟੰਬ ਸਹਿਤ ਸਿਓ, ਪਿਤ ਸੰਗਤ ਸਬਾਈਆ, ਕਹਦੇ ਪੁਤ ਸੁਣਦੇ ਪੁਤ ਸੇ ਪੁਤ ਜਿਨੀ ਮਨ ਵਸਾਇਆ, ਕਹੈ ਨਾਨਕ ਸੇ ਪੁਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜੈ, ਬਿਨ ਸਹਿਜੈ ਸਹਿਸਾ ਨਾ ਜਾਏ, ਨਹਿ ਜਾਏ ਸਹਸਾ ਕਿਤੈ ਸੰਜਮ, ਰਹੇ ਕਰਮ ਕਮਾਏ ਸਹਸੈ ਜੀਉ, ਮਲੀਨ ਹੈ ਕਿ ਸੰਜਮ ਧੋਤਾ ਜਾਏ। ਮਨ ਧੋਵੋ ਸਬਦ ਲਾਗੋ, ਹਰਿ ਸਿਓ ਰਹੋ ਚਿਤ ਲਾਏ, ਕਹੈ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਸਹਿਸਾ ਵਜਾਏ। ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਤਿੰਨੀ ਜਨਮ ਜੂਐ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨਹੋਂ ਵਿਸਾਰਿਆ। ਵੇਦਾਂ ਮਹਿ ਨਾਮ ਉੱਤਮ, ਸੋ ਸੁਣਹਿ ਨਾਹੀ ਫਿਰਹਿ ਜਿਉ ਬੇਤਾਲਿਆ। ਕਹੈ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿੰਨੀ ਜਨਮ ਜੂਐ ਹਾਰਿਆ। ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਤੇ ਕਰਣੀ ਕਮਾਣੀ। ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ, ਜਨਮ ਰਤਨ ਜਿਨੀ ਖਟਿਆ, ਭਲੇ ਸੇ ਬਣਜਾਰੇ। ਕਹੈ ਨਾਨਕ ਜਿਨ ਮਨ ਨਿਰਮਲ, ਸਦਾ ਰਹਿ ਗੁਰੂ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ, ਹੋਵੈ ਤਾਂ ਸਨਮੁਖ ਸਿੱਖ ਕੋਈ, ਜੀਓ ਰਹਿ ਗੁਰੂ ਨਾਲੇ। ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸੰਭਾਲੇ। ਆਪ ਛੱਡ ਸਦਾ ਰਹਿ ਪਰਣੈ, ਗੁਰ ਬਿਨਿਆ ਵਰਨਾ ਜਾਣੈ ਕੋਏ। ਕਹੈ ਨਾਨਕ ਸੁਣਹੋ ਸੰਤੋ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਬੇਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ, ਪੁਛੋ ਬਿਵੇਕੀਆ ਜਾਏ। ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ। ਕਹੈ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ, ਆਵ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ। ਗਾਵ ਹੋ ਸੱਚੀ ਬਾਣੀ, ਬਾਣੀ ਤਾਂ ਗਾਵ ਹੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ, ਪੀਵਹੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਹੋ ਸਾਰੰਗ ਪਾਣੀ, ਕਹੈ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜਹੋ ਹੋਰ ਕੱਚੀ ਬਾਣੀ। ਕਹਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ, ਹਰ ਹਰ ਨਿਤ ਕਰਹਿ ਰਸਨਾ, ਕਹਿਆ ਕਛੂ ਨਾ ਜਾਣੀ। ਚਿਤ ਜਿਨ ਕਾ ਹਿਰ ਲਿਆ, ਮਾਇਆ ਬੋਲਣ ਪਏ ਰਵਾਣੀ, ਕਹੈ ਨਾਨਕ ਸਤਿਗੁਰੂ ਬਾਜਹੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ। ਸ਼ਬਦ ਸੇਤੀ ਮਨ ਮਿਲਿਆ, ਸੱਚੈ ਲਾਇਆ ਭਾਓ, ਆਪੇ ਹੀਰਾ ਰਤਨ ਆਪੇ ਜਿਸਨੋਂ ਦੇ ਬੁਝਾਏ। ਕਹੈ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸਿਵ ਸਕਤ ਆਪ ਪਾਏ ਕਹਿ ਕਰਤਾ, ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ ਗੁਰਮੁਖ ਸਹਿ ਬੁਝਾਏ। ਤੋੜੇ ਬੰਧਨ ਹੋਵੈ ਮੁਕਤ, ਸ਼ਬਦ ਮਨ ਵਸਾਏ, ਗੁਰਮੁਖ ਜਿਸਨੋਂ ਆਪ ਕਰੇ ਸੋ ਹੋਵੈ ਏਕਸ ਸਿਉ ਲਿਵ ਲਾਏ। ਕਹੈ ਨਾਨਕ ਆਪ ਕਰਤਾ, ਆਪੇ ਹੁਕਮ ਬੁਝਾਏ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ, ਗੁਰੂ ਬਾਜ ਹੋ ਤੱਤੈ ਸਾਰ ਨਾ ਜਾਣੀ। ਤਿਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ, ਜਿੰਨਾ ਹਰ ਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ। ਕਹੈ ਨਾਨਕ ਸੋ ਤਤ ਪਾਏ, ਜਿਸਨੋਂ ਅਣ ਦਿਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ, ਸੋ ਕਿਉਂ ਮਨਹੋਂ ਵਿਸਾਰੀਐ, ਮਨਹੋਂ ਕਿਉਂ ਵਿਸਾਰੀਐ, ਇਹ ਵਰਦਾਤਾ ਜੇ ਅਗਣ ਮਹਿ ਆਹਾਰ ਪਹੁੰਚਾਵੇ, ਉਸਨੋਂ ਕਿਹੋ ਪੁਹੈ ਨਾ ਸਕੀ, ਜਿਸਨੋਂ ਆਪਣੀ ਲਿਵ ਲਾਵੇ, ਆਪਣੀ ਲਿਵੇ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ। ਕਹੈ ਨਾਨਕ ਏ ਵਰਦਾਤਾ, ਸੋ ਕਿਉ ਮਨਹੋਂ ਵਿਸਾਰੀਐ, ਜੈਸੀ ਅਗਨੀ ਉਦਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤੈ ਖੇਰ ਰਚਾਇਆ, ਜਾ ਤਿਸ ਭਾਣਾ ਤਾਂ ਜੰਮਿਆ ਪਰਿਵਾਰ, ਭਲਾ ਭਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ, ਮਹੋਂ ਉਪਜੈ ਭਉ ਦੂਜਾ ਲਾਇਆ। ਕਹੈ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ, ਤਿੰਨੀ ਵਿੱਚੇ ਮਾਇਆ ਪਾਇਆ, ਅਰੇ ਆਪ ਅਮੁਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ, ਕਿਸੈ ਵਿਟ ਹੋ ਰਹੇ ਲੋਕ ਵਿਲ ਲਾਏ, ਐਸਾ ਸਤਿਗੁਰ ਜੇ ਮਿਲੈ ਤਿਸਨੋਂ ਸਿਰ ਸੌਂਪੀਐ, ਵਿੱਚ ਹੋ ਆਪ ਜਾਏ, ਜਿਸ ਦਾ ਜੀਓ ਤਿਸ ਮਿਲ ਰਹੈ, ਹਰ ਵਸੈ ਮਣ ਆਏ, ਹਰੇ ਆਪ ਮੁਲਕ ਹੈ ਭਾਗ ਤਿਨਾ ਕੇ, ਨਾਨਕਾ ਜਿਨ ਹਰ ਪੱਲੈ ਪਾਏ, ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਹੋ ਜੀਓ ਲਾਹਾ, ਖਟਿਹੋ ਦਿਹਾੜੀ ਇਹੋ ਧਨ ਤੇ ਨਾ ਮਿਲਿਆ, ਜਿਨ ਹਰ ਆਪੇ ਭਾਣਾ, ਕਹੈ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ।
ਇਹ ਰਸਨਾ ਤੂੰ ਵੰਦ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ, ਹੋਰਤ ਕਿਤੈ ਜਿਚਰ ਹਰ ਰਸ ਪੱਲੈ ਨਾ ਪਾਏ, ਹਰ ਰਸ ਪਾਏ ਪੱਲੈ ਪੀਐ, ਹਰ ਰਸ ਬਾਹੜ ਨਾ ਤ੍ਰਿਸਨਾ ਲਾਗੈ ਆਏ, ਇਹੋ ਹਰ ਰਸ ਕਰਮੀ ਪਾਈਐ, ਸਤਿਗੁਰ ਮਿਲੈ ਜਿਸ ਆਏ, ਕਹੈ ਨਾਨਕ ਹੋਰ ਅੰਦ ਰਸ ਸਭ ਵੀਸਰੇ ਜਾਂ ਹਰ ਵਸੈ ਮਨ ਆਏ, ਏ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ, ਤਾਂ ਤੂੰ ਜਗ ਮਹਿ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ, ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਓ ਪਾਏ ਜਗਤ ਦਿਖਾਇਆ, ਗੁਰਪ੍ਰਸਾਦੀ ਬੁਝਿਆ ਤਾਂ ਚਲਤ ਹੋਆ, ਚਲਤ ਨਦਰੀ ਆਇਆ, ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ, ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿਓ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੂਪ ਨਾ ਵਿਆਹ ਪਏ, ਗੁਰਚਰਨ ਲਾਗੇ ਦਿਨ ਸੁਭਾਗੇ, ਆਪਣਾ ਫਿਰ ਜਾ ਪਏ, ਅਨਹਤ ਬਾਣੀ ਗੁਰਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ, ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ, ਕਹਿ ਕਿਆ ਤੁਧ ਕਰਮ ਕਮਾਇਆ, ਕਹਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮਹਿ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ, ਕਹੈ ਨਾਨਕ ਇਹੋ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉਂ ਚਿਤ ਲਾਇਆ, ਇਹ ਨੇਤਰ ਹੋ ਮੇਰੇ ਹੋ ਹਰ ਤੋਂ ਮਹਿ ਜੋਤ ਧਰੀ, ਹਰ ਬਿਨੇ ਅਵਰ ਨਾ ਦੇਖੋ ਕੋਈ, ਹਰ ਬਿਨੇ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ, ਹਰ ਬਿਨੇ ਅਵਰ ਨਾ ਕੋਈ, ਕਹੈ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ, ਇਹ ਸ਼ਰਵਣ ਹੋ ਮੇਰੇ ਹੋ ਸਾਚੈ ਸੁਣਨੈ ਨੋ ਪਠਾਏ, ਸਾਚੈ ਸੁਣਨੈ ਨੋ ਪਠਾਏ, ਸਰੀਰ ਲਾਏ ਸੁਣਹੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ ਸੱਚ ਅਲਖ ਵਡਾਣੀ, ਤਾਂ ਕੀ ਗਤ ਕਹੀ ਨਾ ਜਾਏ, ਕਹੈ ਨਾਨਕ ਅੰਮ੍ਰਿਤ ਨਾਮ ਸੁਣਹੋ ਪਿੱਤਰ ਹੋਵਹੋ, ਸਾਚੈ ਸੁਣਨੈ ਨੋ ਪਠਾਏ, ਹਰ ਜੀਓ ਗੁਫਾ ਅੰਦਰ ਰੱਖ ਕੈ, ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਾਉਣ ਨੋ ਦੁਆਰੇ, ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਣੀ ਕਿਨਾ ਦਸਵਾਂ ਦੁਆਰ ਦਿਖਾਇਆ, ਤਹਿ ਅਨੇਕ ਰੂਪ ਨਾਉ ਨਵ ਨਿਧ ਤਿਸਦਾ ਅੰਤ ਨਾ ਜਾਈ ਪਾਇਆ, ਕਹੈ ਨਾਨਕ ਹਰ ਪਿਆਰਿਆ, ਜੀਓ ਗੁਫਾ ਅੰਦਰ ਰੱਖ ਕੈ, ਵਾਜਾ ਪਵਣ ਵਜਾਇਆ, ਇਹੋ ਸਾਚਾ ਸੋਹਿਲਾ ਸਾਚੈ ਘਰ ਗਾਵਹੋ, ਗਾਵਹ ਤਾਂ ਸੋਹਿਲਾ ਘਰ ਸਾਚੈ, ਜਿੱਥੈ ਸਦਾ ਸੱਚ ਧਿਆਵ ਹੇ, ਸੱਚੋ ਧਿਆਵ ਹੈ ਜਾ ਤੁਧ ਭਾਵ ਹੈ, ਗੁਰਮੁਖ ਜਿਨਾ ਬੁਝਾਵ ਹੇ, ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵ ਹੇ, ਕਹੈ ਨਾਨਕ ਸੱਚ ਸੋਹਿਲਾ ਸੱਚੈ ਘਰ ਗਾਵ ਹੇ, ਆਨੰਦ ਸੁਣੋ ਵੜ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣ ਤੇ ਪੁਨੀਤ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ

0: ਸਾਧ ਸਚ ਹੈ ਭੀ ਸਚ ਨਾਨਕ ਹੋਸੀ
1: ਸਚ
0: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ

0: ਸ਼ਬਦ ਜਪ ਆਦਿ ਸੱਚ ਜੁਗਦ ਸੱਚ ਹੈ ਭੀ ਸੱਚ ਨਾਨਕ ਹੋਸੀ
1: ਸੱਚ
0: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ

0: ਸਤ ਜਪ ਆਦਿ ਸਚ ਜੁਗਦ ਸਚ ਹੈ ਭੀ ਸਚ ਨਾਨਕ ਹੋਸੀ
1: ਸਚ
0: ਇਕ ਓਅੰਕਾਰ ਸਤਨਾ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਦ ਸਚ ਹੈ ਭੀ ਸਚ ਨਾਨਕ ਹੋਸੀ
1: ਸਚ

जप आद सच जुगाद सच है पी सच नानक होसी सच एक ओंकार सतनाम करता पुरख

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ। ਉਹ ਸ਼ੁਕਰਾਨਾ ਹੈ ਆਪ ਜੀ ਦਾ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦਾਤ ਬਖਸ਼ਿਸ਼ ਕੀਤੀ। ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਔਰ ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ, ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀਆਂ ਮਹਾਰਾਜ, ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜ ਨਿਵਾਜੀ ਸਾਧ ਸੰਗਤ ਜੀਓ, ਅੱਜ ਦੇ ਜੋ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ, ਗੁਰੂ ਅਮਰਦਾਸ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ ਹੈ। ਪਾਤਸ਼ਾਹ ਫੁਰਮਾਨ ਕਰ

ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਫਰਮਾਨ ਕਰਦੇ ਨੇ, ਹੁਣ ਮਨਾਏ ਲੈ ਤੋਂ ਕੀ ਭਾਵ ਹੈ? ਗੁਰੂ ਨੂੰ ਮਨਾਉਣਾ, ਗੁਰੂ ਨੂੰ ਮਨਾਉਣ ਤੋਂ ਕੀ ਭਾਵ ਹੈ? ਹੁਣ ਇੱਕ ਸੁਹਾਗਣ ਆਪਣੇ ਪਤੀ ਦੀ ਪ੍ਰਸੰਨਤਾ ਤਾਂ ਲਏਗੀ ਜਦ ਪਤੀ ਦੇ ਹੁਕਮ ਵਿੱਚ ਚੱਲੇਗੀ। ਇੱਥੇ ਹੈ, ਗੁਰੂ ਦੀ ਪ੍ਰਸੰਨਤਾ ਤਾਂ ਹੋਏਗੀ ਜਦੋਂ ਇਹ ਹਿਰਦਾ ਗੁਰੂ ਦੇ ਹੁਕਮ ਵਿੱਚ ਚੱਲੇਗਾ। ਇਹ ਨਹੀਂ ਹੈ ਕਿ ਗੁਰੂ ਰੁੱਸਿਆ ਹੋਇਆ ਹੈ, ਗੁਰੂ ਰੁੱਸੇ ਨਹੀਂ ਹੋਏ। ਇਹ ਆਤਮਾ ਨੇ ਉਸ ਪਰਮਾਤਮਾ ਨਾਲ ਤਾਂ ਮੇਲ ਕਰਨਾ ਜਦ ਗੁਰੂ ਦੀ ਖੁਸ਼ੀ, ਅਤੇ ਗੁਰੂ ਦੀ ਖੁਸ਼ੀ ਕਿਸ ਗੱਲ ਦੇ ਵਿੱਚ ਹੈ? ਮਨ ਲਹਿ ਸੱਚ ਨਾਮ। ਪਾਤਸ਼ਾਹ ਕਹਿੰਦੇ ਨੇ ਜਦੋਂ ਉਸ ਪਰਮਾਤਮਾ ਦਾ ਨਾਮ ਜਪੇਗਾ, ਹਿਰਦੇ ਵਿੱਚ ਨਾਮ ਨੂੰ ਵਸਾਏਗਾ, ਫਿਰ ਕੀ ਹੋਏਗਾ? ਗੁਰੂ ਦੀ ਖੁਸ਼ੀ ਹੈ ਗੁਰੂ ਦੇ ਨਾਮ ਵਿੱਚ। ਜਿਹੜੇ ਹਿਰਦੇ ਗੁਰੂ ਦਾ ਨਾਮ ਜਪਦੇ ਨੇ ਉਹਨਾਂ ਨੂੰ ਗੁਰੂ ਦੀਆਂ ਖੁਸ਼ੀਆਂ ਮਿਲ ਜਾਂਦੀਆਂ ਨੇ, ਉਹਨਾਂ ਨੂੰ ਗੁਰੂ ਦੀ ਪ੍ਰਸੰਨਤਾ ਮਿਲ ਜਾਂਦੀ ਹੈ। ਸਤਿਗੁਰ ਆਪਣਾ ਮਨਾਏ ਲੈ, ਰੂਪ ਚੜੀ ਤਾਂ ਅਗਲਾ, ਦੂਜਾ ਨਾਹੀਂ ਥਾਓ। ਪਾਤਸ਼ਾਹ ਕਹਿੰਦੇ ਨੇ ਗੁਰੂ ਦੀ ਪ੍ਰਸੰਨਤਾ ਲੈ ਕੇ ਗੁਰੂ ਖੁਸ਼ ਹੋਣਗੇ, ਫਿਰ ਤੈਨੂੰ ਪਰਮਾਤਮਾ ਦਾ ਨਾਮ ਰੂਪੀ ਰੰਗ ਫਿਰ ਚੜ੍ਹੇਗਾ, ਪੱਕਾ ਰੰਗ ਚੜ੍ਹੇਗਾ। ਔਰ ਇਹ ਖੇਡ ਕਦੋਂ ਬਣਨੀ? ਗੁਰੂ ਤੋਂ ਹੀ ਬਣਨੀ ਹੈ, ਗੁਰੂ ਤੋਂ ਬਗੈਰ ਹੋਰ ਖੇਡ ਨਹੀਂ ਬਣਨੀ। ਬਾਣੀ ਦੇ ਵਿੱਚ ਲਿਖਿਆ ਹੈ, ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਅਤ ਹੈ ਸੂਰ ਆਤਮ ਜਿਣੈ ਸਗਲ ਵਸ ਤਾਕੈ, ਜਾ ਕਾ ਸਤਿਗੁਰ ਪੂਰਾ। ਤੇ ਨਾਮ ਰੂਪੀ ਰੰਗ ਕਿਵੇਂ ਚੜ੍ਹਨਾ ਹੈ? ਠਾਕੁਰ ਗਾਈਐ ਆਤਮ ਰੰਗ, ਸ਼ਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ। ਆਤਮ ਰੰਗ ਤੋਂ ਕੀ ਭਾਵ ਹੈ? ਰਸਨਾ ਦੇ ਨਾਲ ਉਸ ਪਰਮਾਤਮਾ ਦਾ ਨਾਮ ਜਪਦਾ ਜਪਦਾ ਇਹ ਨਾਮ ਤੇਰੇ ਹਿਰਦੇ ਵਿੱਚ ਘਰ ਕਰ ਜਾਵੇ। ਇਹ ਨਾ ਹੋਵੇ, ਆਤਮ ਰੰਗ ਗਾਉਣਾ ਕੀ ਹੈ? ਉਸ ਪਰਮਾਤਮਾ ਦੇ ਗੁਣਾਂ ਨੂੰ, ਗੁਰੂ ਦੇ ਚਰਨਾਂ ਵਿੱਚ ਬੈਠਾ ਹੈ, ਤੇਰੀ ਰਸਨਾ ਵੀ ਰੱਬ ਰੱਬ ਕਰ ਰਹੀ ਹੈ, ਤੇਰਾ ਮਨ ਵੀ ਰੱਬ ਰੱਬ ਕਰ ਰਿਹਾ ਹੈ। ਇਹ ਨਹੀਂ ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਕਰੀ ਜਾਵੇ, ਮਨ ਬਾਹਰ ਹੀ ਘੁੰਮੀ ਜਾਵੇ। ਇਹ ਅਰਦਾਸ ਕਰੀ, ਸੱਚੇ ਪਾਤਸ਼ਾਹ ਮੇਰੇ ਵਿੱਚ ਤਾਕਤ ਨਹੀਂ ਹੈ, ਕਿਉਂਕਿ ਇਹ ਜਿਹੜੀ ਮਨ ਦੀ ਇਕਾਗਰਤਾ ਹੈ ਇਹ ਗੁਰੂ ਦੀ ਬਖਸ਼ਿਸ਼ ਨਾਲੇ ਹੋਣੀ ਹੈ, ਗੁਰੂ ਦੀ ਕਿਰਪਾ ਨਾਲੇ ਹੋਣੀ। ਬਾਣੀ 'ਚ ਲਿਖਿਆ ਹੈ,

ਮਨ ਦੇ ਵਿਚਾਰਾਂ ਦੀ ਮਨ ਵਸ ਉਹਨਾਂ ਦਾ ਆਉਂਦਾ ਜਿਨ੍ਹਾਂ 'ਤੇ ਗੁਰੂ ਦੀ ਬਖਸ਼ਿਸ਼ ਹੋ ਜਾਂਦੀ। ਅਰਦਾਸ ਹੀ ਕਰਨੀ ਸੱਚੇ ਪਾਤਸ਼ਾਹ ਰਹਿਮਤ ਕਰਿਓ।

ਬੜੀ ਮਹਿੰਗੀ ਬਾਣੀ ਹੈ ਗੁਰੂ ਅਮਰਦਾਸ ਮਹਾਰਾਜ ਜੀ ਦੀ। ਪਾਤਸ਼ਾਹ ਕਹਿੰਦੇ ਨੇ ਹੇ ਇਨਸਾਨ ਐਸਾ ਸ਼ਿੰਗਾਰ ਬਣਾ ਲੈ, ਭਾਵ ਆਪਣੇ ਮਨ ਨੂੰ ਇਸ ਤਰ੍ਹਾਂ ਗੁਰੂ ਦੇ ਨਾਮ ਰੂਪੀ ਰੰਗ ਦੇ ਵਿੱਚ ਰੰਗ ਲੈ, ਇਹ ਮਨ ਹੁਣ ਵਿਕਾਰਾਂ ਦੇ ਨਾਲ ਕਿਤੇ ਮੈਲਾ ਨਾ ਹੋ ਜਾਵੇ। ਭਾਵ ਮਨ ਦੇ ਵਿੱਚ ਤੇਰੇ ਮੈਲੇ ਵਿਚਾਰ ਨਾ ਆ ਜਾਵਣ। ਜਦੋਂ ਤੇਰਾ ਮਨ ਨਾਮ ਰੂਪੀ ਰੰਗ ਦੇ ਵਿੱਚ ਰੰਗ ਗਿਆ, ਵਿਕਾਰਾਂ ਤੋਂ ਰਹਿਤ ਹੋ ਗਿਆ, ਇਹੋ ਜਿਹਾ ਸ਼ਿੰਗਾਰ ਮਨ ਨੂੰ ਕਰ। ਕੱਚਾ ਰੰਗ ਨਾ ਕਿਤੇ ਚੜ੍ਹਾ ਲਈ ਕਿ ਮਾੜਾ ਜਿਹਾ ਬਾਹਰ ਵਿਕਾਰ ਦੇਖੇ ਤੇ ਮਨ ਬਾਹਰ ਭਟਕ ਗਿਆ। ਜਦੋਂ ਪੱਕਾ ਰੰਗ ਗੁਰੂ ਦਾ ਨਾਮ ਰੂਪੀ ਰੰਗ ਚੜ੍ਹੇਗਾ, ਫਿਰ ਤੂੰ ਸੁਹਾਗਣ ਹੋਏਗਾ। ਸੂਹਬ ਤਾਂ ਸੁਹਾਗਣੀ ਜਾਂ ਮਨ ਲਹਿ ਸੱਚ ਨਾ, ਤਾਂ ਸੁਹਾਗਣ ਮੰਨਿਆ ਜਾਣਾ ਹੈ, ਤਾਂ ਤੇਰੀ ਆਤਮਾ ਉਸ ਪਰਮਾਤਮਾ ਦੇ ਨਾਲ ਮੇਲ ਹੋਏਗਾ।

ਮੁਖ ਉਜਲਾ ਖਸਮੈ ਮਾਹੇ ਸਮਾਏ। ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਫਰਮਾਨ ਕਰਦੇ ਨੇ ਸੁਹਾਗਣ ਕੇ ਨੂੰ ਕਹਿੰਦੇ ਨੇ ਜੀ, ਜਿਹਦੇ ਅੰਦਰ ਕੀ ਹੈ ਸੱਚ ਹੈ, ਅਤੇ ਸੱਚ ਕੀ ਹੈ, ਸੱਚ ਹੈ ਪਰਮਾਤਮਾ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਜਿਹਦੇ ਅੰਦਰ ਪਰਮਾਤਮਾ ਹੈ, ਅੰਦਰ ਪਰਮਾਤਮਾ ਤੋਂ ਕੀ ਭਾਵ, ਜਿਸ ਹਿਰਦੇ ਅੰਦਰ ਪਰਮਾਤਮਾ ਦੀ ਬਾਣੀ ਹੈ। ਆਪਾਂ ਸ਼ਬਦ ਪੜ੍ਹਦੇ ਹਾਂ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਕੀ ਭਾਵ ਹੈ, ਇਸ ਸ਼ਬਦ ਦਾ ਭਾਵ ਹੈ ਆਪਾਂ ਲੈਂਦੇ ਹਾਂ ਕਿ ਬਾਣੀ ਪਰਮਾਤਮਾ ਦੇ ਘਰ ਤੋਂ ਆਈ ਹੈ, ਅਤੇ ਜਿਹੜੀ ਬਾਣੀ ਪਰਮਾਤਮਾ ਦੇ ਘਰ ਤੋਂ ਆਈ ਹੈ ਇਹ ਜਿਸ ਹਿਰਦੇ ਰੂਪੀ ਘਰ ਦੇ ਵਿੱਚ ਚਲੀ ਗਈ, ਇਸ ਸਾਡੇ ਹਿਰਦੇ ਵਿੱਚ, ਜਿਸ ਹਿਰਦੇ ਵਿੱਚ ਇਹ ਬਾਣੀ ਚਲੀ ਗਈ ਉਹਦੀਆਂ ਕੀ ਹੋਇਆ, ਤਿੰਨ ਸਗਲੀ ਚਿੰਤ ਮਿਟਾਈ, ਉਸ ਹਿਰਦੇ ਦੀਆਂ ਸਾਰੀਆਂ ਚਿੰਤਾਵਾਂ ਦੂਰ ਹੋ ਗਈਆਂ। ਪਰਮਾਤਮਾ ਦੇ ਘਰ ਤੋਂ ਬਾਣੀ ਆਈ, ਆਈ ਕਿੱਥੇ, ਤੇਰੇ ਹਿਰਦੇ ਵਿੱਚ ਆਈ। ਜਦੋਂ ਹਿਰਦੇ ਵਿੱਚ ਬਾਣੀ ਆਈ, ਪਾਤਸ਼ਾਹ ਕਹਿੰਦੇ ਨੇ ਫਿਰ ਇਹ ਨਿਸ਼ਾਨੀ ਹੈ ਕਿ ਇਹ ਆਤਮਾ ਉਸ ਪਰਮਾਤਮਾ ਦੀ ਹੋ ਗਈ ਹੈ। ਸੁਹਾਗਣ ਕਾ ਕਿਆ ਚਿੰਨ ਹੈ, ਅੰਦਰ ਸੱਚ। ਪਾਤਸ਼ਾਹ ਕਹਿੰਦੇ ਨੇ ਪਰਮਾਤਮਾ ਦੇ ਮਾਰਗ 'ਤੇ ਚੱਲਿਆ ਏ, ਪਰਮਾਤਮਾ ਦੇ ਮਾਰਗ 'ਤੇ ਜਿਹੜੇ ਕਿਸੇ ਦਾ ਲੜ ਫੜ ਲੈਂਦੇ ਹਨ, ਜਿਹੜੇ ਕਿਸੇ ਦੇ ਹੋ ਜਾਂਦੇ ਨੇ, ਉਹਨਾਂ ਦੀ ਕੀ ਨਿਸ਼ਾਨੀ ਹੈ, ਉਹਨਾਂ ਦੇ ਅੰਦਰ ਉਸ ਪਰਮਾਤਮਾ ਦੀ ਬਾਣੀ ਦਾ ਵਾਸਾ ਹੋ ਜਾਂਦਾ ਹੈ। ਮੁੱਖ ਉਜਲਾ, ਪਾਤਸ਼ਾਹ ਕਹਿੰਦੇ ਨੇ ਤੇਰਾ ਮੁੱਖ ਪਵਿੱਤਰ ਹੋ ਜਾਏਗਾ, ਉਜਲਾ ਹੋ ਜਾਏਗਾ। ਖਸਮੈ ਮਾਹੇ ਸਮਾਏ, ਉਸ ਪਰਮਾਤਮਾ ਵਿੱਚ ਸਮਾ ਜਾਏਗਾ ਹਰ ਰੋਜ਼। ਇਸੇ ਕਰਕੇ ਬਾਣੀ ਦਾ ਸਿਮਰਨ ਹੁੰਦਾ ਹੈ ਹਰ ਰੋਜ਼, ਇਸੇ ਕਰਕੇ ਨੇਮ ਨਿਤਨੇਮ ਕਰਦੇ ਹਾਂ। ਕਿ ਹਿਰਦੇ ਵਿੱਚ ਬਾਣੀ ਦਾ ਵਾਸਾ ਹੋ ਜਾਵੇ,

0: ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਕਹਿੰਦੇ ਨੇ, ਹੇ ਲੋਕੋ, ਮੈਂ ਤਾਂ ਉੱਪਰਲਾ ਪਹਿਰਾਵਾ ਹੀ ਪਾ ਕੇ ਬਸ ਇਹ ਸਮਝ ਲਿਆ ਕਿ ਉੱਪਰਲੇ ਸੋਹਣੇ ਪਹਿਰਾਵੇ ਦੇ ਨਾਲ ਹੀ ਰੱਬ ਮਿਲ ਜਾਣਾ ਹੈ। ਜਿੰਨਾ ਚਿਰ ਤੇਰੇ ਕਰਮ ਪਵਿੱਤਰ ਨਹੀਂ ਹੋਣਗੇ, ਪਾਤਸ਼ਾਹ ਕਹਿੰਦੇ ਨੇ, ਉੱਪਰਲੇ ਪਹਿਰਾਵੇ ਦੇ ਨਾਲ ਪਰਮਾਤਮਾ ਨਹੀਂ ਮਿਲਣਾ। ਉੱਪਰੋਂ ਜਿੰਨਾ ਮਰਜ਼ੀ ਆਪਣੇ ਆਪ ਨੂੰ ਰੰਗਿਆ ਹੋਇਆ ਦੁਨੀਆਂ ਨੂੰ ਦਿਖਾਈ ਜਾ, ਉਹ ਰੰਗ ਉਹ ਸੂਹਾ ਰੰਗ ਹੀ ਹੈ। ਥੋੜ੍ਹਾ ਜਿਹਾ ਪਾਣੀ ਦਾ ਛਿੱਟਾ ਪਿਆ ਨਹੀਂ, ਉਹ ਰੰਗ ਖਿੰਡ ਜਾਣਾ ਹੈ। ਵੇਸੀ ਸੌ ਨਾ ਪਾਈਏ, ਕਰ ਕਰ ਵੇਸ ਰਹੇ। ਉੱਪਰੋਂ ਫਰੀਦਾ ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ, ਗੁਣ ਹੀ ਭਰਿਆ ਮੈਂ ਫਿਰਾਂ, ਲੋਕ ਕਹੇ ਦਰਵੇਸ਼। ਪਾਤਸ਼ਾਹ ਕਹਿੰਦੇ ਨੇ, ਉੱਪਰਲੇ ਪਹਿਰਾਵੇ ਦੇ ਨਾਲ ਅੰਦਰ ਦੀ ਖੇਡ ਦਾ ਕੋਈ ਸੰਬੰਧ ਨਹੀਂ ਹੈ। ਉੱਪਰੋਂ ਜਿੰਨਾ ਮਰਜ਼ੀ ਆਪਣੇ ਆਪ ਨੂੰ ਸੋਹਣਾ ਬਣਾਈ ਚੱਲ, ਪਰ ਜਿੰਨਾ ਚਿਰ ਹਿਰਦੇ ਰੂਪੀ ਘਰ ਨੂੰ ਸੋਹਣਾ ਨਹੀਂ ਬਣਾਉਂਦਾ, ਉੱਪਰਲਾ ਪਹਿਰਾਵਾ ਉੱਪਰਲਾ ਸੋਹਣਾਪਨ ਬਹੁਤਾ ਚਿਰ ਰਹਿਣ ਵਾਲਾ ਨਹੀਂ ਹੈ। ਨਾਨਕ ਤਿੰਨੀ ਸੋਹ ਪਾਇਆ, ਜਿਨੀ ਗੁਰ ਕੀ ਸਿੱਖ ਸੁਣੀ। ਰੱਬ ਕਿਹਨਾਂ ਨੇ ਪਾਇਆ ਹੈ? ਪਾਤਸ਼ਾਹ ਕਹਿੰਦੇ ਨੇ, ਜਿਨ੍ਹਾਂ ਨੇ ਉਸ ਪਰਮਾਤਮਾ ਦੀ ਸਿੱਖਿਆ ਨੂੰ ਸੁਣਿਆ, ਜਿਨ੍ਹਾਂ ਨੇ ਉਸ ਮਾਲਕ ਦੇ ਉਪਦੇਸ਼ ਨੂੰ ਸੁਣਿਆ, ਜਿਨ੍ਹਾਂ ਨੇ ਬਾਣੀ ਨੂੰ ਸੁਣਿਆ, ਉਹਨਾਂ ਨੇ ਰੱਬ ਨੂੰ ਪਾ ਲਿਆ। ਜੋ ਤਿਸ ਭਾਵੈ ਸੋ ਥੀਐ, ਇਨ ਵਿਦਕੰਤ ਮਿਲੀ। ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਫਰਮਾਨ ਕਰਦੇ ਨੇ, ਜਦੋਂ ਰੱਬ ਨੂੰ ਇਹ ਆਤਮਾ ਪਾ ਲੈਂਦੀ ਹੈ, ਫਿਰ ਮਨ ਦੀ ਕੀ ਅਵਸਥਾ ਬਣ ਜਾਂਦੀ? ਜੋ ਤਿਸ ਭਾਵ ਹੈ ਸੋ ਥੀ ਹੈ। ਹੇ ਮੇਰੇ ਵਾਹਿਗੁਰੂ, ਜੋ ਤੈਨੂੰ ਚੰਗਾ ਲੱਗਦਾ ਹੈ ਉਹੀ ਹੋ ਰਿਹਾ ਹੈ ਅਤੇ ਉਹੀ ਹੋਏਗਾ। ਭਾਵ ਕਿ ਉਸ ਮਾਲਕ ਦੀ ਰਜ਼ਾ ਵਿੱਚ ਰਹਿਣ ਵਾਲੇ ਹਿਰਦੇ ਉਸ ਪਰਮਾਤਮਾ ਨੂੰ ਪਾ ਲੈਂਦੇ ਨੇ। ਪੌੜੀ ਹੁਕਮੀ ਸ੍ਰਿਸ਼ਟ ਸਾਜੀਅਨ, ਬਹੁ ਪਿਤ ਸੰਸਾਰ, ਤੇਰਾ ਹੁਕਮ ਨਾ ਜਾਪੀ ਕੇਤੜਾ, ਸੱਚੇ ਅਲਖ ਅਪਾਰ। ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਫਰਮਾਨ ਕਰਦੇ ਨੇ, ਹੇ ਮੇਰੇ ਵਾਹਿਗੁਰੂ, ਸਾਰੀ ਸ੍ਰਿਸ਼ਟੀ ਆਪ ਜੀ ਨੇ ਸਾਜੀ ਹੈ ਅਤੇ ਸਾਰੀ ਸ੍ਰਿਸ਼ਟੀ, ਕੁਦਰਤ, ਕਾਇਨਾਤ, ਸਾਰੇ ਜੀਵ ਆਪ ਜੀ ਦੇ ਹੁਕਮ ਵਿੱਚ ਚੱਲ ਰਹੇ ਹਨ। ਤੂੰ ਬੇਅੰਤ ਹੈ, ਤੇਰਾ ਹੁਕਮ ਨ ਜਾਪੀ ਕੇਤੜਾ, ਸੱਚੇ ਅਲਖ ਅਪਾਰਾ। ਤੇਰੇ ਹੁਕਮ ਬਾਰੇ ਆਮ ਜੀਵ, ਤੇਰਾ ਹੁਕਮ ਬੜਾ ਵੱਡਾ ਹੈ, ਅਲੱਖ ਹੈ, ਲਖਿਆ ਨਹੀਂ ਜਾ ਸਕਦਾ, ਬਿਆਨ ਨਹੀਂ ਕੀਤਾ ਜਾ ਸਕਦਾ। ਇੱਕ ਨਾ ਨੂੰ ਤੂੰ ਮੇਲ ਲੈ, ਗੁਰ ਸ਼ਬਦ ਵਿਚਾਰ। ਪਾਤਸ਼ਾਹ, ਇੱਕ ਨਾ ਦੇ ਸਿਰ 'ਤੇ ਆਪਣਾ ਤੂੰ ਮੇਰਾ ਭਰਿਆ ਹੱਥ ਰੱਖ ਦਿੰਦਾ ਏ, ਅਤੇ ਉਹਨਾਂ ਨੂੰ ਤੂੰ ਆਪਣੇ ਹਿਰਦੇ ਨਾਲ ਮੇਲ ਲੈਂਦਾ। ਜਿਸ ਤੂੰ ਮਿਲੇ ਸਾਚਰ ਤੇ ਸੇ ਨਿਰਮਲੇ, ਹੋਮੈ ਤਜ ਵਿਕਾਰ। ਤੇ ਕਿਹਨਾਂ ਨੂੰ ਰੱਬ ਮੇਲ ਲੈਂਦਾ ਏ? ਜਿਨ੍ਹਾਂ ਦੇ ਸਿਰ 'ਤੇ ਆਪਣਾ ਮੇਰਾ ਭਰਿਆ ਹੱਥ ਰੱਖ ਦਿੰਦਾ ਏ, ਉਹ ਨਿਰਮਲ ਹੋ ਜਾਂਦੇ ਨੇ ਅਤੇ ਅੰਦਰੋਂ ਹੋਮੇ ਵਾਲਾ ਰੋਗ ਦੂਰ ਹੋ ਜਾਂਦਾ ਹੈ। ਜਿਸ ਤੂੰ ਮਿਲੈ ਸੋ ਤੁਧ ਮਿਲੈ, ਸੋਈ ਸਚਿਆਰਾ। ਆਖਰੀ ਪੰਕਤੀਆਂ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਫੁਰਮਾਨ ਕਰਦੇ ਨੇ, ਹੇ ਮੇਰੇ ਵਾਹਿਗੁਰੂ, ਜਿਨ੍ਹਾਂ ਉੱਤੇ ਤੇਰੀ ਰਹਿਮਤ ਹੋਵੇ, ਜਿਨ੍ਹਾਂ ਉੱਤੇ ਤੇਰੀ ਬਖਸ਼ਿਸ਼ ਹੋਵੇ, ਉਹਨਾਂ ਨੂੰ ਤੂੰ ਆਪਣੇ ਚਰਨਾਂ ਨਾਲ ਮੇਲ ਲੈਂਦਾ ਏ, ਉਹਨਾਂ ਦੀ ਸੁਰਤ ਤੇਰਿਆਂ ਚਰਨਾਂ ਨਾਲ ਜੁੜ ਜਾਂਦੀ ਹੈ, ਉਹਨਾਂ ਦਾ ਮਨ ਇਕਾਗਰ ਹੋ ਜਾਂਦਾ ਹੈ, ਅਤੇ ਜਿਨ੍ਹਾਂ ਦਾ ਮਨ ਇਕਾਗਰ ਹੋ ਜਾਂਦਾ ਹੈ ਉਹੀ ਸਚਿਆਰੇ ਨੇ। ਆਪਾਂ ਕਹਿੰਦੇ ਹਾਂ ਨਾ, ਮਹਾਰਾਜ ਜੀ ਦੀ ਜਿਹੜੀ ਸਾਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿਹੜੀ ਬਾਣੀ ਦਾ ਨਿਚੋੜ ਹੈ ਉਹ ਜਪਜੀ ਸਾਹਿਬ ਹੈ ਸਾਧ ਸੰਗਤ, ਅਤੇ ਜਪਜੀ ਸਾਹਿਬ ਦੀ ਬਾਣੀ ਦਾ ਨਿਚੋੜ ਹੈ ਮੂਲ ਮੰਤਰ, ਅਤੇ ਮੂਲ ਮੰਤਰ ਦਾ ਨਿਚੋੜ ਹੈ ਇੱਕ ਓਅੰਕਾਰ। ਅਤੇ ਪਹਿਲੀ ਪੌੜੀ ਦੇ ਵਿੱਚ ਹੀ ਮਹਾਰਾਜ ਜੀ ਨੇ ਸਚਿਆਰੇ ਹੋਣ ਦੀ ਬਖਸ਼ਿਸ਼ ਕੀਤੀ ਕਿ ਸਚਿਆਰਾ ਹੋਈਐ ਕਿ ਕੂੜੈ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ। ਅਤੇ ਬਾਣੀ ਦੇ ਵਿੱਚ ਵਾਰ ਵਾਰ ਇਹ ਸ਼ਬਦ ਆ ਰਿਹਾ ਹੈ, ਸਚਿਆਰੇ ਕਿਵੇਂ ਹੋਣਾ ਹੈ? ਪਾਤਸ਼ਾਹ ਕਹਿੰਦੇ ਨੇ, ਹੇ ਮੇਰੇ ਵਾਹਿਗੁਰੂ, ਜਿਨ੍ਹਾਂ ਤੂੰ ਆਪਣੇ ਚਰਨਾਂ ਨਾਲ ਮੇਲ ਲੈਂਦਾ ਹੈ ਸੋਈ ਸਚਿਆਰਾ। ਉਹ ਸਚਿਆਰੇ ਹੋਣਗੇ, ਪਵਿੱਤਰ ਹੋਣਗੇ, ਗੁਰੂ ਦੇ ਚਰਨਾਂ ਵਿੱਚ ਪ੍ਰਵਾਨ ਹੋਣਗੇ। ਇਹ ਸੀ ਅੱਜ ਦੇ ਹੁਕਮਨਾਮੇ ਜੋ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ। ਸੂਹਵਤਾ ਸੁਹਾਗਣੀ ਜਾ ਮਨ ਲਹਿ ਸੱਚ ਨਾ। ਅਰਦਾਸ ਹੈ ਪਾਤਸ਼ਾਹ ਕਿਰਪਾ ਕਰ ਦਿਓ, ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ, ਬਾਹੜ ਜਨਮ ਨਾਮਾ। ਸਾਰਾ ਜੀਵਨ ਕਥਾ ਕਰੀ ਜਾਈਏ, ਸਾਰਾ ਜੀਵਨ ਕਥਾ ਸੁਣੀ ਜਾਈਏ, ਪਤਾ ਨਹੀਂ ਕਿਹੜਾ ਉਹ ਘੜੀ, ਕਿਹੜਾ ਉਹ ਪਲ ਆਉਣਾ ਹੈ, ਹਿਰਦੇ ਵਿੱਚ ਇੱਕ ਸ਼ਬਦ ਦਾ ਵਾਸਾ ਹੋ ਜਾਣਾ। ਆਓ ਹੁਣ ਗੁਰੂ ਪਿਆਰਿਆਂ ਪਾਸੋਂ ਆਸਾ ਦੀ ਵਾਰ ਦੇ ਕੀਰਤਨ ਸਰਵਣ ਕਰੀਏ ਜੀ। ਦਿਨ ਦੇ ਦੀਵਾਨਾਂ ਦੇ ਵਿੱਚ ਆਪ ਜੀ ਨੇ ਜ਼ਰੂਰ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ, ਔਰ ਧੰਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਨੂੰ ਮੁੱਖ ਰੱਖਦੇ ਹੋਇਆਂ ਗੁਰੂ ਘਰ ਵਿਖੇ ਹਰ ਰੋਜ਼ 18 ਤਰੀਕ ਤੱਕ 4:30 ਤੋਂ 6 ਵਜੇ ਤੱਕ ਸੁਖਮਨੀ ਸਾਹਿਬ ਜੀ ਦੇ ਸੰਗਤੀ ਜਾਪ ਚੱਲ ਰਹੇ ਹਨ। ਅੱਜ ਵੀ ਸ਼ਾਮ ਨੂੰ 4:30 ਵਜੇ ਤੋਂ 6 ਵਜੇ ਤੱਕ ਸੰਗਤੀ ਜਾਪ ਹੋਣਗੇ। ਆਪ ਜੀ ਨੇ ਸ਼ਾਮ ਸੰਧਿਆ ਵੇਲੇ ਵੀ ਜ਼ਰੂਰ ਹਾਜ਼ਰੀਆਂ ਭਰਨੀਆਂ, ਔਰ ਆਉਣ ਵਾਲੀ 4 ਜੁਲਾਈ ਨੂੰ ਗੁਰੂ ਘਰ ਵਿਖੇ ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ ਹੈ। ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਉਹ ਆਪਣੇ ਨਾਮ ਲਿਖਾਓ, ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਯਾਨੀ ਕਰਨਾ ਸੁਪਨੀ ਸਾਹਿਬ ਕਰਨਾ।

जग जीवन दाता पाया।

ਪਚਾਰੀਐ ਐਸੀ ਕਲਣਾ ਖੇੜੀਐ ਜਿਨਾ ਕਹਿ ਕੇ ਹਾਰੀਐ ਪੜਿਆ ਤੇ ਓਮੀਆਂ ਵਿਚਾਰ ਕੇ ਵਿਚਾਰੀਐ ਮੂੰਹ ਚਲੇ ਸੋ ਅੱਗੇ।

हर करता सब किछ जानदा सिरे रोग हाथ दी जय जिन्ना।

ਕੀਤਾ ਕੋ ਆਖਿਆ ਆਪਣਾ ਜਸਨਾ ਏ ਸੋਚ ਕੱਢੀਐ ਕੀਤਾ ਆਪੋ ਆਪਣਾ ਆਪੇ ਲੇਖਾ ਸੰਡੀਐ ਜਾ ਰਹਿਣਾ ਨਹੀਂ ਐ ਤਜਾਗ ਤਾਂ ਕਾਇਕਾਰ ਵਹੰਡੀਐ ਬੰਦਾ ਕਿਸੇ ਰਾਖੀਐ ਪੜ ਕਰੇ ਹੋ ਪੁੱਜੀਐ

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ।

ਬੂਟਿਆਂ ਦੀ ਓਟ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਕੇ ਹਜ਼ੂਰ ਚਰਨਾਂ ਕਮਲਾਂ ਵਿਖੇ ਨਿਮਰਤਾ ਸਹਿਤ ਅਰਦਾਸ ਬੇਨਤੀ ਹੈ। ਆਪ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਹੋਈ, ਅੰਮ੍ਰਿਤ ਵੇਲੇ ਤੋਂ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੁਆਰੇ ਦੇ ਕੇ ਨਿਹਾਲ ਕੀਤਾ ਹੈ। ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰ ਹੈ।

ਜਾਪ ਵਾਹਿਗੁਰੂ ਸਿਮਰਨ ਜਾਪ ਹੁਕਮਨਾਮੇ ਦੀ ਵਿਚਾਰ ਅਖੰਡ ਕੀਰਤਨੀ ਜਥੇ ਵੱਲੋਂ ਸੰਪੂਰਨ ਆਸਾ ਜੀ ਦੀ ਵਾਰ ਦੇ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਕੀਰਤਨ ਹੋਏ। ਸਤਿਗੁਰੂ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋਈਆਂ ਹੋਣਗੀਆਂ, ਅਣਜਾਣ ਬੱਚੇ ਸਮਝ ਕੇ ਮਾਫ ਕਰਨ ਅੱਗੇ ਤੋਂ ਸੁਧ ਬਾਣੀ ਪੜ੍ਹਨ ਸੁਣਨ ਦਾ ਬਲ ਉਦਮ ਬਖਸ਼ਿਸ਼ ਕਰਨਾ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਪੰਚਾ ਮਈਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭੋ ਭੋਗ ਹਰ ਰਾਏ ਭੋਗ ਲੱਗਿਆ ਸੀ ਪ੍ਰਸਾਦ। ਪਿਆਰੀ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੋ ਜੀ ਸ਼ਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਦਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਪਿਟਾਵਾਂ ਸਵਾਵਾਂ ਦਰ 'ਤੇ ਪ੍ਰਵਾਨ ਕਰਨੀਆਂ ਆਪ ਆਪਣੇ ਘਰੋਂ ਗੁਰਸਿੱਖੀ ਸਿਦਕ ਭਰੋਸਾ ਬਖਸ਼ਣਾ ਸਤਿਗੁਰੂ ਜੀ ਆਪ ਆਪਣੇ ਅਸਥਾਨਾਂ ਦੀਆਂ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ ਆਰੰਭੇ ਹੋਏ ਕਾਰ ਸੇਵਾ ਦੇ ਕਾਰਜ ਸੰਪੂਰਨ ਕਰਾਉਣੇ ਬੰਦੇ ਸਿੰਘਾਂ ਦੀ ਰਿਹਾਈ ਬਖਸ਼ਣੀ ਕਰੋ ਕਿਰਪਾ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਰਤਾਰਥ ਕਰੋ ਉਪਰੰਤ ਸ੍ਰੀ ਸੁਖਮਨੀ ਸਾਹਿਬ ਜੀ

ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਬ ਲੋ ਨਹੀਂ ਭਾਗ ਲਿਲਾਰ ਉਦੈ, ਤਬ ਲੋ ਭ੍ਰਮ ਤੇ ਫਿਰਤੇ ਬਹੁਤ ਆਇਓ। ਕਲ ਘੋਰ ਸਮੁੰਦਰ ਮੈਂ ਬੂਡਤ ਥੇ, ਕਬ ਹੂੰ ਮਿਟ ਹੈ ਨਹੀਂ ਰੇ ਪਛਤਾਇਓ।

ਗੌੜੀ ਸੁਖਮਣੀ ਮਹੱਲਾ ਪੰਜਵਾਂ ਸਲੋਕ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਦ ਗੁਰੇ ਨਮਹਿ, ਜੁਗਾਦ ਗੁਰੇ ਨਮਹਿ, ਸਤਿਗੁਰੇ ਨਮਹਿ, ਸ੍ਰੀ ਗੁਰਦੇਵੇ ਨਮਹਿ, ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹਿ ਮਿਟਾਵੋ, ਸਿਮਰੋ ਜਾਸ ਵਿਸ਼ੰਭਰ ਏਕੈ, ਨਾਮ ਜਪਤ ਅਗਣਿਤ ਅਨੇਕੈ, ਵੇਦ ਪੁਰਾਨ ਸਿਮਰਤ ਸੁਧਾਖਰ, ਕੀਨੇ ਰਾਮ ਨਾਮ ਇੱਕ ਆਖਰ, ਕਿਨਕਾ ਏਕ ਜਿਸ ਜੀ ਬਸਾਵੇ, ਤਾਂ ਕੀ ਮਹਿਮਾ ਗਨੀ ਨਾ ਆਵੇ, ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ।

ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ, ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ, ਪ੍ਰਭ ਕੈ ਸਿਮਰਨ ਅੰਧਨ ਜਾਗੈ, ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ, ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ, ਪ੍ਰਭ ਕੈ ਸਿਮਰਨ ਤੀਰਥ ਇਸਨਾਨੀ, ਪ੍ਰਭ ਕੈ ਸਿਮਰਨ ਦਰਗੈ ਮਾਨੀ, ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੋ ਫਲ ਫਲਾ, ਸੇ ਸਿਮਰਾ ਸਿਮਰੇ ਜਿਨ ਆਪ ਸਿਮਰਾਏ, ਨਾਨਕ ਤਾ ਕੈ ਲਾਗੋ ਪਾਈ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਧਰੇ ਮੂਚਾ, ਪ੍ਰਭ ਕੈ ਸਿਮਰਨ ਤਿਸ਼ਨਾ ਬੁਝੈ, ਪ੍ਰਭ ਕੈ ਸਿਮਰਨ ਸਭ ਕਿਛ ਸੁਝੈ, ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਮ੍ਰਿਦ ਮਾਹਿ ਸਮਾਏ, ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕੋ ਸਿਮਰੇ ਸੇ ਤਨਵੰਤੇ, ਪ੍ਰਭ ਕੋ ਸਿਮਰੇ ਸੇ ਪਤਵੰਤੇ, ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੇ ਸੇ ਵੇ ਮੋਹਤਾਜੇ, ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੇ ਸੇ ਸੁਖਵਾਸੀ, ਪ੍ਰਭ ਕੋ ਸਿਮਰੇ ਸਦਾ ਅਵਿਨਾਸੀ, ਸਿਮਰਨ ਤੇ ਲਾਗੇ ਜਿਨ ਆਪ ਦਿਆਲਾ, ਨਾਨਕ ਜਨ ਕੀ ਮੰਗੈ ਰਵਾਲਾ, ਪ੍ਰਭ ਕੋ ਸਿਮਰੇ ਸੇ ਪਰਉਪਕਾਰੀ, ਪ੍ਰਭ ਕੋ ਸਿਮਰੇ ਤਿਨ ਸਦ ਬਲਿਹਾਰੀ, ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੇ ਤਿਨ ਸੂਖ ਬਿਹਾਵੇ, ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰੇ ਤਿਨ ਅਨੰਦ ਕਨੇਰੇ, ਪ੍ਰਭ ਕੋ ਸਿਮਰੇ ਬਸੈ ਹਰ ਨੇਰੇ, ਸੰਤ ਕਿਰਪਾ ਤੇ ਅੰਧਨ ਜਾਗ, ਨਾਨਕ ਸਿਮਰਨ ਪੂਰੇ ਭਾਗ, ਪ੍ਰਭ ਕੈ ਸਿਮਰਨ ਕਾਜ ਪੂਰੇ, ਪ੍ਰਭ ਕੈ ਸਿਮਰਨ ਕਭੂ ਨਾ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ, ਪ੍ਰਭ ਕੈ ਸਿਮਰਨ ਨੇ ਚਲੇ ਆਸਨ, ਪ੍ਰਭ ਕੈ ਸਿਮਰਨ ਕਮਲ ਬਿਗਾਸਨ, ਪ੍ਰਭ ਕੈ ਸਿਮਰਨ ਅਨਹਦ ਚਮਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ, ਸਿਮਰੇ ਸੇ ਜਨ ਜਿਨ ਕਉ ਪ੍ਰਭ ਮਯਾ, ਨਾਨਕ ਤਿਨ ਜਨ ਸਰਣੀ ਪਿਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚੌਂ ਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀਓ ਸਗਲ ਆਕਾਰਾ, ਹਰ ਸਿਮਰਨ ਮੈਂ ਆਕ ਨਿਰੰਕਾਰਾ, ਕਰ ਕਿਰਪਾ ਜਿਸਿਆ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ।

ਇੱਕ ਅਨੇਕ ਅਗਨ ਨਹੀਂ ਬੁਝੈ, ਕੋਟ ਉਪਾਵ ਦਰਗਹਿ ਨਹੀਂ ਸਜੈ, ਛੂਟਸ ਨਾਹੀ ਉਬ ਪਿਆਲ, ਮੋਹਿ ਬਿਆਪੈ ਮਾਇਆ ਜਾਲ, ਅਵਰ ਕਰਤੂਤ ਸਗਲੀ ਜਮ ਡਾਨੈ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ, ਹਰ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲੇ ਸਹਿ ਸੁਪਾਏ, ਚਾਰ ਪਦਾਰਥ ਜੇ ਕੋ ਮੰਗੈ, ਸਾਜਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੇ, ਹਰ ਹਰ ਨਾਮ ਹਿਰਦੈ ਸਦ ਗਾਵੇ, ਜੇ ਕੋ ਆਪਣੀ ਸੋਭਾ ਲੋਰੇ, ਸਾ ਸੰਗ ਹੋਮੈ ਚੋਰੇ, ਜੇ ਕੋ ਜਨਮ ਮਰਨ ਤੇ ਡਰੈ, ਸਾਜਨਾ ਕੀ ਸਰਣੀ ਪਰੇ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕੈ ਬਲ ਬਲ ਜਾਸਾ, ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾ ਸੰਗ ਜਾ ਕਾ ਮਿਟੈ ਅਭਿਮਾਨ, ਆਪਸ ਕੋ ਜੋ ਜਾਣੇ ਨੀਚਾ, ਸੋ ਗਣੀਏ ਸਭ ਤੇ ਉੱਚਾ, ਜਾ ਕਾ ਮਨ ਹੋਈ ਸਗਲ ਕਰੀਨਾ, ਹਰ ਹਰ ਨਾਮ ਤਿਨ ਘੱਟ ਘੱਟ ਚੀਨਾ, ਮਨ ਆਪਣੇ ਤੇ ਬੁਰਾ ਮਿਟਾਨਾ, ਪੇਖੇ ਸਗਲ ਸਿਸ਼ਟ ਸਾਜਨਾ, ਸੁਖ ਦੁਖ ਜਨ ਸਮ ਦ੍ਰਿਸ਼ਟੇਤਾ, ਨਾਨਕ ਪਾਪ ਨਹੀਂ ਲੇਪਾ, ਨਿਰਤਨ ਕੋ ਤਨ ਤੇਰੋ ਨਾਉ, ਨਿਥਾਵੇਂ ਕੋ ਨਾਉ ਤੇਰਾ ਥਾਉ, ਨਿਮਾਨੇ ਕੋ ਪ੍ਰਭ ਤੇਰੂ ਮਾਨ, ਸਗਲ ਕਟਾ ਕੋ ਦੇਵੋ ਦਾਨ, ਕਰਨ ਕਰਾਵ ਨੁਹਾਰ ਸੁਆਮੀ, ਸਗਲ ਕਟਾ ਕੇ ਅੰਤਰ ਜਾਮੀ, ਆਪਣੀ ਗਤ ਮਤ ਜਾਨੋ, ਆਪੇ ਆਪਣ ਸੰਗ ਆ ਪ੍ਰਭ ਰਾਤੀ, ਤੁਮਰੀ ਉਸਤ ਤੁਮ ਤੇ ਹੋਏ ਨਾਨਕ, ਅਵਰ ਨ ਜਾਣਸ ਕੋਈ, ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮੈਂ ਊਤਮ ਕਿਰਿਆ, ਸਾ ਸੰਗ ਦੁਰਮਤ ਮਲ ਹਿਰਿਆ, ਸਗਲ ਉਦਮ ਮੈਂ ਉਦਮ ਪਲਾ, ਹਰ ਕਾ ਨਾਮ ਜਪੋ ਜੀ ਸਦਾ, ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਿਰ ਕੋ ਜਸ ਸੁਨ ਰਸਨ ਬਖਾਨੀ, ਸਗਲ ਥਾਨ ਤੇ ਹੋ ਊਤਮ ਥਾਨ, ਨਾਨਕ ਜਿਹ ਘਟ ਵਸੈ ਹਰ ਨਾਮ।

ਬਹੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਣੀ ਕਵਲ ਮੂਲ ਤੇ ਕਮ ਦੁਸ਼ਟਾਨੀ ਜਿਨ ਤੂੰ ਸਾਜ ਸਵਾਰ ਸਿੰਗਾਰਿਆ ਗਰਭ ਅਗਨ ਮੈਂ ਜਿਨੇ ਉਭਾਰਿਆ ਵਾਰ ਬਿਵਸਥਾ ਤੁਧੈ ਪਿਆਰੇ ਦੂਤ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਪਿਆ ਉਪਰ ਸਾਤ ਸੈਨ ਮੁਖ ਅਪਿਆਓ ਬੈਠ ਕੌ ਦੈਨ ਇਹੋ ਨਿਰਗੁਣ ਗੁਣ ਕਛੂ ਨਾ ਬੂਝੈ ਬਖਸ਼ ਲਿਓ ਤੋਂ ਨਾਨਕ ਸੀਜੈ ਜੇ ਪ੍ਰਸਾਦ ਤਰ ਉਪਰ ਸੁਖ ਬਸੈ ਸੁਤ ਭਰਾਤ ਮੀਤ ਬਣਤਾ ਸੰਗ ਹਸੈ ਜੇ ਪ੍ਰਸਾਦ ਪੀ ਵੈਸੀ ਤਲ ਜਲਾ ਸੁਖਦਾਈ ਪਵਨ ਪਾਵ ਕਮਲਾ ਜੇ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰਨਿਤ ਰਸਨਾ ਤਿਸੈ ਤਿਆਗ ਅਵਰ ਸੰਗ ਰਚਨਾ ਐਸੇ ਦੁਖ ਮੂੜ ਅੰਧ ਵਿਆਪੇ ਨਾਨਕ ਕਾਢ ਲਿਹੋ ਪ੍ਰਭ ਆਪੇ ਆਦਮ ਤਜੋ ਰਾਖਣ ਹਾਰ ਤਿਸਿਓ ਪ੍ਰੀਤ ਨਾ ਕਰੇ ਗਵਾਰ ਜਾ ਕੀ ਸੇਵਾ ਨਾਮ ਨਿਧ ਪਾਵੇ ਤਾ ਸਿਉ ਮੂੜਾ ਮਨ ਹੀ ਲਾਵੇ ਜੋ ਠਾਕੁਰ ਸਦ ਸਦਾ ਹਜੂਰੇ ਤਾ ਕੋਨ ਦਾ ਜਾਨ ਦੂਰੇ ਜਾ ਕੀ ਟਹਿਲ ਪਾਵੇ ਦਰਗੇ ਮਾਨ ਤਿਸੈ ਬਿਸਾਰੇ ਮੁਗਧ ਅਜਾਨ ਸਦਾ ਸਦਾ ਇਹ ਭੂਲਣ ਹਾਰ ਨਾਨਕ ਰਾਖਣ ਹਾਰ ਅਪਾਰ ਰਤਨ ਤਿਆ ਕੌਡੀ ਸੰਗ ਰਚੇ ਸਾਚ ਛੋੜ ਝੂਠ ਸੰਗ ਮਚੇ ਜੋ ਛੜਨਾ ਸੋ ਅਸਥਿਰ ਕਰਮਾਨੇ ਜੋ ਹੋਵਨ ਸੋ ਦੂਰ ਪੁਰਾਣੇ ਛੋਟ ਜਾਏ ਤਿਸਕਾ ਸ਼ਰਮ ਕਰੈ ਸੰਗ ਸਹਾਇ ਤਿਸ ਪਰ ਹਰੇ ਚੰਦਨ ਲੇਪ ਉਤਾਰੈ ਧੋਏ ਗਰ ਧਬ ਪ੍ਰੀਤ ਪਸਮ ਸੰਗ ਹੋਏ ਅੰਧਕੂਪ ਮੈਂ ਪਤਤ ਬਿਕਰਾਲ ਨਾਨਕ ਕਾਢ ਲਿਓ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਛਪਸ ਨਾਹੇ ਕਛ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋਕ ਸੁਆਨ ਅੰਤਰ ਅਗਨ ਬਾਹਰ ਤਨ ਸਵਾਹ ਗਲ ਪਾਥਰ ਕੈਸੇ ਤਰੇ ਅਥਾਹ ਜਾ ਕੈ ਅੰਤਰ ਬਸੈ ਪ੍ਰਭਿਆਪ ਨਾਨਕ ਤੇ ਜਨ ਸਹਿ ਸੁਮਾਤ ਸੁਨ ਅੰਧਾ ਕੈਸੀ ਮਾਰਗ ਪਾਵੇ ਕਰ ਗਹਿ ਲਿਹੋੜ ਨਿਭਾਵੇ ਕਹਾਂ ਬੁਝਾਰਤ ਬੂਝੈ ਡੋਰਾ ਨਿਸਕਈਐ ਤੋ ਸਮਝੈ ਭੋਰਾ ਕਹਾਂ ਬਿਸਨ ਪਦ ਗਾਵੇ ਗੁੰਗ ਜਤਨ ਕਰੇ ਤੋ ਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਹਾਂ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਇ ਸੁਆਵੇ ਨਾ ਚੀਤ ਜੋ ਬੈਰਾਈ ਤਾ ਸਿਉ ਪ੍ਰੀਤ ਬਲੂਆ ਕੇ ਗ੍ਰਹਿ ਭੀਤਰ ਬਸੇ ਅੰਧ ਕੇਲ ਮਾਇਆ ਰੰਗ ਰਸੇ ਦ੍ਰਿੜ ਕਰ ਮਾਨੈ ਮਨਹਿ ਪ੍ਰਤੀਤ ਕਾਲ ਨ ਆਵੇ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਬਿਕਾਰ ਮਹਾ ਲੋਭ ਧਰੋਹ ਆਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਹੁ ਆਪਣ ਕਰ ਕਰਮ ਤੂੰ ਠਾਕੁਰ ਤੁਮ ਭੈ ਅਰਦਾਸ ਜੀ ਆਪਣ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਕੋਈ ਨਾ ਜਾਣੇ ਤੁਮ ਰਾਮ ਤੂੰ ਚੇਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੈ ਸੂਤਰ ਧਾਰੀ।

ਸੋ ਆਈ। ਨਾਨਕ ਕਹੂੰ ਨਾ ਸਿਝਈ ਬਿਨ ਨਾਮੈ ਪਤ ਜਾਏ ਅਸ਼ਟਪਦੀ। ਦਸ ਵਸਤੂ ਲੈ ਪਾਛੈ ਪਾਵੇ ਏਕ ਵਸਤ ਕਾਰਨ ਬਿਖੋਟ ਗਵਾਵੇ। ਏਕ ਬਿਨਾਂ ਦੇ ਦਸ ਪੀ ਹਿਰ ਲੇ ਤੋ ਮੂੜਾ ਕਹੋ ਕਹਾ ਕਰੇ ਜਿਸਾ ਠਾਕੁਰ ਸਿਉ ਨਾਹੀ ਚਾਰਾ ਤਾਕੋ ਕੀ ਜੈ ਸਦ ਨਮਸਕਾਰਾ। ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਹੂ ਮਨ ਬੂਠਾ। ਜਿਸ ਮਨ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ। ਅਗਨਤ ਸਾਹੋ ਆਪਣੀ ਦੇ ਰਾਸ ਖਾਤ ਪੀਤ ਵਰਤੈ ਅਨੰਦ ਉਲਾਸ ਆਪਣੀ ਅਮਾਨ ਕਛ ਬਾਹੁਰ ਸਾਹੋ ਲੇ। ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਾਹੁਰ ਉਸਕਾ ਵਿਸ਼ਵਾਸ ਨਾ ਹੋਵੈ। ਜਿਸਕੀ ਵਸਤ ਸੇ ਆਗੇ ਰਾਖੇ ਪ੍ਰਭ ਕੀ ਆਗਿਆ ਮਾਨੇ ਮਾਤੇ ਉਸਤੇ ਚੌਗਣ ਕਰੇ ਨਿਹਾਲ। ਨਾਨਕ ਸਾਹਿਬ ਸਦਾ ਦਿਆਲ ਅਨਕ ਭਾਂਤ ਮਾਇਆ ਕਿਹੇ ਤੋ ਸਰ ਪਰ ਹੋਵਤ ਜਾਨ ਅਨੇਤ। ਬਿਰਕੀ ਛਾਇਆ ਸਿਉ ਰੰਗ ਲਾਵੇ ਉਹ ਬਿਨ ਸਹਿ ਉਹ ਮਨ ਪੁਛਤਾਵੇ। ਜੋ ਦਿਸੈ ਸੋ ਚਾਲਣ ਹਾਰ ਲਪਟ ਰਹੋ ਤੈ ਅੰਧ ਅੰਧਾਰ। ਬਟਾਉ ਸਿਉ ਜੋ ਲਾਵੇ ਨੇਤਾ ਕੋ ਹੱਥ ਨਾ ਆਵੇ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ। ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੰਬ ਸਭਾਇਆ। ਮਿਥਿਆ ਹੋਮੈ ਮਮਤਾ ਮਾਇਆ ਮਿਥਿਆ ਰਾਜ ਜੋਬਨ ਧਨ ਮਾਲ। ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਅਸ ਬਸਤਰਾ। ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿਥਿਆ ਤਰੁ ਮੋਹੋ ਅਭਿਮਾਨ। ਮਿਥਿਆ ਆਪਸ ਉਪਰ ਕਰਤ ਗੁਮਾਨ ਅਸਥਿਰ ਭਗਤ ਸਾਧ ਕੀ ਸਰਨ। ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸਰਵਣ। ਪਰ ਨਿੰਦਾ ਸੁਣੈ ਮਿਥਿਆ ਹਸਤ ਪਰ ਦਰਬ ਕੋ ਹਿਰਹਿ। ਮਿਥਿਆ ਨੇਤਰ ਪੇਖਤ ਪਰ ਤ੍ਰੈ ਰੂਪਾਦ। ਮਿਥਿਆ ਰਸਨਾ ਭੋਜਨ ਅਨੁਸਵਾਦ। ਮਿਥਿਆ ਚਰਨ ਪਰ ਵਿਕਾਰ ਕੋ ਧਾਵੇ। ਮਿਥਿਆ ਮਨ ਪਰ ਲੋਭ ਲੁਭਾਵੇ। ਮਿਥਿਆ ਤਨ ਨਹੀਂ ਪਰ ਉਪਕਾਰਾ। ਮਿਥਿਆ ਬਾਸ ਲੇਤ ਵਿਕਾਰਾ ਬਿਨ ਬੂਜੇ ਮਿਥਿਆ ਸਭ ਭਏ। ਸਫਲ ਦੇ ਨਾਨਕ ਹਰ ਹਰ ਨਾਮ ਲਏ। ਬਿਰਥੀ ਸਾਕ

ਬ੍ਰਿਥਾ ਬਿਹਾਏ ਮੇਘ ਬਿਨਾ ਜਿਉਂ ਖੇਤੀ ਜਾਏ ਗੋਬਿੰਦ ਭਜਨ ਬਿਨ ਬ੍ਰਿਥੇ ਸਭ ਕਾਮ ਜਿਉਂ ਕਿਰਪਨ ਕੇ ਨਿਰਾਰਥ ਦਾਮ ਧਨ ਧਨ ਤੇ ਜਨ ਜਿਹ ਕਟ ਬਸਿਓ ਹਰ ਨਾਉ ਨਾਨਕ ਤਾਂ ਕੈ ਬਲ ਬਲ ਜਾਓ ਰਹਿਤ ਅਵਰ ਕਛ ਅਵਰ ਕਮਾਵਤ ਮਨ ਨਹੀਂ ਪੀਤ ਮੁਖੋ ਗੰਢ ਲਾਵਤ ਜਾਨਨ ਹਾਰ ਪ੍ਰਭੂ ਪ੍ਰਬੀਨ ਬਾਹਰ ਪੇਖ ਨਾ ਕਾਹੂ ਪੀਨ ਅਵਰ ਉਪਦੇਸੇ ਆਪ ਨਾ ਕਰੇ ਆਵਤ ਜਾਵਤ ਜਨ ਮੈਂ ਮਰੇ ਜਿਸ ਕੈ ਅੰਤਰ ਬਸੈ ਨਿਰੰਕਾਰ ਤਿਸ ਕੀ ਸੀਖ ਤਰੇ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਉਨ ਜਨ ਚਰਨ ਪਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ ਆਪਣਾ ਕੀਆ ਪੈਮਾਨੇ ਆਪ ਹੈ ਆਪ ਆਪ ਕਰਤਨ ਵੇਰਾ ਕਿਸੇ ਦੂਰ ਜਨਾਵ ਕਿਸੇ ਬੁਝਾਵ ਨੇਰਾ ਉਪਾਵ ਸਿਆਨੁ ਸਗਲ ਤੇ ਰਹਿ ਸਭ ਕਛ ਜਾਣੇ ਆਤਮ ਕੀ ਰਹਿਤ ਜਿਸ ਭਾਵੇ ਤਿਸ ਲੈ ਲੜ ਲਾਏ ਥਾਨ ਤਨੰਤ ਰਿਆ ਸਮਾਏ।

ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ ਜੇ ਪ੍ਰਸਾਦ ਸੁਗੰਧ ਤਨ ਲਾਭੇ ਤਿਸ ਕਉ ਸਿਮਰਤ ਪਰਮ ਗਤ ਪਾਵੇ ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸੈ ਧਿਆਇ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵੇ ਤਿਸੈ ਤਿਆਗ ਕਤ ਅਵਰ ਲੁਭਾਵੇ ਜੇ ਪ੍ਰਸਾਦ ਸੁਖ ਸੇਜ ਸੋਈ ਜੈ ਮਨ ਆਠ ਪਹਿਰ ਤਾਕਾ ਜਸ ਗਾਵੀ ਜੈ ਜੇ ਪ੍ਰਸਾਦ ਤੁਝ ਸਭ ਕੋ ਮਾਨੇ ਮੁਖ ਤਾਕੋ ਜਸ ਰਸਨ ਬਖਾਨੇ ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਇ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹਿ ਮਾਨ ਪਾਵੇ ਨਾਨਕ ਪਸੇਤੀ ਘਰ ਜਾਵੇ ਜੇ ਪ੍ਰਸਾਦ ਅਰੋ ਕੰਚਨ ਦੇਹੀ ਲਿਵਲਾਵ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਉਲਾ ਰਹਿ ਤੁਮ ਮਨ ਸੁਖ ਪਾਵੇ ਹਰ ਹਰ ਜਸ ਕਹਿ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਨੀ ਪਰ ਠਾਕ ਪ੍ਰਭ ਤਾਕੈ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾ ਸਾ ਸਿਮਰੋ ਪ੍ਰਭ ਉਚੇ ਜੇ ਪ੍ਰਸਾਦ ਪਾਈ ਦੁਰਲਭ ਦੇਹੇ ਨਾਨਕ ਤਾ ਕੀ ਭਗਤ ਕਰੀ ਜੇ ਪ੍ਰਸਾਦ ਆਪ ਭੂਖਣ ਪਹਿਰੀ ਜੈ ਮਨ ਤੇ ਸਿਮਰਤ ਕਿਉਂ ਆਲਸ ਕੀ ਜੈ ਜਿਸ ਜੇ ਪ੍ਰਸਾਦ ਅਸਵ ਹਸਤ ਅਸਵਾਰੀ ਮਨ ਤਿਸ ਪ੍ਰਭ ਕੋ ਕਬਹੁ ਨਾ ਬਿਸਾਰੀ ਜੇ ਪ੍ਰਸਾਦ ਬਾਲਮਿਖ ਬਾਗ ਮਿਲਖ ਤਨਾ ਰਾਖ ਬੁਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਨਤ ਬਨਾਈ ਉਠਤ ਬੈਠਤ ਸਤਿ ਸਹਿ ਧਿਆਈ ਤਿਸੈ ਧਿਆਇ ਜੋ ਏਕ ਅਲਖੈ ਈਹਾ ਊਹਾ ਨਾਨਕ ਤੇਰੀ ਰਖੈ ਜੇ ਪ੍ਰਸਾਦ ਕਰੈ ਪੁੰਨ ਬਹੁ ਦਾਨ ਮਨ ਆਠ ਪਹਿਰ ਕਰ ਤਿਸ ਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਬਿਹਾਰੀ ਤਿਸ ਪ੍ਰਭ ਕੋ ਸਾਥ ਸਾਥ ਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤ ਰਹਿ ਗੁਰਪ੍ਰਸਾਦ ਨਾਨਕ ਜਸ ਕਹਿ ਜੇ ਪ੍ਰਸਾਦ ਸੁਣੈ ਕਰਨ ਨਾਦ ਜੇ ਪ੍ਰਸਾਦ ਪੇਖੈ ਬਿਸਮਾ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਵਸਨਾ ਜੇ ਪ੍ਰਸਾਦ ਹਸਤ ਕਰ ਚਲੈ ਜੇ ਪ੍ਰਸਾਦ ਸੰਪੂਰਨ ਫਲੇ ਜੇ ਪ੍ਰਸਾਦ ਪਰਮ ਗਤ ਪਾਵੇ ਜੇ ਪ੍ਰਸਾਦ ਸੁਖ ਸਹਿ ਸਮਾਵੇ ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲਾ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾਕੋ ਜਾਵ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੈ ਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੇ ਸਾਚ ਰੇ ਮਨ ਮੇਰੇ ਤੂੰ ਤਾ ਸਿਉ ਰਾਚ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾਉ ਆਪ ਗਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤਿ ਉਤਮ ਹੋਏ ਸਰਵ ਨਿਦਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨਾ ਕਿਨਹੂੰ ਲਿਆ ਜਿਸ ਜਿਤ ਲਾਭ ਹੋ ਤਿਤ ਲਗੈ ਹਰ ਨਾਥ ਨਾਨਕ ਤਿਨ ਕਹਿ ਕਛੂ ਨਾ ਹਾਥ ਨਾਨਕ ਇਨ ਕੈ ਕਛੂ ਨ ਹਾਸ ਲੋਕ ਅਗਮ ਅਗਾਦ ਪਾਰ ਬ੍ਰਹਮ ਸੋਏ ਜੋ ਜੋ ਕਹੇ ਸੁਮਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧ ਕੈ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧ ਕੈ ਸੰਗ ਮਟੈ ਅਭਮਾਨ ਸਾਧ ਕੈ ਸੰਗ ਪ੍ਰਗਟੈ ਸੋ ਗਿਆਨ ਸਾਧ ਕੈ ਸੰਗ ਬੁਜੈ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਬੇਰਾ ਸਾਧ ਕੈ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਏਕ ਉਪਰ ਜਤਨ ਸਾਧ ਕੀ ਮਹਿਮਾ ਵਰਣ ਕੌਣ ਪ੍ਰਾਣੀ ਨਾਨਕ ਸਾਧ ਕੀ ਸੋਭਾ ਪ੍ਰਭ ਮਾਹੀ ਸਮਾਨੀ ਸਾਧ ਕੇ ਸੰਗ ਗੋਚਰ ਮਿਲੈ ਸਾਧ ਕੈ ਸੰਗ ਸਦਾ ਪਰ ਫੁਲੈ ਸਾਧ ਕੈ ਸੰਗ ਆਵੈ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੈ ਸੰਗ ਮਨੋਹਰ ਬੈਨ ਸਾਧ ਕੇ ਸੰਗ ਨਾ ਕਥੂ ਧਾਵੇ ਸਾਧ ਸੰਗ ਅਸਥਿਤ ਮਨ ਪਾਵੇ ਸਾਧ ਕੈ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਭ ਮੀਤ ਸਾਧੂ ਕੈ ਸੰਗ ਮਹਾਪੁਨੀਤ ਸਾਧ ਸੰਗ ਕਿਸਿਓ ਨਹੀਂ ਬੈਰ ਸਾਧ ਕੇ ਸੰਗ ਨਾ ਬੀਗਾ ਪੈਰ ਸਾਧ ਕੈ ਸੰਗ ਨਾਹੀ ਘੁੰਮਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧ ਕੈ ਸੰਗ ਨਾਹੀ ਹੋ ਤਾਪ ਸਾਧ ਕੈ ਸੰਗ ਤਜੈ ਸਭ ਆਪ ਆਪੇ ਜਾਣੈ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਨਿਆਈ ਸਾਧ ਕੈ ਸੰਗ ਨਾ ਕਬਹੂੰ ਧਾਵੈ ਸਾਧ ਕੈ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਤ ਗੋਚਰ ਲਹਿ ਸਾਧੂ ਕੈ ਸੰਗ ਅਜਰ ਸਹਿ
साध कै संग बसे थान ऊचे, साधु कै संग महल पंचे, साध कै संग दृढ़े सब धर्म, साध कै संग केवल पार ब्रह्म, साध कै संग पाए नाम निदान, नानक साधु कै कुर्बान। साध कै संग सब कुल उधारे, साध संग साजन मीत कुटुंब ने सतारे, साधु कै संग सो धन पावे, जिस धन ते सब को बरसावे, साध संग धर्म राय करे सेवा, साध कै संग सोभा सुर देवा, साधु कै संग पाप पलायन, साध संग अमृत गुण गायन, साध कै संग सर्व थान गम, नानक साध कै संग सफल जनम। साध कै संग नहीं कछ काल, दर्शन भेटत होत निहाल, साध कै संग कलुखत हरे, साध कै संग नरक पर हरे, साध कै संग इहां उहां सुहेला, साध संग बिशरत हर मेला, जो इच्छा सोई फल पावे, साध कै संग ना बिरथा जावे, पार ब्रह्म साध रिद बसे, नानक उधरै साध सुन रसै। साध कै संग सुनो हर नाओ, साध संग हर के गुण गाओ, साध कै संग ना मंते बिसरे, साध संग सर पर निस्तरे, साध कै संग लगे प्रभ मीठा, साधु कै संग घट घट डीठा, साध संग भय आज्ञाकारी, साध संग गत भई हमारी, साध कै संग मिटै सब रोग, नानक साध भेटे संजोग। साध की महिमा बेद न जाने, जेता सुने तेता बखियाने, साध की उपमा तिहो गुण ते दूर, साध की उपमा रही भरपूर, साध की शोभा का नाही अंत, साध की शोभा सदा बेअंत, साध की शोभा ऊंच ते ऊंची, साध की शोभा मूंछ ते मूंची, साध की शोभा साध बन आई, नानक साध प्रभ भेद ना पाई। सलोक मन साचा मुख साचा, सोए अविर न पेखै एक सबिन कोई, नानक एह लक्षण ब्रह्म ज्ञानी होए अष्टपदी। ब्रह्म ज्ञानी सदा निर्लेप, जैसे जल में कमल अलेप, ब्रह्म ज्ञानी सदा निर्दोग, जैसे सूर सर्व को सोग, ब्रह्म ज्ञानी कै दृश्यमान, जैसे राज रंग को लागे तुल्पवान, ब्रह्म ज्ञानी कै धीरज एक ज्यों बसदा, को खुद को चंदन लेप, ब्रह्म ज्ञानी का यह गुनाओ, नानक ज्यों पाव का सहज सुभाओ।

ਕਈ ਕੋਟ ਪਏ ਤੀਰਥਵਾਸੀ, ਕਈ ਕੋਟ ਬਨ ਭਰਮਹਿ ਉਦਾਸੀ, ਕਈ ਕੋਟ ਬੇਦ ਕੇ ਸਰੋਤੇ, ਕਈ ਕੋਟ ਤਪੀਸਰ ਹੋਤੇ, ਕਈ ਕੋਟ ਆਤਮ ਧਿਆਨ ਧਾਰੈ, ਕਈ ਕੋਟ ਕਉ ਕਾਵਿ ਵਿਚਾਰੈ, ਕਈ ਕੋਟ ਨਵਤਨ ਨਾਮ ਧਿਆਵੈ, ਨਾਨਕ ਕਰਤੇ ਕਾ ਅੰਤ ਨ ਪਾਵੈ, ਕਈ ਕੋਟ ਪਏ ਅਭਿਮਾਨੀ, ਕਈ ਕੋਟ ਅੰਧ ਅਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਪੇ ਗਾਤਮ ਨਿਕੋਰ, ਕਈ ਕੋਟ ਪਰ ਦਰਬ ਕੋਹਿਰ ਹੈ, ਕਈ ਕੋਟ ਪਰ ਦੁਖ ਨਾ ਕਰਹਿ, ਕਈ ਕੋਟ ਮਾਇਆ ਸਰਮ ਮਾਹੇ, ਕਈ ਕੋਟ ਪਰਦੇਸ ਪਰਮਾਹੇ, ਜਿਤ ਜਿਤ ਲਾਵੋ ਤੇ ਤਿਤ ਲਗਨਾ, ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ, ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ, ਕਈ ਕੋਟ ਪੰਖੀ ਸਰ ਪਿਉ ਪਾਏ, ਕਈ ਕੋਟ ਪਾਥਰ ਬਿਰਖ ਨਿਭਜਾਏ, ਕਈ ਕੋਟ ਪਵਨ ਪਾਣੀ ਬੈਸੰਤਰ, ਕਈ ਕੋਟ ਦੇਸ ਭੂ ਮੰਡਲ, ਕਈ ਕੋਟ ਸੱਸੀ ਅਰ ਸੂਰ ਨਖੇਤਰ, ਕਈ ਕੋਟ ਦੇਵ ਦਾਨਵੇਂ ਇੰਦਰ ਸਿਰ ਛਤਰ, ਸਗਲ ਸਮੱਗਰੀ ਆਪਣਾ ਸੂਤ ਧਾਰੈ, ਨਾਨਕ ਜਿਹ ਜਿਸ ਪਾਵੈ ਤਿਸ ਤਿਸ ਨਿਸਤਾਰੈ, ਕਈ ਕੋਟ ਰਾਜ ਸਤਾਮਸ ਸਾਤਕ, ਕਈ ਕੋਟ ਬੇਰ ਪ੍ਰਾਣ ਸਿਮਰ ਤਰ ਸਾਸਤ, ਕਈ ਕੋਟ ਕੀਰਤਨ ਸਮੁੱਧ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀਏ ਚਿਰ ਜੀਵੇ, ਕਈ ਕੋਟ ਗਿਰੀ ਮੇਰ ਸਵਰਨ ਥੀਵੇ, ਕਈ ਕੋਟ ਜਹ ਕਿ ਨਿਰਪਿਸਾਚ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ, ਸਭ ਤੇ ਨੇਰੈ ਸਭ ਹੂੰ ਤੇ ਦੂਰ, ਨਾਨਕ ਆਪ ਲਿਵਤ ਰਹਿਆ ਭਰਪੂਰ, ਕਈ ਕੋਟ ਪਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮੈ ਜੀਵੈ ਮਰੈ, ਕਈ ਕੋਟ ਬਜੋਨੀ ਫਿਰਹੈ,

ਤਿੰਨ ਵਿਲਾਗੀ ਕਈ ਕੋਟ ਪ੍ਰਭ ਕੋ ਖੋ ਜਨਤੇ ਆਤਮ ਮੈਂ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨ ਕੋ ਮਿਲਿਓ ਪ੍ਰਭ ਅਵਿਨਾਸ ਕਈ ਕੋਟ ਮੰਗ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਕਾਸ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੋਤ ਕਿਨੋ ਵਿਸਥਾਰ ਕਈ ਵਾਰ ਪਸਤਰ ਉਪਸਾਰ ਸਦਾ ਸਦਾ ਇੱਕ ਇੱਕ ਅੰਕਾਰ

ਆਸ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰਾ ਏਕੋ ਨੇਤਰੇ ਕਈ ਕੋਟ ਨਾਮ ਰਸ ਪੀਵੈ ਅਮਰ ਭਏ ਸਦ ਸਦ ਹੀ ਜੀਵੈ ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਉਸੈ ਸਮਾਵੈ

ਲਿਹਾਰਨ ਜਲ ਥਲ ਮਹੀਲ ਸੋਏ ਅਸ਼ਟਪਦੀ ਕਰਨ ਕਰਾਵਨ ਕਰਨੈ ਜੋਗ ਜੋ ਦਿਸ ਪਾਵੈ ਸੋਈ ਹੋ ਖਿਨ ਮੈਂ ਥਾ ਪਿਉ ਥਾ ਪਨਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਧਾਰ ਧਾਰ ਰਹਾਵੈ ਹੁਕਮੇ ਉਪਜੈ ਹੁਕਮ ਸਮਾਵੈ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਭ ਮੈਂ ਰਹਿਆ ਸਮਾਈ ਪ੍ਰਭ ਭਾਵੈ ਮਾਨੁਖ ਗਤ ਪਾਵੈ ਪ੍ਰਭ ਭਾਵੈ ਤਾਂ ਪਾਥਰ ਤਰਾਵੈ

ਬ੍ਰਹਮ ਗਰੀਬ ਨਿਵਾਜ ਜਾ ਕਾ ਦ੍ਰਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦੇ ਦਿਸ ਪ੍ਰਗਟਾਵੈ ਜਾ ਕੋ ਆਪਣੀ ਕਰੈ ਬਖਸੀਸ ਤਾਕਾ ਲੇਖਾ ਨਾ ਗਣੈ ਜਗਦੀਸ ਜੀਓ।

ਜੀਓ ਜੋ ਤਿਸ ਭਾਵੈ ਸੋਈ ਫੁਨ ਥੀਓ ਕਬਹੂੰ ਊਚ ਨੀਚ ਮੈਂ ਬਸੈ ਕਬਹੂੰ ਸੋਗ ਹਰ ਖਰੰਗ ਹਸੈ ਕਬਹੂ ਨਿੰਦ ਚਿੰਦ ਵਿਵਹਾਰ ਕਬਹੂੰ ਊਬ ਆਕਾਸ ਪਿਆਲ ਕਬੂੰ ਬੇਤਾ ਬ੍ਰਹਮ ਵਿਚਾਰ ਨਾਨਕਾ ਮਿਲਾਵਨਹਾਰ ਕਬਹੂੰ

ਧਿਆਨ ਕਬੂੰ ਤਟ ਤੀਰਥ ਇਸਨਾਨ ਕਬੂੰ ਸਿਰ ਸਾਧਕ ਮੁਖ ਗਿਆਨ ਕਬੂੰ ਕੀਟ ਹਸਤ ਪਤੰਗ ਹੋਏ ਜੀਆ ਹਨਕ ਜੋਨ ਭਰਮੈ ਭਰਮੀਆ ਨਾਨਾ ਰੂਪ ਜਿਉਂ ਸਵਾਂਗੀ ਦਿਖਾਵੈ ਜਿਉਂ

ਮੁਝਦੇ ਕਸ਼ ਹੋਏ ਤਬ ਇਸ ਕੋ ਸੁਖ ਨਾਹੀ ਕੋਏ। ਜਾਬੇ ਜਾਣਾ ਮੈਂ ਕਿਛ ਕਰਤਾ, ਤਬਲਾ ਗਰਭ ਜੋਰ ਮੈਂ ਫਿਰਤਾ, ਜਬ ਧਾਰੈ ਕੁਬੈਰੀ ਮੀਤ, ਤਬ ਲਗ ਨਿਸ਼ਚਲ ਨਾਹੀ ਜੀਤ, ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਏ ਦੇਸ ਜਾਏ, ਪ੍ਰਭ ਕਿਰਪਾ ਤੇ ਬੰਧਨ ਟੁੱਟੈ, ਗੁਰ ਪ੍ਰਸਾਦ ਨਾਨਕ ਅੰਸ਼ ਛੁਟੈ।

ਜੈ ਸੁਪਨ ਮਨੋਰਥ ਬਿਰਥੇ ਸਭ ਕਾ ਜੈ ਨਾਮ ਰੰਗ ਸਰਵ ਸੁਖ ਹੋਏ ਬੜਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਵਨ ਕਰਨੈ ਹਾਰ ਇਸ ਕੈ ਹਾਥ ਕਹਾਂ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ੍ਰਭ ਸੋਏ ਜੋ ਕਿਛ ਕਿਨਾ ਸੁਪਨੈ ਰੰਗ ਸਭ ਤੇ ਦੂਰ ਸਭੂ ਕੈ ਸੰਗ ਬੂਜੈ ਦੇਖੈ ਕਰੈ ਵਿਵੇਕ ਆਪੇ ਇਕ ਆਪੇ ਅਨੇਕ

ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕਾ ਦੁਖਨ ਆਰਜਾ ਘਟੈ ਸੰਤ ਕਾ ਦੁਖਨ ਜਮ ਤੇ ਨਹੀਂ ਛੁਟੈ ਸੰਤ ਕਾ ਦੁਖਨ ਸੁਖ ਸਭ ਜਾਏ ਸੰਤ ਕਾ ਦੁਖਨ ਨਰਕ ਮੈਂ ਪਾਏ ਸੰਤ ਕਾ ਦੁਖਨ ਮਤ ਹੋਏ ਮਲੀਨ ਸੰਤ ਕਾ ਦੁਖਨ ਸੋਭਾ ਤੇ ਹੀਨ ਸੰਤ ਕੇ ਹੱਤੇ ਕੋ ਰਖੈ ਨਾ ਕੋਏ ਸੰਤ ਕਾ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ

ਸੰਤ ਕਾ ਦੁਖਨ ਤਿਰਗਤ ਜੌਨ ਕਰਮਾਏ ਸੰਤਨ ਕੈ ਦੁਖਨ ਤ੍ਰਿਸ਼ਨਾ ਮਹਿ ਜਲੈ ਸੰਤ ਕੈ ਦੁਖਨ ਸਭ ਕੁਸ਼ਲੈ ਸੰਤ ਕੈ ਦੁਖਨ ਤੇਲ ਸਭ ਜਾਏ ਸੰਤ ਕੈ ਦੁਖਨ ਨੀਚ ਨੀਚਾਏ ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੈ ਤਾਂ ਓਏ ਪੀ ਗਤ ਪਾਹੇ

ਦੁੱਖ ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿਤ ਸੰਤ ਕੇ ਦੁਖੀ ਕੋ ਡਾਨ ਲਾਗੈ ਸੰਤ ਕੇ ਦੁਖੀ ਕੋ ਸਭ ਤਿਆਗੈ ਸੰਤ ਕਾ ਦੁਖੀ ਮਹਾਂ ਅਹੰਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ

ਤਾਂ ਸਭ ਬੁਝਿਆ, ਜਬ ਦੇਖੋ ਤਾਂ ਸਭ ਕਿਛੁ ਮੂਲ, ਨਾਨਕ ਸੋ ਸੂਖਮ ਸੋਈ ਅਸਥੂਲ, ਨੈ ਕਿਸ ਜਨਮੈ ਨੈ ਕਿਛੁ ਮਰੈ, ਆਪਣ ਚਲਤ ਆਪ ਹੀ ਕਰੈ, ਆਵਣ ਜਾਵਣ ਦ੍ਰਿਸ਼ਟਾਂ ਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ।

ਦੁਰਮਖਮਲ ਹਿਰੈ ਗੁਰਬਚਨੀ ਹਰਿ ਨਾਮ ਉਚਰੈ ਸਤਿਗੁਰ ਸਿੱਖੇ ਬੰਧਨ ਕਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋ ਕਰ ਗਸ਼ਨਾ ਜਨਾਵੈ ਹਰਿ ਹਰਿ ਨਾਮ ਹਿਰਦੈ ਸਤਿਆਵੈ ਮਨ ਵਿਚੈ ਸਤਿਗੁਰ ਕੈ ਪਾਸ ਤੇ ਸੇਵਕੇ ਗਾਰਜ ਰਾਸ ਸੇਵਾ ਕਰਤ ਹੋਏ ਨਿਕਾਮੀ ਤਿਸ ਕਾ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਵਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ੁਰ ਕੀ ਗਤ ਜਾਨੈ ਸੋ ਸਤਿਗੁਰ ਜਿਸ ਹਿਰਦੈ ਹਰਿ ਨਾਉ

ਸਾਹਿਬ ਨਹੀਂ ਕਿਛ ਪਰਮ ਸਹਿਸਿਆ ਅਨਬੁਲਿਆ ਨਾ ਜਾਈਏ, ਨਾਨਕ ਐਸਾ ਗੁਰਬਟ ਭਾਗੀ ਪਾਈਏ। ਸਫਲ ਦਰਸ਼ਨ ਪੇਖਤ ਪੁਨੀਤ, ਪਰਸਤ ਚਰਨਗਤ ਨਿਰਮਲ ਰੀਤ, ਪੇਟ ਸੰਗਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਹਿ ਗਵੇ, ਸੁਨ ਕਰ ਵਚਨ ਕਰਨ ਆਗਾਨੇ, ਮਨ ਸੰਤੋਖਾ ਤਮ ਪਤੀਆ ਨੇ, ਪੂਰਾ ਗੁਰਖਿਓ ਜਾ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਵੇਖੈ ਹੋਏ ਸੰਤ, ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵੈ ਜਿਸ ਲਏ ਮਿਲਾਏ, ਜਿਹ ਵਾਏ ਕੁਸਤਤ ਅਨੇਕ ਸਤਿਪੁਰਖ ਪੂਰਨ ਵਵੇਕ, ਕਾਹੂ ਬੋਲਨਾ ਪਹੁੰਚਤ ਪ੍ਰਾਨੀ, ਅਗੰਮ ਗੋਚਰ ਪ੍ਰਭ ਨਿਰਵਾਨੀ, ਨਿਰਾਹਾ ਨਿਰਵੈਰ ਸੁਖਦਾਈ, ਤਾਂ ਕੀ ਕੀਮਤ ਕਿਨੈ ਨਾ ਪਾਈ, ਅਨਕ ਭਗਤ ਬੰਧਨ ਨਿਤ ਕਰੈ, ਚਰਨ ਕਮਲ ਹਿਰਦੈ ਸਿਮਰੈ, ਸਤ ਬਲਿਹਾਰੀ ਸਤਿਗੁਰ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ, ਇਹੋ ਹਰ ਰਸ ਪਾਵੈ ਜਨ ਕੋਏ, ਅੰਮ੍ਰਿਤ ਪੀਵੈ ਅੰਮ੍ਰਿਤ ਸੋ ਹੋਏ, ਉਸ ਪੁਰਖ ਕਾ ਨਾਹੀ ਕਦੇ ਵਿਨਾ, ਜਾ ਕੇ ਮਨ ਪ੍ਰਗਟੇ ਗੁਣਤਾਸ,

ਦੇਨਾ ਸੇ ਤਪਤ ਮਾਹੇ ਠਾਠ ਵਰਤਾਈ ਅਨੰਦ ਭਇਆ ਦੁਖ ਨਾਠੇ ਭਾਈ ਜਨ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਭਾਉ ਚੁੱਕਾ ਨਿਰਭਉ ਹੋਏ ਵਸੇ ਸਗਲ ਬਿਆਦ ਮਨ ਤੇ ਖੈ ਨਸੇ ਜਿਸ ਕਾ ਸਾਧਿਨ ਕਿਰਪਾ ਧਾਰੀ ਸਾਧ ਸੰਗ ਜਪਨਾ ਮੁਰਾਰੀ ਥਿਤ ਪਾਈ ਜੋ ਕੇ ਭ੍ਰਮ ਗਵਨ ਸੁਨ ਨਾਨਕ ਹਰ ਹਰ ਜਸ ਰਵਨ ਨਿਰਗੁਣ ਆਪ ਸਰਗੁਣ ਪੀ ਓਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਜਟ ਪ੍ਰਵਿਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਵ ਨਿਰੰਤਰ ਏਕੋ ਸੋਏ ਉਦਬੋਧ ਰਵਿਆ ਰੂਪ ਰੰਗ ਭਾਈ ਪ੍ਰਗਾਸ ਸਾਧਕੈ ਸੰਗ ਰਚ ਰਚਨਾ ਆਪਣੀ ਗਲ ਧਾਰੀ ਅਨਕ ਵਾਰ ਨਾਨਕ ਬਲਿਹਾਰੀ ਸਲੋਕ ਸਾਥ ਨ ਚਾਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕ ਇਹੋ ਧਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰਹੁ ਵਿਚਾਰ ਏਕ ਸਿਮਰ ਨਾਮ ਆਧਾਰ ਅਬਰ ਪਾਸ ਅਮੀਤ ਵਿਸਾਰੋ ਚਰਨ ਕਮਰਿਤ ਮੈਂ ਉਰ ਧਾਰੋ ਕਰਨ ਕਾਰਨ ਸੋ ਪ੍ਰਭ ਸੁਮਰਾ ਦ੍ਰਿੜ ਕਰ ਗਹੋ ਨਾਮ ਹਰ ਵਤ।

ਹਿਰਦੈ ਵਸੈ ਹਰਿ ਸੋਇ। ਕਲ ਤਾਤੀ ਠਾਂਡਾ ਹਰਿ ਨਾਉ, ਸਿਮਰ ਸਿਮਰ ਸਦਾ ਸੁਖ ਪਾਉ, ਭਉ ਬਿਨਸੈ ਪੂਰਨ ਹੋਇਆ, ਭਗਤ ਪਾਇਆ ਤਮ ਪ੍ਰਗਾਸ, ਤਿਤ ਕਰ ਜਾਇ ਵਸੈ ਅਵਨਾਸੀ, ਕਹੁ ਨਾਨਕ ਕਾਟੀ ਜਮ ਫਾਸੀ।

ਸਮਾਲ ਛਾੜ ਸਿਆਨਪ ਸਗਲੀ ਮਨਾ ਸਾ ਸੰਗ ਪਾਵੈ ਸਚ ਧਨਾ ਹਰ ਪੂੰਜੀ ਸਾਂਝ ਕਰੋ ਵਿਵਹਾਰੀਆਂ ਸੁਖ ਦਰਗਹਿ ਜੈਕਾਰ ਸਰਬ ਨਿਰੰਤਰ ਏਕੋ ਦੇ ਕਉ ਨਾਨਕ ਜਾ ਕੈ ਮਸਤਕ ਲੇਖ ਏਕੋ ਜਾਪ ਏਕੋ ਸਾ ਲਾਹੇ ਏਕ ਸਿਮਰ ਏਕੋ ਮਨ ਆਹੇ ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਿ ਆਪ ਪੂਰਨ ਪੂਰ ਰਹਿਓ ਪ੍ਰਭ ਆਪ ਅਨਕ ਵਿਸਥਾਰ ਏਕ ਤੇ ਭਏ ਏਕ ਰਾਜ ਪਰਾਸ਼ਤ ਗਏ ਮੰਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਏਕ ਜਾਤਾ ਸਲੋਕ।

ਪਾਵ ਭਗਤ ਭਾਏ ਧਰੀਐ ਸੰਸਾਰ ਬਿਨ ਭਗਤੀ ਧਨ ਹੋਸੀ ਸ਼ਾਰ ਸਰਬ ਕਲਿਆਣ ਸੁਖ ਨਿਦਨਾਮ ਉਡ ਜਾਤ ਪਾਏ ਵਿਸਰਾਮ ਸਗਲ ਦੁਖਾ ਹੋਵਤ ਨਾਥ ਨਾਨਕ ਨਾਮ ਜਪੋ ਗੁਣਦਾਸ ਉਪਜੀ ਪ੍ਰੀਤ ਪ੍ਰੇਮ ਰਚਾਉ ਮਨ ਤਨ ਅੰਤਰ ਇਹੀ ਸੁਆ ਨੇਤਰ ਉਪੇਖ ਦਰ ਸੁਖ ਹੋਏ ਮਨ ਵਿਗਸੈ ਸਾਧ ਚਰਨ ਧੋਏ ਭਗਤ ਜਨਾ ਕੇ ਮੰਤਨ ਰੰਗ ਵਿਰਲਾ ਕੋ ਪਾਵੈ ਸੰਗ ਏਕ ਵਸਦੀ ਜੈ ਕਰਮਿਆ ਗੁਰਪ੍ਰਸਾਦ ਨਾਮ ਜਪ ਲਇਆ।

ਸੰਗ ਸਮਾਵੈ ਤਹਿ ਕਿਸੈ ਭੂਗਵਨ ਤ੍ਰਿਪਤਾਵੈ ਕਰਨ ਕਰਾਵਣ ਕਰਨੇ ਹਾਰ ਨਾਨਕ ਕਰਤੇ ਕਾ ਨਾਹੀ ਸੁਮਾਰ ਜਬ ਆਪਣੀ ਸੋਭਾ ਆਪਣ ਸੰਗ ਬਨਾਈ ਤਬ ਕਵਨ ਮਾਏ ਬਾ ਮਿੱਤਰ ਸੁਤ ਭਾਈ ਜੈ ਸਰਬ ਕਲਾ ਆਪੇ ਪ੍ਰਵੀਨ।

ਗੁਰ ਗੁਣ ਕਹੀਐ ਚੇਰਾ ਬਿਸਮਨ ਬਿਸਮਰੈ ਬਿਸਮਾਦ ਨਾਨਕ ਆਪਣੀ ਗਤ ਜਾਨੋ ਆਪ ਜਹ ਅਛਲ ਅਛੇਦ ਅਭੇਦ ਸਮਾਇਆ ਊਹਾਂ ਕਿਸੈ ਬਿਆਪਤ ਮਾਇਆ ਆਪਸ ਕੋ ਆਪੇ ਆਦੇਸ਼ ਤੇ ਗੁਣ ਕਾ ਨਾਹੀ ਪਰਵੇਸ਼।

ਬੋਧ ਗੁਰ ਪ੍ਰਸਾਦ ਭਰਮ ਕਾ ਨਾਜ ਨਾਨ ਤਿਨ ਮੈਂ ਇਹੋ ਵਿਸਾ ਸੰਤ ਨਾ ਗਾ ਭੇਖਣ ਸਭ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ ਸੰਤ ਜਨਾ ਸੁਨਹਿ ਸੁਭ ਬਚਨ ਸਰਬਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀਏ ਰਹਿਤ ਸਤ ਵਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਣ ਹਾਰ ਪ੍ਰਭ ਜਾਨੈ ਅੰਤਰ ਵਸੇ ਬਾਹਰ ਪੀਓ ਹੀ ਨਾਨਕ ਦਰਸ਼ਨ ਦੇਖ ਸਭ ਮੋਹੇ।

ਵਾਜੈ ਸੁਨ ਸੁਨ ਅਨੰਦ ਘਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹੰਤ ਕੈ ਮਾਥੇ ਨਾਨਕ ਉਤਰੇ ਤਿਨ ਕੈ ਸਾਥੇ ਸਰਨ ਜੋਗ ਸੁਨ ਸਰਣੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭਏ ਸਭ ਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ।

ਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੋਹਤ ਨਿਧਾਨ ਸਰਵ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉੱਚ ਪਾਏ ਅਸਥਾਨ ਬਹੁ ਨ ਹੋਵੇ ਆਵਨ ਜਾਨ ਹਰ ਧਨ ਖਾੜ ਜਲੇ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ ਖੇਮ ਸਾਂਤ ਰਿਧ ਨਵਨਿਤ ਬੁੱਧ ਗਿਆਨ ਸਰਬ ਦੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ।

ਗੁਰੂ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ

ਜਾਪ ਔਰ ਅੱਜ ਦੇ ਲੰਗਰਾਂ ਦੀਆਂ ਸੇਵਾਵਾਂ ਕਮਾਈਆਂ ਪਾਤਸ਼ਾਹ ਜੀਓ, ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਫੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ, ਸਮੂਹ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਮੱਲ ਸੇ ਭੇਟਾ ਕੀਤੇ, ਆਪ ਜੀ ਅੰਗੀਕਾਰ ਕਰਨੇ, ਸੇਵਕਾਂ ਦੇ ਦੇਸਾਂ ਪ੍ਰਦੇਸਾਂ ਵਿੱਚ ਪੜਦੇ ਕੱਜਣੇ ਪਾਤਸ਼ਾਹ ਜੀਓ, ਸਮੂਹ ਪਰਿਵਾਰ ਦੇ ਸਿਰ 'ਤੇ ਮੀਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ, ਦੁੱਖਾਂ ਕਲੇਸ਼ਾਂ ਦੇ ਨਾਸ ਸੁੱਖਾਂ ਦੇ ਪ੍ਰਕਾਸ਼ ਕਰਨੇ, ਕਮਾਈਆਂ ਵਿੱਚ ਬਰਕਤਾਂ ਬਖਸ਼ਿਸ਼ ਕਰਨੀਆਂ ਪਾਤਸ਼ਾਹ ਜੀਓ, ਆਪ ਜੀ ਦੇ ਹਜ਼ੂਰ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਭੋ ਭੋਗ ਹਰ ਰਾਏ, ਭੋਗ ਲੱਗਿਆ ਸੀਤ ਪ੍ਰਸਾਦ, ਸਾਧ ਸੰਗਤ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ ਜੋ ਵੀ ਛਕੇ, ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਪਾਤਸ਼ਾਹ ਜੀ, ਉਹ ਆਪ ਜੀ ਦੇ ਹਜ਼ੂਰ ਸਮੂਹ ਸਾਧ ਸੰਗਤ ਵੱਲੋਂ ਅਰਦਾਸ ਬੇਨਤੀ ਹੈ, ਜੋ ਆਪ ਜੀ ਦੇ ਦਰਬਾਰਾਂ ਵਿੱਚ ਲੰਗਰ ਹਾਲ ਦੇ ਵਿਘਨ ਪੈ ਰਹੇ ਹਨ, ਪਾਤਸ਼ਾਹ ਜੀ ਉਹਨਾਂ ਵਿਘਨਾਂ ਨੂੰ ਦੂਰ ਕਰਕੇ ਲੰਗਰ ਹਾਲ ਸਮੂਹ ਸਾਧ ਸੰਗਤ ਵਾਸਤੇ ਖੋਲ੍ਹਣ ਦੀ ਕਿਰਪਾਲਤਾ ਕਰੋ, ਕਿਰਪਾ ਕਰੋ ਪਾਤਸ਼ਾਹ ਜੀ, ਉਹ ਪਾਵਨ ਪਵਿੱਤਰ ਹੁਕਮਨਾਮੇ ਬਖਸ਼

ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਯਹਰਾਜ ਹੂਰ ਹਾਜਰਾ ਹਜੂਰ ਸਰਬ ਕਲਾ ਭਰਪੂਰ ਬਾਣੀ ਕੇ ਬੋਹਿਤ ਕਲਯੁਗ ਕੇ ਜਹਾਜ਼ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਨਿੱਘੀ ਗੋਦ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਤਿਕਾਰੀ ਸਾਧ ਸੰਗਤ ਸਤਿਗੁਰੂ ਜੀ ਦੀ ਬਖਸ਼ ਹੋਈ ਫਤਿਹ ਦੀ ਸਾਂਝ ਪਾਓ ਸਾਰੇ ਮਾਈ ਭਾਈ ਗੱਜ ਵੱਜ ਕੇ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ ਜੋ ਐਤਵਾਰ ਦੇ ਵਿਸ਼ੇਸ਼ ਦੁਆਨਾਂ ਵਿੱਚ ਮਹਾਰਾਜ ਜੀ ਦੀ ਨਿੱਘੀ ਗੋਦ ਵਿੱਚ ਬੈਠਣ ਦਾ ਸਾਨੂੰ ਸਭ ਨੂੰ ਸਤਿਗੁਰੂ ਜੀ ਨੇ ਸੁਭਾਗ ਬਖਸ਼ਿਸ਼ ਕੀਤਾ ਹੈ। ਵਡਭਾਗੀ ਹਰ ਸੰਗਤ ਪਾਵੈ ਭਾਗਹੀਣ ਪਰਮ ਚੋਟਾਂ ਖਾਵੈ ਬਿਨ ਭਾਗਾਂ ਸਤਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀਜੈ ਜੀ ਉਹਦੇ ਮਹਾਂਵਾਕਾਂ ਅਨੁਸਾਰ। ਸਤਿਗੁਰੂ ਜੀ ਬਚਨ ਕਰਦੇ ਹੈ ਕਿ ਹੋ ਕਰਵਾਣ ਜਾਈ ਉਸ ਵੇਲੇ ਚਿਤ ਤੁਮਰੇ ਦੁਆਰੇ ਆਇਆ। ਜਦੋਂ ਸਤਿਗੁਰੂ ਜੀ ਤੇਰੇ ਦੁਆਰੇ 'ਤੇ ਆ ਗਿਆ ਉਸ ਵੇਲੇ ਤੋਂ ਕਰਵਾਣ ਜਾਈਏ। ਅਰਥਾਤ ਸਤਿਗੁਰੂ ਜੀ ਕਹਿੰਦੇ ਧਨ ਸੋ ਬੇਲਾ ਘੜੀ ਧਨ ਧਨ ਮੂਰਤ ਪਲਸਾਰ ਧਨ ਸੋ ਦਿਨਸ ਸੰਜੋਗੜਾ ਜਿਤ ਡਿੱਠਾ ਗੁਰਦਰਸਾਰ। ਉਹ ਬੇਲਾ ਧਨ ਹੈ ਉਹ ਘੜੀ ਧਨ ਹੈ ਜਦੋਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਆਪਾਂ ਨਕਮਸਤਕ ਹੁੰਦੇ ਹਾਂ ਔਰ ਸਤਿਗੁਰੂ ਜੀ ਨੂੰ ਆਪਣੀਆਂ ਸ਼ਰਧਾ ਆਸਥਾ ਭਾਵਨਾ ਜਿਹੜੀ ਹੈ ਉਹ ਅਰਪਣ ਕਰਦੇ ਹਾਂ। ਮਹਾਰਾਜ ਜੀ ਤੋਂ ਆਪਾਂ ਅਨੇਕਾਂ ਜਿਹੜੀਆਂ ਦਾਤਾਂ ਹੈ ਆਪਣੇ ਪਰਿਵਾਰਾਂ ਲਈ ਚੜ੍ਹਦੀ ਕਲਾ ਲਈ ਆਪਾਂ ਮੰਗਦੇ ਹਾਂ। ਸਤਿਗੁਰੂ ਜੀ ਦੇਵਨਹਾਰ ਹੈ ਸਭਨਾਂ ਨੂੰ ਉਹ ਦਿੰਦਾ ਹੈ। ਇਹਦੇ ਦਿੰਦੇ ਤੋਟ ਨਾ ਆਵਈ ਅਗਣਤ ਭਰੇ ਭੰਡਾਰ। ਸਤਿਗੁਰ ਜੀ ਹਮੇਸ਼ਾ ਹੀ ਬਣਦੇ ਆ ਗੁਰੂ ਪਿਆਰਿਓ। ਭਾਵੇਂ ਆਪਣੇ ਗੁਰੂ ਘਰ ਦੇ ਵਿੱਚ ਲੰਗਰ ਦੀ ਪਿਛਲੇ ਕਰੀਬਨ ਇੱਕ ਮਹੀਨੇ ਤੋਂ ਜਿਹੜੀ ਪ੍ਰੋਬਲਮ ਖੜੀ ਹੋਈ ਹੈ ਪਰ ਫਿਰ ਵੀ ਆਪ ਇੰਨੀ ਵੱਡੀ ਗਿਣਤੀ ਦੇ ਵਿੱਚ ਸਤਿਗੁਰ ਜੀ ਦੇ ਚਰਨਾਂ ਵਿੱਚ ਨਕਮਸਤਕ ਹੋਣ ਲਈ ਇੱਕ ਸ਼ਰਧਾ ਭਾਵਨਾ ਦੇ ਨਾਲ ਨੇਹ ਦੇ ਨਾਲ ਤਰੁੱਟ ਕੇ ਆਪਣੇ ਗੁਰੂ ਘਰ ਵਿਖੇ ਜਿਹੜੇ ਆਉਂਦੇ ਹੋ ਆਪ ਜੀ ਦੇ ਚਰਨਾਂ ਵਿੱਚ ਨਮਸਕਾਰ ਹੈ। ਆਪ ਵੱਡੇ ਭਾਗਾਂ ਵਾਲੇ ਹੋ ਜੋ ਇਸ ਚੀਜ਼ ਦੀ ਪਰਵਾਹ ਨਹੀਂ ਕਰ ਰਹੇ ਕਿ ਲੰਗਰਾਂ ਦੇ ਵਿੱਚ ਸਾਨੂੰ ਬੈਠਣ ਉੱਠਣ ਦੀ ਜਿਹੜੀ ਉਹ ਪ੍ਰੋਬਲਮ ਹੋ ਰਹੀ ਹੈ ਫਿਰ ਵੀ ਆਪ ਇੰਨੀ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚਦੇ ਹੋ। ਗੁਰੂ ਪਿਆਰਿਓ ਜਦੋਂ ਆਪਾਂ ਮੂੰਹੀਂ ਤੋਂ ਹੀ ਗੱਲਾਂ ਇੱਕ ਦੂਜੇ ਤੋਂ ਸੁਣਦੇ ਹਾਂ ਅਤੇ ਉਹ ਗੱਲਾਂ ਜਿਹੜੀਆਂ ਹੈ ਬਾਤਾਂ ਦੇ ਪਤੰਗੜ ਬਣ ਜਾਂਦੇ ਆ। ਜਿਹੜੀ ਪਿਛਲੇ ਕਰੀਬਨ ਸੋਮਵਾਰ ਤੋਂ ਜਿਹੜੇ ਗੁਰੂ ਘਰ ਦੇ ਵਿੱਚ ਕੁੰਟੀ ਦੇ ਸੁਪਰਵਾਈਜ਼ਰ ਵਗੈਰਾ ਜਿਹੜੇ ਉਹ ਗੁਰੂ ਘਰ ਵਿੱਚ ਆਏ ਉਹਨਾਂ ਨੇ ਸਾਰਾ ਜਿਹੜਾ ਗੁਰੂ ਘਰ ਦਾ ਹਾਲਾਤ ਜਿਹੜੇ ਹੈ ਉਹ ਆ ਕੇ ਦੇਖੇ। ਜੌਨ ਜੋਏ ਜਿਹੜਾ ਸੁਪਰਵਾਈਜ਼ਰ ਹੈ ਕੰਟਰਾ ਕੋਸਟਾ ਕੁੰਟੀ ਦਾ ਉਹਨੇ ਆ ਕੇ ਜਿਹੜਾ ਹੈ ਸਾਰੀ ਜਿਹੜੀ ਸਿਚੁਏਸ਼ਨ ਆ ਕੇ ਚੈੱਕ ਕੀਤੀ। ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀਰ ਜਿਹੜੇ ਉਹਨਾਂ ਨੂੰ ਹਰ ਇੱਕ ਚੀਜ਼ ਜਿਹੜੀ ਹੈ ਉਹ ਦਿਖਾਈ ਹੈ ਅਤੇ ਉਹਨਾਂ ਅੱਗੇ ਜਿਹੜੀ ਇਹ ਬੇਨਤੀ ਕੀਤੀ ਸੀ ਕਿ ਸਾਨੂੰ ਜਿਹੜਾ ਪਾਰਸ਼ਲ ਪਰਮਿਟ ਹੈ ਜਿਹੜਾ ਟੈਂਪਰੇਰੀ ਪਰਮਿਟ ਹੈ ਲੰਗਰ ਹਾਲ ਦਾ ਉਹ ਦਿੱਤਾ ਜਾਵੇ। ਕੁਝ ਰਿਕੁਆਇਰਮੈਂਟਾਂ ਉਹਨਾਂ ਨੇ ਜਿਹੜੀਆਂ ਹੈ ਉਹ ਰੱਖੀਆਂ ਹਨ ਉਹਨਾਂ ਨੂੰ ਜਿਹੜਾ ਹੈ ਉਹ ਨੇਪਰੇ ਚੜ੍ਹ ਕੇ ਜਿੰਨੇ ਕੁ ਆਪਾਂ ਵੱਧ ਤੋਂ ਵੱਧ ਉਹ ਕਰ ਸਕਦੇ। ਸਾਰੀਆਂ ਰਿਕੁਆਇਰਮੈਂਟਾਂ ਤਾਂ ਜਿਹੜੀਆਂ ਪੂਰੀਆਂ ਨਹੀਂ ਹੋ ਸਕਦੀਆਂ ਪਰ ਜਿੰਨੀਆਂ ਪੂਰੀਆਂ ਹੋਣਗੀਆਂ ਉਹ ਤੋਂ ਬਾਅਦ 17 ਤਰੀਕ ਨੂੰ ਉਹਨਾਂ ਦੇ ਨਾਲ ਜੂਮ 'ਤੇ ਮੀਟਿੰਗ ਹੈ ਉਹਨਾਂ ਨੂੰ ਉਹ ਦੱਸਿਆ ਜਾਏਗਾ ਕਿ ਆਹ ਚੀਜ਼ਾਂ ਜਿਹੜੀਆਂ ਉਹ ਸਰ ਕੀਤੀਆਂ ਗਈਆਂ ਹਨ। ਔਰ ਗੁਰੂ ਪਿਆਰਿਓ ਪਿਛਲੇ 2.5-3 ਮਹੀਨਿਆਂ ਤੋਂ ਸਾਡੇ ਕੁਝ ਵੀਰਾਂ ਦਾ ਜ਼ੋਰ ਲੱਗਾ ਪਿਆ ਕਿ ਸਮਰਾ ਸਾਹਿਬ ਨੂੰ ਇਸ ਸਟੇਜ ਤੋਂ ਪਰੇ ਕਰਨਾ। ਮੈਂ ਇਹ ਤੁਹਾਨੂੰ ਬੇਨਤੀ ਕਰਾਂਗਾ ਜੇ ਸਾਧ ਸੰਗਤ ਇਹ ਕਹੇਗੀ ਕਿ ਸਮਰਾ ਇੱਥੋਂ ਪਰੇ ਹੋ ਜਾ ਸਟੇਜ ਤੋਂ ਤਾਂ ਮੈਂ ਇੱਕਦਮ ਘਰ ਨੂੰ ਚਲ ਜਾਵਾਂਗਾ। ਬਿਲਕੁਲ ਜਿਹੜਾ ਹੈ ਗੁਰੂ ਘਰ ਦੇ ਵਿੱਚ ਰੀਣ ਵੀ ਪਾਰਟੀਸਪੇਟ ਨਹੀਂ ਕਰੂੰਗਾ। ਪਰ ਜੇ ਭੁਲੱਕੜ ਲੋਕ ਜਿਹੜੇ ਹੈ ਜਿਹੜੇ ਬਾਹਰ ਚਲ ਗਏ ਉਹਨਾਂ ਨੂੰ ਇਹ ਲੱਗਦਾ ਕਿ ਸਮਰਾ ਸਾਹਿਬ ਸ਼ਾਇਦ ਇੱਥੇ ਗੁਰਦੁਆਰੇ ਦੀ ਸੇਵਾ ਛੱਡ ਕੇ ਚਲ ਜਾਊਗਾ, ਇਹ ਹਰਗਜ਼ ਨਹੀਂ ਹੋਣਾ ਕਿਉਂਕਿ ਸਤਿਗੁਰ ਜੀ ਨੇ ਪਰਚੀ ਮੇਰੀ ਜਿਹੜੀ ਉਹ ਦਰਬਾਰ ਦੇ ਵਿੱਚ ਇੱਥੇ ਕੱਢੀ ਹੈ ਅਤੇ ਸਤਸੰਗਤ ਨੇ ਜਿਹੜੀ ਇਹ ਸੇਵਾ ਜਿਹੜੀ ਹੈ ਮੈਨੂੰ ਇਹ ਦਿੱਤੀ ਹੈ ਅਤੇ ਇਹ ਚੜ੍ਹਦੀ ਕਲਾ ਦੇ ਨਾਲ 2 ਸਾਲ ਜਿਹੜੀ ਹੈ ਦਾਸ ਇੱਥੇ ਆਪਣੇ ਸਾਰੇ ਕੰਮ ਕਾਰ ਛੱਡ ਕੇ ਜਿਹੜੀ ਉਹ ਸੇਵਾ ਇਸ ਤਰ੍ਹਾਂ ਹੀ ਕਰਦਾ ਰਹੇਗਾ। ਇਹ ਆਪ ਜੀ ਨੂੰ ਬੇਨਤੀ ਹੈ ਭਾਈ ਜ਼ਰੂਰ ਜਿਹੜਾ ਹੈ ਉਹ ਸਾਥ ਦੇਣਾ ਕਿਉਂਕਿ ਕਿਸੇ ਵੀ ਆਪਾਂ ਗੱਲ ਤੋਂ ਜਿਹੜਾ ਗੁੰਮਰਾਹ ਨਹੀਂ ਹੋਣਾ। ਸਾਡੇ ਜਿਹੜੇ ਗੁਰੂ ਘਰ ਦੇ ਵਜ਼ੀਰ ਹੈ ਇੱਕ ਵਾਰੀ ਨਹੀਂ ਪਿਛਲੇ 2 ਸਾਲਾਂ 'ਚ
ਮੈਂ 15-20 ਵਾਰੀ ਇਹ ਗੱਲ ਕਹਿ ਚੁੱਕਾ ਕਿ ਸਾਡੇ ਗੁਰੂ ਘਰ ਦੇ ਵਜ਼ੀਰ ਬਹੁਤ ਹੀ ਨਾਈਸ ਆ, ਸਾਰੇ ਵਜ਼ੀਰ ਬਹੁਤ ਚੜ੍ਹਦੀ ਕਲਾ ਦੇ ਨਾਲ ਤਨ ਮਨ ਧਨ ਹਰ ਵੇਲੇ ਜਿਹੜੀ ਉਹ ਸੇਵਾ ਨੂੰ ਸਮਰਪਿਤ ਰਹਿੰਦੇ ਆ, ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਰਹਿੰਦੇ ਆ। ਪਰ ਕੁਝ ਜਿਹੜੇ ਸ਼ੈਤਾਨ ਲੋਕ ਆ, ਜਿਹੜੇ ਚਾਲਬਾਜ਼ ਲੋਕ ਆ, ਉਹ ਇੱਦਾਂ ਦੇ ਜਿਹੜੇ ਮੋਢੇ ਵਰਤ ਕੇ ਸਾਡੇ ਵਜ਼ੀਰਾਂ ਦੇ, ਉਹ ਸਾਨੂੰ ਢਾਉਣ ਲਈ ਜਿਹੜੇ ਉਹ ਤਿਆਰ ਰਹਿੰਦੇ ਆ। ਪਰ ਉਹਨਾਂ ਨੂੰ ਭਾਈ ਬੇਨਤੀ ਹੈ ਕਿ ਜ਼ਰੂਰ ਜਿਹੜਾ ਹੈ ਇਸ ਚੀਜ਼ ਤੋਂ ਗੁਰੇਜ਼ ਕੀਤਾ ਜਾਏ। ਸਮਰਾ ਸਾਹਿਬ ਨੇ ਕਿਸੇ ਗਲਤੀ ਕਿਸੇ ਵਜ਼ੀਰ ਨੂੰ ਕੋਈ ਬੋਲਣ 'ਤੇ ਕੀਤੀ ਹੋਏਗੀ,

ਸਿਲੈਕਸ਼ਨ ਦੇ ਵਿੱਚ ਕੀ ਕੰਮ ਹੋਏ ਆ, ਕਿਸੇ ਵੀ ਮੇਰੇ ਵੀਰ ਨੇ ਜੋ ਦੇਖਣਾ ਹੋਵੇ ਮੇਰੇ ਕੋਲ ਸਾਰਾ ਕੁਝ ਫੋਨ 'ਚ ਪਿਆ, ਮੈਂ ਹਰ ਇੱਕ ਵੀਰ ਨੂੰ ਜਿਹੜਾ ਉਹ ਦਿਖਾ ਸਕਦਾ ਕਿੱਦਾਂ ਦੀ ਸਿਲੈਕਸ਼ਨ ਹੋਈ। ਔਰ 700 ਮੈਂਬਰਸ਼ਿਪ ਦੇ ਵਿੱਚੋਂ ਸਿਰਫ 132-133 ਮੈਂਬਰ ਜਿਹੜੇ ਹੈ ਉਹ ਕੱਢ ਕੇ ਜਿਹੜੇ ਸਾਰਿਆਂ 'ਤੇ ਜਿਹੜਾ ਛਾਣਨਾ ਲਾਇਆ ਗਿਆ, ਬਹੁਤ ਗਲਤ ਕੰਮ ਜਿਹੜੇ ਹੈ ਗੁਰੂ ਘਰ ਦੇ ਵਿੱਚ ਹੋਏ। ਔਰ ਜਿਨ੍ਹਾਂ ਨੂੰ ਇੱਥੋਂ ਦਰਕਾਰਿਆ ਗਿਆ ਉਹ ਇੱਥੇ ਚੈਲੰਜ ਕਰਕੇ ਗਏ ਕਿ ਹੁਣ ਤੁਸੀਂ ਕੌਂਟੀਆਂ ਦੇ ਕੋਰਟਾਂ ਦੇ ਕਚਹਿਰੀਆਂ ਦੇ ਚੱਕਰ ਲਾਓਗੇ, ਅਤੇ ਵਾਕਿਆ ਹੀ ਉਹ ਲੱਗ ਰਹੇ ਆ, ਕਿਉਂਕਿ ਉਹਨਾਂ ਨੂੰ ਜਦੋਂ ਜਲੀਲ ਕਰਕੇ ਇੱਥੋਂ ਕੱਢਿਆ ਗਿਆ ਉਹਨਾਂ ਨੇ ਜਾ ਕੇ ਉਹ ਕੰਪਲੇਂਟਾਂ ਕੀਤੀਆਂ ਗੁਰੂ ਘਰ ਦੀਆਂ। ਅਤੇ ਸਤਿਗੁਰੂ ਜੀ ਕਿਰਪਾ ਕਰਨ, ਸਾਡਾ ਸਾਰਿਆਂ ਦਾ ਗੁਰੂ ਪਿਆਰਿਓ ਇਹ ਗੁਰੂ ਘਰ ਆ, ਸਾਰੀ ਸੰਗਤ ਨੂੰ ਸਾਡਾ ਫਰਜ਼ ਬਣਦਾ। ਇੱਥੇ ਜੇ ਮੈਂ ਘਰ ਬਹਿ ਜੂੰਗਾ ਮੇਰੇ ਨਾਲ ਕੋਈ ਫਰਕ ਨਹੀਂ ਪੈਣਾ, ਗੁਰੂ ਨਾਨਕ ਦਾ ਥੜਾ ਇੱਕ ਗਿਆ ਅਤੇ ਦੂਜਾ ਖੜ੍ਹਾ, ਇੱਥੇ ਸੇਵਾ ਜਿਹੜੀ ਹੈ ਉਹ ਆਉਂਦੀ ਜਾਂਦੀ ਰਹਿਣੀ। ਸਤਿਗੁਰੂ ਜੀ ਦਾ ਬਚਨ ਹੈ, ਕਹਿੰਦੇ ਸੇਖ ਫਿਆਤੀ ਜੱਗ ਨਾ ਕੋਈ ਠਹਿਰ ਰਿਹਾ, ਜਿੱਤ ਆਸਣ ਹਮ ਬੈਠੇ ਕਿਤੇ ਬੈਸ ਗਿਆ। ਇੱਥੇ ਬੜੇ ਹੈੱਡ ਗ੍ਰੰਥੀ, ਬੜੇ ਗ੍ਰੰਥੀ, ਕੀਰਤਨੀਏ, ਪ੍ਰਧਾਨ, ਸੈਕਟਰੀ, ਖਜ਼ਾਨਚੀ ਬੜੇ ਆਏ ਔਰ ਬੜੇ ਚਲੇ ਗਏ। ਇਹ ਗੁਰੂ ਘਰ ਇਸੇ ਤਰ੍ਹਾਂ ਚੱਲਦਾ ਰਿਹਾ ਔਰ ਚੱਲਦਾ ਰਹੇਗਾ। ਆਪ ਜੀ ਨੂੰ ਬੇਨਤੀ ਹੈ ਭਾਈ, ਕਿਸੇ ਦੀ ਗੱਲ ਤੋਂ ਜਿਹੜਾ ਉਹ ਗੁੰਮਰਾਹ ਨਾ ਹੋ, ਕਮੇਟੀ ਦੇ ਨਾਲ ਜਿਹੜੀ ਹੈ ਉਹ ਗੱਲਬਾਤ ਕਰੋ, ਕਿਸੇ ਦੀ ਗੱਲਬਾਤ ਨਾ ਸੁਣੋ। ਜਿਹੜੇ ਬੰਦੇ ਪਲੀਜ਼ ਗੁਰੂ ਘਰ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹੈ ਉਹਨਾਂ ਨੂੰ ਸਨੇਮਰ ਹੱਥ ਜੋੜ ਕੇ ਬੇਨਤੀ ਹੈ, ਵਾਸਤਾ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦਾ ਕਿ ਮੇਰੇ ਵੀਰੋ ਘਰ ਬੈਠ ਕੇ ਦੇਖੋ, ਸਾਨੂੰ ਚਲਾ ਲੈਣ ਦਿਉ। ਉਸ ਤੋਂ ਬਾਅਦ ਵਿੱਚ ਜੇ ਸਾਡੇ ਕੋਲੋਂ ਕੋਈ ਚੀਜ਼ ਨਹੀਂ ਹੋਏਗੀ ਅਸੀਂ ਤੁਹਾਡੇ ਤੋਂ ਹੈਲਪ ਲੈ ਲਵਾਂਗੇ। ਕੋਸ਼ਿਸ਼ ਕਰੋ ਗੁਰੂ ਘਰ ਦਾ ਮਾਹੌਲ ਜਿਹੜਾ ਖਰਾਬ ਨਾ ਹੋਵੇ। ਜਿਹੜੇ ਮੇਰੇ ਵੀਰਾਂ ਨੂੰ ਗੁਰੂ ਘਰ ਦੇ ਵਿੱਚੋਂ ਕੱਢਿਆ ਗਿਆ, ਇੱਥੋਂ ਕੀਰਤਨੀ ਜਥਿਆਂ ਨੂੰ, ਸਾਰੇ ਗੁਰੂ ਘਰ ਦੇ ਵਜ਼ੀਰ ਜਿਹੜੇ ਉਹਨਾਂ ਦੇ ਘਰ ਗਏ ਸੀ ਪ੍ਰੈਜੀਡੈਂਟ ਦੇ, ਜਾ ਕੇ ਮਿਹਨਤ ਕੀਤੀ ਸਾਰੇ ਵਜ਼ੀਰਾਂ ਨੇ ਕਿ ਪ੍ਰਧਾਨ ਸਾਹਿਬ ਜੀ ਇਹ ਧੱਕਾ ਨਾ ਕਰੋ, ਇਹਨਾਂ ਨੂੰ ਰੱਖ ਲਓ। ਇਹ ਇਨਸਲਟ ਨਹੀਂ ਹੈ, ਇਹ ਨਹੀਂ ਹੈ ਬੇਇੱਜ਼ਤੀ। ਬੇਇੱਜ਼ਤੀ ਇਹ ਹੈ ਕਿ ਜੇ ਸੈਕਟਰੀ ਕਿਸੇ ਭਾਈ ਨੂੰ, ਕਿਸੇ ਵਜ਼ੀਰ ਨੂੰ ਕੋਈ ਗੱਲ ਕਹੇਗਾ ਭਾਈ ਆਹ ਚੀਜ਼ ਇੱਦਾਂ ਨਹੀਂ ਇੱਦਾਂ ਕਰਨੀ ਹੈ, ਤਾਂ ਫਿਰ ਉਹਦੀ ਇਨਸਲਟ ਹੋ ਜਾਂਦੀ ਹੈ। ਜਦੋਂ ਤੁਹਾਡੇ ਘਰਾਂ ਵਿੱਚ ਜਾ ਕੇ ਉਹ ਵਜ਼ੀਰ ਸਾਰੇ ਮਿਹਨਤਾਂ ਕਰਦੇ ਹੋਣ ਕਿ ਭਾਈ ਤੁਸੀਂ ਆਹ ਧੱਕਾ ਨਾ ਕਰੋ, ਜੇ ਕਿਸੇ ਮੇਰੇ ਵੀਰ ਨੇ ਆਹ ਗਲਤੀ ਕੀਤੀ ਹੈ ਉਹਦੇ ਬਦਲੇ ਦੇ ਵਿੱਚ ਉਹਨੂੰ ਜਿਹੜੀ ਉਹ ਸੇਵਾ ਲਾ ਦਿਓ, ਸਜ਼ਾ ਲਾ ਦਿਓ, 2 ਸਾਲ ਭਾਵੇਂ ਉੱਥੋਂ ਭਾਂਡੇ ਮਜਾਓ ਲੰਗਰ ਹਾਲ ਦੇ ਵਿੱਚ, ਐਡੀ ਵੱਡੀ ਸਜ਼ਾ ਜਿਹੜੀ ਉਹਨੂੰ ਨਾ ਦਿੱਤੀ ਜਾਵੇ। ਪਰ ਕਿਸੇ ਨੇ ਨਹੀਂ ਸੁਣਿਆ, ਕਿਉਂਕਿ ਇੱਕੋ ਹੀ ਮਨ ਦੇ ਵਿੱਚ ਹੰਕਾਰ ਜਿਹੜਾ ਹੈ ਉਹ ਸਿਰ ਨੂੰ ਚੜਿਆ ਪਿਆ ਸੀ ਕਿ ਜੋ ਕੁਛ ਅਸੀਂ ਕਰਨਾ ਉਹੀ ਕੁਛ ਹੋਏਗਾ। ਮੈਂ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ, ਭਾਈ ਗੁਰੂ ਘਰ ਤੁਹਾਡਾ ਹੈ, ਤੁਸੀਂ ਚੜ੍ਹਦੀ ਕਲਾ ਦੇ ਨਾਲ ਇਹ ਗੁਰੂ ਘਰ ਦੇ ਵਿੱਚ ਜਿਹੜਾ ਆਪਣਾ ਪਾਰਟੀਸਪੇਟ ਕਰੋ, ਹਰ ਇੱਕ ਚੀਜ਼ 'ਤੇ ਧਿਆਨ ਰੱਖੋ, ਕੌਣ ਬੰਦਾ ਕੀ ਕਰਦਾ ਕੌਣ ਕੀ ਨਹੀਂ ਕਰਦਾ। ਆਪ ਜੀ ਨੂੰ ਸਨਿਮਰ ਹੱਥ ਜੋੜ ਕੇ ਬੇਨਤੀ ਹੈ। ਗੁਰੂ ਪਿਆਰਿਓ, ਅੱਜ ਦੇ ਜੋ ਲੰਗਰਾਂ ਦੀ ਸੇਵਾ ਔਰ ਜੋ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੇਵਾ ਹੋਈ ਹੈ, ਭਾਈ ਚਰਨਜੀਤ ਸਿੰਘ ਜੀ, ਬੀਬੀ ਮਨਜੀਤ ਮਨਪ੍ਰੀਤ ਕੌਰ ਜੀ, ਉਹਨਾਂ ਦੇ ਸਮੁੱਚੇ ਪਰਿਵਾਰ ਵੱਲੋਂ ਆਪਣੇ ਬੱਚਿਆਂ ਦੀ ਚੜ੍ਹਦੀ ਕਲਾ, ਪਰਿਵਾਰ ਦੀ ਤੰਦਰੁਸਤੀ ਲਈ ਸਤਿਗੁਰੂ ਜੀ ਕਿਰਪਾ ਕਰਨ, ਗੁਰਮੁਖ ਪਰਿਵਾਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਇਸੇ ਤਰ੍ਹਾਂ ਗੁਰੂ ਘਰ ਦੀਆਂ ਸੇਵਾਵਾਂ ਕਰਨ ਦਾ ਬਲ, ਉੱਦਮ ਅਤੇ ਉਤਸ਼ਾਹ ਪਰਿਵਾਰ ਨੂੰ ਬਖਸ਼ਦਾ ਰਹਿਣ। ਆਓ ਕੀਰਤਨ ਦੀ ਪ੍ਰਾਰੰਭਤਾ ਵਿੱਚ ਮੈਂ ਬੇਨਤੀ ਕਰਾਂਗਾ ਆਪਣੇ ਗੁਰੂ ਘਰ ਦਾ ਜੋ ਕੀਰਤਨੀ ਜਥਾ ਭਾਈ ਸਾਹਿਬ ਭਾਈ ਹਰਬਖਸ਼ ਸਿੰਘ ਜੀ, ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ। ਉਪਰੰਤ ਜੋ ਹੈ ਆਉਣ ਵਾਲਾ ਪ੍ਰੋਗਰਾਮ ਦੱਸਿਆ ਜਾਏਗਾ। ਇਹਨਾਂ ਤੋਂ ਬਾਅਦ ਭਾਈ ਅਮਰੀਕ ਸਿੰਘ ਜੀ ਦਮਦਮੀ ਟਕਸਾਲ ਦੇ ਵਿਦਿਆਰਥੀ ਜੋ ਗੁਰਸ਼ਬਦ ਦੀ ਕਥਾ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ।

ਧੰਨ ਧੰਨ ਗਰੀਬ ਨਿਵਾਰ ਸਤਿਗੁਰੂ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦਾ ਹਿਰਦਾ ਸਰੂਪ ਬਾਣੀ ਕੇ ਬੋਹਿਥ ਕਲਯੁਗ ਦੇ ਜਹਾਜ ਸਰਬ ਜੀਆਂ ਦੇ ਕਲਿਆਣ ਕਰਤਾ ਗੁਰਤਾ ਦੇ ਤਖਤ ਤੇ ਸੁਭਾਏ ਮਾਨ ਦਸਾਂ ਪਾਤਸ਼ਾਹੀਆਂ

ਸਤਿਗੁਰੂ ਜੀ ਦਾ ਸ਼ੁਕਰ ਸ਼ੁਕਰਾਨਾ ਕਰਦਿਆਂ ਹੋਇਆਂ ਦਿੱਤੀਆਂ ਹੋਈਆਂ ਦਾਤਾਂ ਵਾਹਿਗੁਰੂ ਵੱਲੋਂ ਬਖਸ਼ੀਆਂ ਹੋਈਆਂ ਰਹਿਮਤਾਂ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਗੁਰਬਾਣੀ ਕੇ ਪਾਠ ਕਰਵਾਏ ਨੇ। ਸਮੁੱਚੀਆਂ ਸੰਗਤਾਂ ਸਤਿਗੁਰੂ ਜੀ ਦੇ ਮੁਬਾਰਕ ਚਰਨ ਨੂੰ ਪਰਸਦੀਆਂ ਹੋਈਆਂ ਸਵੇਰ ਵੇਲੇ ਤੋਂ ਦੀਵਾਨ ਦੀ ਹਾਜ਼ਰੀ ਭਰਦੀਆਂ ਹਜ਼ੂਰੀ ਰਾਗੀ ਜਥੇ ਭਾਈ ਹਰਬਖਸ਼ ਸਿੰਘ ਜੀ ਦੀ ਰਸਨਾ ਤੋਂ ਅੰਮ੍ਰਿਤ ਰੂਪੀ ਗੁਰਬਾਣੀ ਦੇ ਕੀਰਤਨ ਸਰਵਣ ਕਰਕੇ ਆਨੰਦ ਨੂੰ ਪ੍ਰਾਪਤ ਕਰ ਰਹੀਆਂ ਸਨ। ਭਾਈ ਗੁਰਦਾਸ ਜੀ ਕਹਿੰਦੇ, ਗਾਵੈ ਰੀਝੈ ਗਾਏ ਨੂੰ ਸਹਿਜ ਲਿਵ ਲਾਵਈ, ਜੈਸੇ ਸਰੋਤਾ ਪੇਖ ਸਾਵਧਾਨ। ਸਰੋਤਿਆਂ ਨੂੰ ਸਾਵਧਾਨ ਦੇਖ ਕੇ ਗਾਇਨ ਕਰਨ ਵਾਲਾ ਰੀਝ ਕਰਕੇ ਗਾਉਂਦਾ ਹੈ, ਔਰ ਜਦੋਂ ਰੀਝ ਕਰਕੇ ਹਿਰਦੇ ਦੀ ਖੁਸ਼ੀ ਨਾਲ ਗਾਉਂਦਾ ਹੈ ਤੇ ਸਹਿਜ ਲਿਵ ਲਾਵਈ, ਸਰੋਤਿਆਂ ਦੀ ਲਿਵ ਗੁਰੂ ਸ਼ਬਦ ਨਾਲ ਜੁੜ ਜਾਂਦੀ ਹੈ। ਐਸਾ ਕੀਰਤਨ ਦਾ ਆਨੰਦ ਆਪ ਮਾਣ ਰਹੇ ਸੀ, ਅੰਮ੍ਰਿਤ ਰੂਪ ਬਾਣੀ ਦਾ ਸ਼ਬਦ ਗਾਇਨ ਕਰ ਰਹੇ ਸਨ ਭਾਈ ਸਾਹਿਬ। ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਇਹ ਪਾਵਨ ਪਵਿੱਤਰ ਗੁਰਬਾਣੀ ਦੀ ਪੰਕਤੀ ਦਾ ਗਾਇਨ ਕੀਤਾ ਹੈ, ਇਹਦੇ 'ਤੇ ਆਪਾਂ ਥੋੜ੍ਹੀ ਜਿਹੀ ਵਿਚਾਰ ਕਰਦੇ ਹਾਂ। ਭਾਗਾਂ ਤੋਂ ਬਿਨਾਂ ਸਤਸੰਗ ਨਹੀਂ ਲੱਭਦੀ ਅਤੇ ਸੰਤ ਸੰਗ ਤੋਂ ਬਿਨਾਂ ਮੈਲ ਭਰਦੀ ਹੈ। ਦੂਸਰਾ ਨੁਕਤਾ ਆਪ ਜੀ ਦੇ ਪੇਸ਼ ਕਰਾਂ, ਜੋ ਗੁਰਮੁਖ ਪਿਆਰਿਆਂ ਨੇ ਸ਼ੁਕਰਾਨਾ ਕੀਤਾ ਹੈ, ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰਾਈ ਹੈ। ਸ਼ੁਕਰਾਨਾ ਕਰਨਾ ਵੀ ਬਹੁਤ ਵੱਡੀ ਗੁਰੂ ਪਾਤਸ਼ਾਹ ਦੀ ਕਿਰਪਾ ਹੈ। ਜਿਹੜੇ ਸ਼ਬਰ ਅਤੇ ਸ਼ੁਕਰ ਦੇ ਅੰਦਰ ਰਹਿ ਕੇ ਸ਼ੁਕਰਾਨਾ ਕਰਦੇ ਨੇ, ਉਹ ਸਤਿਗੁਰੂ ਜੀ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣ ਜਾਂਦੇ ਆ। ਇਹ ਦੋਨੋਂ ਪੱਖ ਹੀ ਮੈਂ ਆਪ ਜੀ ਦੀ ਸੇਵਾ 'ਚ ਰੱਖਣ ਦਾ ਯਤਨ ਕਰਾਂਗਾ। ਆਪ ਕਿਰਪਾ ਕਰੋ, ਇਕਾਗਰਤਾਈ ਬਣਾਈ ਰੱਖੋ, ਗੱਜ ਵੱਜ ਕੇ ਰਸਨਾ ਕਰੋ ਪਵਿੱਤਰ, ਸਤਿਗੁਰੂ ਜੀ ਦਾ ਬਖਸ਼ਿਆ ਹੋਇਆ ਫਤਿਹ ਦਾ ਨਾਰਾ ਬੁਲੰਦ ਕਰੋ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਵੇਂ ਪਾਤਸ਼ਾਹ ਸਤਿਗੁਰੂ ਜੀ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਸਮਾਗਮ ਚੱਲ ਰਹੇ ਪਿਛਲੇ ਕਈ ਰੋਜ਼ਾਂ ਤੋਂ ਸੰਗਤੀ ਰੂਪ ਅੰਦਰ ਸੁਖਮਣੀ ਸਾਹਿਬ ਦੇ ਬਾਣੀ ਦੇ ਪਾਠ ਹੋ ਰਹੇ ਨੇ। ਆਉਣ ਵਾਲੇ ਦਿਨਾਂ 'ਚ ਸਤਿਗੁਰੂ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵੀ ਆਪਾਂ ਗੁਰਮਤਿ ਦੇ ਸਮਾਗਮਾਂ ਦੇ ਅੰਦਰ ਹਾਜ਼ਰੀ ਭਰਾਂਗੇ। ਪੰਜਵੇਂ ਪਾਤਸ਼ਾਹ ਜੀ ਦੇ ਜੀਵਨ ਕਾਲ ਵਿੱਚੋਂ ਇੱਕ ਘਟਨਾ ਮੈਂ ਆਪ ਜੀ ਨਾਲ ਸਾਂਝੀ ਕਰਾਂ। ਜਿਹੜਾ ਸਿੱਖ ਸਬਰ ਅਤੇ ਸ਼ੁਕਰ ਅੰਦਰ ਰਹਿ ਕਰਕੇ ਉਹਦਾ ਸ਼ੁਕਰਾਨਾ ਕਰਦਾ ਹੈ, ਉਹ ਕਿਵੇਂ ਬਖਸ਼ਾਂ ਦਾ ਪਾਤਰ ਬਣ ਜਾਂਦਾ ਹੈ। ਪੰਜਵੇਂ ਗੁਰਦੇਵ ਸਤਿਗੁਰੂ ਮਹਾਰਾਜ ਇੱਕ ਵਾਰੀ ਚੋਹਲਾ ਸਾਹਿਬ ਤੋਂ ਆ ਰਹੇ ਹਨ। ਰਸਤੇ ਵਿੱਚ ਆਉਂਦਿਆਂ ਹੋਇਆਂ ਠੱਕਾ ਵਗਦਾ ਹੈ, ਕੜਾਕੇ ਦੀ ਸਰਦੀ ਹੈ, ਬਰਸਾਤ ਵੀ ਹੁੰਦੀ ਹੈ, ਤੇਜ਼ ਹਵਾ ਚੱਲਣ ਕਰਕੇ ਠੰਡ ਬੜੀ ਹੈ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਸਿੱਖ ਨੇ ਭਾਈ ਵਿਧੀ ਚੰਦ ਜੀ, ਭਾਈ ਪ੍ਰਾਣਾ ਜੀ, ਜੇਠਾ ਜੀ, ਭਾਈ ਗੁਰਦਾਸ ਜੀ, ਚਾਰ ਪੰਜ ਸਿੱਖ ਨਾਲ ਹੈ ਨਾ। ਤਾਂ ਸਿੱਖਾਂ ਨੇ ਬੇਨਤੀ ਕੀਤੀ, ਸਤਿਗੁਰੂ ਜੀ ਜੇ ਆਗਿਆ ਹੋਵੇ, ਆ ਨੇੜੇ ਨਗਰ ਪਿੰਡ ਵੱਸਦਾ ਹੈ, ਉੱਥੋਂ ਜਾ ਕਰਕੇ ਪਤਾ ਕਰ ਆਈਏ, ਥੋੜ੍ਹਾ ਚਿਰ ਠਹਿਰਨ ਦੇ ਲਈ, ਆਰਾਮ ਦੇ ਲਈ ਜਗ੍ਹਾ ਮਿਲ ਜਾਏ, ਮੌਸਮ ਠੀਕ ਹੋ ਜਾਏਗਾ ਅਤੇ ਆਪਾਂ ਅੱਗੇ ਰਸਤੇ 'ਤੇ ਚੱਲਾਂਗੇ। ਪੰਜਵੇਂ ਪਾਤਸ਼ਾਹ ਕਹਿਣ ਲੱਗੇ, ਭਾਈ ਗੁਰਸਿੱਖੋ, ਜਿਵੇਂ ਤੁਹਾਡੀ ਮਰਜ਼ੀ ਹੈ। ਇੱਕ ਗੁਰਸਿੱਖ ਪਿੰਡ ਦੇ ਅੰਦਰ ਗਿਆ, ਖਾਨਾਂ ਦਾ ਨਗਰ ਹੈ, ਖਾਨ ਛਾਬੜੀ ਕਰਕੇ ਪ੍ਰਸਿੱਧ ਹੋਇਆ, ਨਾਮ ਮਸ਼ਹੂਰ ਹੈ। ਉੱਥੋਂ ਦੇ ਰਹਿਣ ਵਾਲੇ ਵਸਨੀਕ ਸਖੀ ਸਰਵਰੀਆਂ ਦੇ ਪਾਸ਼ਕ ਸੀ। ਜਿਹੜੇ ਇਸਲਾਮੀ ਲੋਕ ਸਨ ਉਹ ਤਾਂ ਸਖੀ ਸਰਵਰੀਆਂ ਨੂੰ ਮੰਨਦੇ ਸਨ, ਜਿਹੜੇ ਗੈਰ ਇਸਲਾਮੀ ਸਨ ਉਹ ਵੀ ਸਖੀ ਸਰਵਰੀਆਂ ਦੇ ਪਾਸ਼ਕ ਸਨ। ਅਤੇ ਗੁਰੂ ਘਰ ਦੇ ਰੱਜ ਕੇ ਨਿੰਦਕ, ਗੁਰੂ ਘਰ ਦੇ ਨਾਲ ਵਿਦਰੋਹ ਕਮਾਉਣ ਵਾਲੇ, ਈਰਖਾ ਕਰਨ ਵਾਲੇ ਅਤੇ ਵੈਰ ਕਰਨ ਵਾਲੇ। ਜਦੋਂ ਸਿੱਖ ਨੇ ਜਾ ਕਰਕੇ ਪਤਾ ਕੀਤਾ, ਕੋਈ ਠਹਿਰਨ ਦੇ ਲਈ ਜਗ੍ਹਾ ਦਿਓ ਵਿਸ਼ਰਾਮ ਲਈ, ਪੰਜਵੇਂ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੀ ਪੰਜਵੀਂ ਜੋਤ ਨੇ ਕੁਝ ਸਮਾਂ ਠਹਿਰ ਕੇ ਇਹ ਮੌਸਮ ਠੀਕ ਹੋਣ ਦੀ ਉਡੀਕ ਕਰਨੀ ਹੈ, ਠੰਡੀ ਹਵਾ ਵਗਦੀ ਹੈ, ਕਿਣਮਣ ਹੁੰਦੀ ਹੈ,

0: ਅਤੇ ਉਹ ਪਠਾਨ ਲੋਕ ਵੇਸ਼ਵਾ ਨੱਚਦੀ ਹੈ, ਮੁਦਰਾ ਨੱਚਦੀ ਹੈ, ਸ਼ਰਾਬਾਂ ਦੇ ਪਿਆਲੇ ਪੀ ਰਹੇ ਨੇ, ਗਾਉਣ ਵਜਾਉਣ ਸੁਣ ਰਹੇ ਨੇ। ਉਹਨਾਂ ਜਗ੍ਹਾ ਤਾਂ ਕੀ ਦੇਣੀ ਸੀ, ਅੱਗੋਂ ਅਪਮਾਨਜਨਕ ਬੋਲ ਕਹਿ ਦਿੱਤੇ। ਸਿੱਖ ਵਾਪਸ ਆ ਕੇ ਕਹਿਣ ਲੱਗਿਆ, ਮਹਾਰਾਜ ਇਹਨਾਂ ਨੂੰ ਗੁਰੂ ਕਾ ਸਤਿਕਾਰ ਨਹੀਂ ਕਰਨਾ ਆਉਂਦਾ, ਅਦਬ ਨਹੀਂ ਕਰਨਾ ਆਉਂਦਾ, ਨਰਾਦਰੀਜਨਕ ਬੋਲ ਬੋਲੇ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਚਲੋ ਗੁਰਸਿੱਖੋ, ਇੱਥੋਂ ਮੀਲ ਕੁ ਵਿੱਥ ਦੇ ਉੱਤੇ ਇੱਕ ਪਿਆਰਾ ਰਹਿੰਦਾ ਹੈ, ਗੁਰੂ ਨਾਨਕ ਸਾਹਿਬ ਨੇ ਡਰ ਕਰਦਾ ਸੇਵਕ ਹੈ, ਆਪਾਂ ਉੱਥੇ ਜਾ ਕਰਕੇ ਕੁਝ ਵਕਤ ਗੁਜ਼ਾਰ ਲੈਂਦੇ ਹਾਂ। ਅਤੇ ਉਹ ਦਿਨ ਰਾਤ ਚਿਤਵਨੀ ਕਰਦਾ ਹੈ, ਸਾਡੇ ਦਰਸ਼ਨਾਂ ਦੇ ਲਈ ਲੋਚਦਾ ਹੈ। ਇਤਿਹਾਸ ਦੇ ਅੰਦਰ ਉਹ ਸਿੱਖ ਦਾ ਨਾਂ ਭਾਈ ਹੇਮਾ ਹੈ। ਭਾਈ ਹੇਮਾ ਦੀ ਕਿਰਤ ਬਿਰਤ ਕੀ ਹੈ ਕਿ ਜਿਸ ਵੇਲੇ ਦਾਣੇ ਕੱਢੇ ਜਾਣ, ਟੁੱਟੀ ਹੋਈ ਝੌਂਪੜੀ ਹੈ, ਪਾਟੀ ਹੋਈ ਕੰਬਲੀ ਹੈ, ਟੁੱਟੀ ਮੰਜੀ ਹੈ, ਛੋਟੀ ਜੀ ਛੰਨ ਹੈ, ਬਾਹਰ ਜੰਗਲ ਵੇਲਿਆਂ 'ਚ ਰਹਿੰਦਾ ਹੈ, ਹੱਥੀਂ ਚੱਕੀ ਪੀਸਦਾ ਹੈ, ਆਟਾ ਬਣਾ ਕਰਕੇ ਤਿੰਨ ਪ੍ਰਸ਼ਾਦੇ ਰੋਜ਼ ਦੇ ਨਿਯਮਨਾ ਬਣਾਉਂਦਾ ਹੈ, ਇੱਕ ਪ੍ਰਸ਼ਾਦਾ ਆਪਣੇ ਛਕਣ ਦੇ ਲਈ, ਦੋ ਪ੍ਰਸ਼ਾਦੇ ਕਿਸੇ ਅਤਿਥੀ ਦੇ ਲਈ, ਲੋੜਵੰਦ ਲਈ ਰੱਖਦਾ ਹੈ। ਕੋਈ ਰਾਹੀ ਪਾਂਧੀ ਭੁੱਖਾ ਪਿਆਸਾ ਆ ਜਾਵੇ, ਲੋੜਵੰਦ ਆ ਜਾਏ, ਛਕਾ ਦਿੰਦਾ ਹੈ, ਸ਼ੁਕਰ ਕਰਦਾ ਹੈ ਸਤਿਗੁਰੂ ਅਕਾਲ ਪੁਰਖ ਦਾ, ਅਤੇ ਜੇ ਕੋਈ ਨਾ ਆਵੇ ਤਾਂ ਅਗਲੇ ਦਿਨ ਆਪ ਛਕ ਲੈਂਦਾ ਹੈ ਅਤੇ ਵਾਹਿਗੁਰੂ ਦੀ ਬੰਦਗੀ ਕਰਦਾ ਹੈ। ਸਤਿਗੁਰੂ ਜੀ ਦੀ ਚਿਤਵਨੀ ਦਿਨ ਰਾਤ ਉਸਦੇ ਹਿਰਦੇ ਦੇ ਅੰਦਰ ਹੈ। ਕਦੇ ਗਰੀਬ ਨਿਵਾਜ ਸਤਿਗੁਰੂ ਤਰਸ ਕਰਕੇ ਮੈਨੂੰ ਨਵਾਜਣਗੇ, ਕਦੇ ਤਾਂ ਆ ਕੇ ਮੁਬਾਰਕ ਚਰਨਾਂ ਦੇ ਦਰਸ਼ਨ ਬਖਸ਼ਣਗੇ। ਸਮਾਜ ਦੇ ਲੋਕ ਕਹਿੰਦੇ ਨੇ ਉਸ ਨੂੰ ਗਰੀਬ ਹੈ, ਗਵਾਰ ਹੈ, ਉੱਚੀ ਜਾਤੀ ਦਾ ਨਹੀਂ, ਉੱਚੀ ਸ਼੍ਰੇਣੀ ਦਾ ਨਹੀਂ, ਉੱਚੀ ਪੰਗਤ ਕੋਈ ਨਹੀਂ, ਚੱਜ ਦਾ ਵਸਤਰ ਕੱਪੜਾ ਕੋਲ ਕੋਈ ਨਹੀਂ, ਪਰ ਭਾਈ ਹੇਮਾ ਸਬਰ ਅਤੇ ਸ਼ੁਕਰ 'ਚ ਰਹਿ ਕੇ ਵਾਹਿਗੁਰੂ ਦਾ ਸ਼ੁਕਰਾਨਾ ਕਰਦਾ ਹੈ, ਚੇਤੇ ਕਰਦਾ ਹੈ। ਉਸਦੀ ਕੀਤੀ ਹੋਈ ਬੰਦਗੀ, ਉਹਦੀ ਕੀਤੀ ਹੋਈ ਘਾਲ ਨੂੰ ਫਲ ਦੇਣ ਲਈ ਪੰਜਵੇਂ ਪਾਤਸ਼ਾਹ ਮਹਾਰਾਜ ਉਹਦੀ ਝੌਂਪੜੀ ਅੰਦਰ ਸਤਿਗੁਰੂ ਜੀ ਉਹਨੂੰ ਨਵਾਜਣ ਲਈ ਗਏ ਅਤੇ ਬਾਜ ਮਾਰੀ, ਭਾਈ ਹੇਮਿਆ ਅੰਦਰੀ ਹੈ, ਵਾਜਾ ਸੁਣਦਾ ਹੋਇਆ ਉੱਠ ਕੇ ਇਹਦੇ ਦਰ 'ਤੇ ਆਇਆ, ਮੁਬਾਰਕ ਚਰਨਾਂ 'ਤੇ ਢਹਿ ਪਿਆ, ਪਾਤਸ਼ਾਹ ਤੁਸੀਂ ਗਰੀਬ ਨੂੰ ਨਵਾਜਣ ਲਈ ਇੱਥੇ ਆਏ, ਇੰਨਾ ਕਸ਼ਟ ਕੀਤਾ ਮਹਾਰਾਜ ਮੈਨੂੰ ਵਡਿਆਉਣ ਦੇ ਲਈ, ਮੈਨੂੰ ਆਪਣਾ ਦਰਸ਼ਨ ਬਖਸ਼ਣ ਦੇ ਲਈ ਇੱਥੇ ਆ ਠਹਿਰੇ ਹੋ। ਉਹਦੇ ਕੋਲ ਟੁੱਟੀ ਹੋਈ ਮੰਜੀ ਹੈ, ਪਾਟੀ ਹੋਈ ਕੰਬਲੀ ਹੈ, ਅਤੇ ਸਤਿਗੁਰੂ ਜੀ ਨੂੰ ਵਿਛਾ ਕਰਕੇ ਉੱਥੇ ਹੀ ਆਸਣ ਗ੍ਰਹਿਣ ਕਰਨ ਦੇ ਲਈ ਪ੍ਰਾਰਥਨਾ ਕਰਦਾ, ਮਹਾਰਾਜ ਇੱਥੇ ਸੱਜ ਜਾਓ, ਮੇਰੇ ਕੋਲ ਸੁੰਦਰ ਮਕਾਨ ਨਹੀਂ, ਮੇਰੇ ਕੋਲ ਚੰਗੇ ਵਸਤਰ ਨਹੀਂ, ਮੇਰੇ ਕੋਲ ਚੰਗੇ ਬੈੱਡ ਨਹੀਂ, ਸੋਫੇ ਨਹੀਂ ਹੈ, ਅਤੇ ਮੇਰੇ ਸਤਿਗੁਰੂ ਗਰੀਬ ਨਿਵਾਜ ਨੇ, ਅਜੋਕੇ ਯੁੱਗ ਦੇ ਲੋਕਾਂ ਵਰਗੇ ਨਹੀਂ। ਅੱਜ ਦਾ ਸਮਾਜ ਕੇਵਲ ਅਮੀਰ ਨੂੰ ਨਿਵਾਜਦਾ ਹੈ, ਗਰੀਬ ਨੂੰ ਨਹੀਂ ਹੈ। ਪਤਾ ਹੋਵੇ ਜਿਹਦੀ ਜੇਬ 'ਚ ਚਾਰ ਛਿੱਲੜ ਨੇ, ਸਮਾਜ ਦੇ ਲੋਕ ਉਹਦੀ ਵਡਿਆਈ ਕਰਦੇ ਹੈ। ਭਾਵਾਂ ਇਖਲਾਕੀ ਜੀਵਨ ਤੋਂ ਗਿਰਿਆ ਹੋਇਆ ਬੰਦਾ ਹੋਵੇ, ਤਾਂ ਵੀ ਸੰਸਾਰ ਦੇ ਲੋਕ ਕਹਿੰਦੇ ਵਾਹ ਜੀ ਵਾਹ, ਵਾਹ ਜੀ ਵਾਹ, ਬੜਾ ਬੰਦਾ ਹੈ, ਬੜਾ ਕਮਾਲ ਦਾ ਹੈ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਸਿੱਖ ਦੀ ਭਾਵਨਾ ਵੇਖਦੇ ਹੈ। ਭਾਈ ਗੁਰਦਾਸ ਜੀ ਦਾ ਬੜਾ ਮੋਲਕ ਵਚਨ ਹੈ, ਕਹਿੰਦੇ ਗੋਬਿੰਦ ਭਾਉ ਭਗਤ ਦਾ ਭੁੱਖਾ, ਉਹ ਭਾਵਨਾ ਵੇਖਦਾ ਸਿੱਖ ਦੀ। ਸਤਿਗੁਰੂ ਜੀ ਨੂੰ ਉਹਨੇ ਰੁੱਖਾ ਮਿੱਸਾ ਭੋਜਨ ਛਕਾ ਦਿੱਤਾ, ਗੁਰਦੇਵ ਨੇ ਪ੍ਰਸੰਨ ਹੋ ਕਰਕੇ ਛਕਿਆ ਹੈ। ਭਾਈ ਹੇਮਿਆ ਜਲ, ਮਹਾਰਾਜ ਇੱਥੋਂ ਜਲ ਕਈ ਮੀਲ ਦੀ ਵਿੱਥ 'ਤੇ ਦੂਰ ਹੈ, ਆਗਿਆ ਕਰੋ, ਜਾ ਕਰਕੇ ਲੈ ਆਉਂਦਾ ਹਾਂ। ਪੰਜਵੇਂ ਪਾਤਸ਼ਾਹ ਕਹਿੰਦੇ ਨਹੀਂ ਭਾਈ ਹੇਮਿਆ, ਇੱਥੇ ਹੀ ਜਲ ਆ ਜਾ, ਤੈਨੂੰ ਦਿਖਾਉਂਦੇ ਹਾਂ ਕਿੱਥੇ ਹੈ। ਬਰਸਾਤਾਂ ਦਾ ਪਾਣੀ ਜਿਸ ਨੀਵੇਂ ਢਲਾਣ ਦੇ ਥਾਂ 'ਚ ਰੁਕ ਜਾਵੇ ਅਤੇ ਗਰਮੀ ਦੀ ਤਪਸ਼ ਨਾਲ ਤਰੇੜਾਂ ਫਟ ਜਾਂਦੀਆਂ ਨੇ, ਉੱਥੇ ਫਟੀ ਹੋਈ ਜ਼ਮੀਨ ਨੂੰ ਪੰਜਵੇਂ ਗੁਰਦੇਵ ਨੇ ਆਪਣਾ ਮੁਬਾਰਕ ਚਰਨ ਲਾਇਆ, ਕਹਿੰਦੇ ਆ ਢੀਮ ਚੁੱਕ ਢੀਮ, ਅੱਠ ਨੁੱਕਰੀ ਇੱਕ ਢੀਮ ਸੀ ਮਿੱਟੀ ਦੀ ਭੇਲਾ, ਉਹਨੇ ਚੁੱਕਿਆ ਅਤੇ ਨਿਰਮਲ ਜਲ ਦਾ ਸੋਮਾ ਫੁੱਟ ਤੁਰਿਆ। ਭਾਈ ਹੇਮੇ ਨੇ ਸਤਿਗੁਰੂ ਗੁਰਦੇਵ ਪਾਤਸ਼ਾਹ ਨੂੰ ਛਕਾਇਆ, ਆਪ ਵੀ ਛਕਿਆ ਅਤੇ ਹਜ਼ੂਰ ਕਹਿਣ ਲੱਗੇ, ਮੰਗ ਭਾਈ ਹੇਮਿਆਂ ਕੀ ਮੰਗਦਾ ਪਾਤਸ਼ਾਹ? ਕੁਛ ਨਹੀਂ ਚਾਹੀਦਾ, ਸਿੱਖੀ ਦੀ ਦਾਤ ਬਖਸ਼ ਦਿਓ, ਰਹਿਮਤ ਕਰੋ, ਸਿੱਖੀ ਨਾਲ ਨਵਾਜ ਦਿਓ। ਹਜ਼ੂਰ ਕਹਿੰਦੇ ਸਿੱਖੀ ਤਾਂ ਤੈਨੂੰ ਪਹਿਲਾਂ ਹੀ ਪ੍ਰਾਪਤ ਹੋਈ ਹੈ, ਹੋਰ ਮੰਗ ਕੀ ਮੰਗਦਾ? ਰਿਧੀਆਂ ਲੈ ਲੈ, ਸਿੱਧੀਆਂ ਲੈ ਲੈ, ਹੇਮਾ ਕਹਿੰਦਾ, ਨਹੀਂ ਮਹਾਰਾਜ, ਮੈਨੂੰ ਕੁਝ ਨਹੀਂ ਚਾਹੀਦਾ, ਬਸ ਤੇਰਾ ਸ਼ੁਕਰਾਨਾ ਹੈ, ਤੁਸੀਂ ਮੈਨੂੰ ਨਵਾਜ਼ ਦਿੱਤਾ ਆ ਕਰਕੇ। ਮੇਹਰ ਦੇ ਘਰ ਚ ਆਏ ਸਾਈਂ, ਕਿਰਪਾਲੂ ਨੇ ਤਿੰਨ ਸ਼ਬਦ ਪਾਈ ਹੇਮੇ ਦੇ ਪ੍ਰਥਾਏ ਉਚਾਰਨ ਕੀਤੇ। ਇੱਕ ਸੂਹੀ ਰਾਗ ਦੇ ਅੰਦਰ ਹੈ, ਇੱਕ ਜੈਤਸਰੀ ਦੀ ਬਾਰ ਦੀ ਪੌੜੀ ਹੈ, ਇੱਕ ਸ਼ਬਦ ਹੋਰ ਹੈ ਜਿਹੜੀ ਪੌੜੀ 'ਚ ਸ਼ਬਦ ਉਚਾਰਿਆ। ਪਾਤਸ਼ਾਹ ਕਹਿੰਦੇ, ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ, ਜਾਤ ਨਾ ਪੱਤ ਨਾ ਆਦਰੋ ਉਦਿਆਨ ਭਰਮਿੰਨਾ, ਰੂਪ ਨਾ ਕੋਈ ਮਿੱਤਰ ਨਾ ਇੱਠਣਾ, ਰੂਪਹੀਨ ਤਨ ਸਾਕ ਨਾ ਛਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਾਨ ਭਿੰਨਾ। ਭਾਈ ਹੇਮੇ ਦੀ ਟੁੱਟੀ ਹੋਈ ਝੌਂਪੜੀ ਹੈ, ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ, ਅਤੇ ਬਸਤਰ ਵੀ ਪੁਰਾਣੇ ਫਟੇ ਹੋਏ ਨੇ। ਜਾਤ ਨਾ ਪੱਤ ਨਾ ਆਦਰੋ ਉਦਿਆਨ ਭਰਮਿੰਨਾ, ਨਾ ਕੋਈ ਉੱਚੀ ਜਾਤੀ ਹੈ, ਨਾ ਸਮਾਜ ਦੇ ਲੋਕ ਬਹੁਤਾ ਆਦਰ ਦਿੰਦੇ ਆ, ਗਰੀਬੜਾ ਜਾਂ ਜਾਣ ਕਰਕੇ ਪਿਛਾਂਹ ਹਟ ਜਾਂਦੇ ਨੇ। ਔਰ ਉਦਿਆਨ ਜੰਗਲ ਵੇਲਿਆਂ ਦੇ ਅੰਦਰ ਭਰਮਣ ਕਰਦਾ ਰਹਿੰਦਾ ਹੈ, ਮਿੱਤਰ ਨਾ ਇੱਠ, ਨਾ ਕੋਈ ਪਿਆਰਾ ਮਿੱਤਰ ਹੈ, ਨਾ ਸੁੰਦਰ ਰੂਪ ਹੈ, ਨਾ ਉੱਚੀ ਸ਼੍ਰੇਣੀ ਹੈ। ਪੰਜਵੇਂ ਗੁਰਦੇਵ ਕਹਿਣ ਲੱਗੇ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਜਿਹਦਾ ਵਾਹਿਗੁਰੂ ਦੇ ਨਾਮ ਦੇ ਅੰਦਰ ਮਨ ਭਿੱਜਿਆ ਉਹ ਸ੍ਰਿਸ਼ਟੀ ਦਾ ਬਾਦਸ਼ਾਹ ਹੈ। ਤਿਸ ਕੀ ਧੂੜ ਪ੍ਰਭ ਉਤਰੈ, ਤਿਸ ਕੀ ਧੂੜ ਸਭ ਉਤਰੈ, ਮਨ ਪ੍ਰਭ ਹੋਏ ਸੋ ਪ੍ਰਸੰਨਾ। ਮਨ ਪ੍ਰਸੰਨ ਹੋ ਜਾਂਦਾ ਇਹੋ ਜਿਹੇ ਸਿੱਖ ਦੀ ਚਰਨ ਧੂੜੀ ਨੂੰ ਪ੍ਰਾਪਤ ਕਰਕੇ। ਇਹ ਪੰਜਵੇਂ ਪਾਤਸ਼ਾਹ ਜੀ ਨੇ ਉਹਨੂੰ ਬਖਸ਼ਿਸ਼ ਦਿੱਤੀ, ਸਰੂਪੋ ਦੇ ਕੇ ਨਵਾਜਿਆ, ਸ਼ਬਦ ਉਚਾਰਿਆ। ਇੱਕ ਸ਼ਬਦ, ਭਲੀ ਸੁਹਾਵੀ ਸ਼ਾਪਰੀ ਜਾਮਹ ਗੁਣ ਗਾਏ, ਕਿਤ ਹੀ ਕਾਮਨਾ ਧੌਲ ਹਰ ਜਿਤ ਹਰ ਵਿਸਰਾਏ। ਇਹ ਤੇਰੀ ਛੱਪੜੀ ਭਲੀ ਹੈ, ਸੋਭਨੀਕ ਹੈ, ਜਿੱਥੇ ਬੈਠ ਕੇ ਹਰੀ ਦੇ ਗੁਣ ਗਾਏ ਜਾ ਰਹੇ ਨੇ, ਉਹਦੀ ਸਿਫਤ ਕੀਤੀ ਜਾ ਰਹੀ ਹੈ। ਕਿਤ ਹੀ ਕਾਮਨਾ ਧੌਲ ਹਰ, ਵੱਡੇ ਵੱਡੇ ਮਹਿਲ ਮਾੜੀਆਂ ਕਿਸੇ ਕੰਮ ਨਹੀਂ, ਜਿੱਥੇ ਬਹਿ ਕਰਕੇ ਵਾਹਿਗੁਰੂ ਭੁੱਲਦਾ ਹੋਏ। ਇੱਕ ਤੀਜਾ ਸ਼ਬਦ ਕਹਿੰਦੇ ਨੇ, ਜਿੱਤੇ ਨਾਮ ਜਪੀਆ ਪ੍ਰਭ ਪਿਆਰੇ, ਸੇ ਅਸਤਲ ਸੋਇਨ ਚਵਾਰੇ, ਜਿੱਥੇ ਨਾਮ ਨਾ ਜਪੀਆ ਮੇਰੇ ਗੋਇੰਦਾ, ਸਹੀ ਨਗਰ ਉਜਾੜੀ ਜੀਓ। ਜਿੱਥੇ ਨਾਮ ਜਪਿਆ ਜਾਵੇ ਉੱਥੇ ਸਿਉਣੇ ਦੇ ਕਲਸ ਸੋਭਦੇ ਹੈ, ਮਹਿਲ ਮਾੜੀਆਂ ਸੋਭਦੇ ਨੇ। ਜਿੱਥੇ ਨਾਮ ਨਹੀਂ ਜਪੀਦਾ ਉਹ ਨਗਰਾਂ ਦੇ ਨਗਰ ਉੱਜੜ ਜਾਂਦੇ, ਥੇ ਹੋ ਜਾਂਦੇ ਨੇ। ਭਾਈ ਹੇਮੇ ਦੀ ਝੌਂਪੜੀ ਵਾਲਾ ਨਗਰ ਵਸਿਆ, ਖਾਨ ਛਾਬੜੀ ਖਾਨਾਂ ਦਾ ਨੇੜੇ ਨਗਰ ਸੀ ਜਿਹੜਾ ਉੱਜੜ ਕੇ ਥੇ ਹੋ ਗਿਆ, ਅਤੇ ਅੱਜ ਭਾਈ ਹੇਮੇ ਦੇ ਸਥਾਨ 'ਤੇ ਸਿਜਦਾ ਕਰਨ ਵਾਲਿਆਂ ਦੀ ਕਤਾਰ ਲੱਗੀ ਰਹਿੰਦੀ ਹੈ। ਸਤਿਗੁਰੂ ਜੀ ਦੀਆਂ ਬਰਕਤਾਂ ਵਰਤੀਆਂ ਨੇ, ਉਹ ਸਰੋਵਰ ਨੂੰ, ਅੰਮ੍ਰਿਤ ਸਰੋਵਰ ਨੂੰ ਬਾਅਦ 'ਚ ਬੌਲੀ ਦਾ ਰੂਪ ਦਿੱਤਾ ਗਿਆ। ਅੱਠ ਨੁੱਖਰਾ ਸਥਾਨ ਹੈ, ਅਤੇ ਜੇ ਕੋਈ 18 ਦੀ ਬਿਮਾਰੀ ਵਾਲੀ ਬੱਚੀ ਹੋਵੇ ਉੱਥੇ ਇਸ਼ਨਾਨ ਕਰਕੇ ਅਰਦਾਸ ਕਰੇ, ਉਹਦੇ ਰੋਗ ਦੀ ਨਿਵਿਰਤੀ ਹੁੰਦੀ ਹੈ, ਪੁੱਤਰਾਂ ਦੀਆਂ ਦਾਤਾਂ ਮਿਲਦੀਆਂ ਨੇ। ਪੰਜਵੇਂ ਪਾਤਸ਼ਾਹ ਜੀ ਦੇ ਦਰ ਤੋਂ ਸ਼ਬਰ ਸ਼ੁਕਰ 'ਚ ਰਹਿਣ ਵਾਲਿਆਂ ਸਿੱਖਾਂ ਨੂੰ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਆ ਕਰਕੇ ਨਵਾਜਦੇ ਨੇ, ਵੜਿਆਮਦੇ ਨੇ। ਅਤੇ ਭਾਈ ਸਾਹਿਬ ਸ਼ਬਦ ਪੜ੍ਹ ਰਹੇ ਸਨ ਕਿ ਬਿਨ ਭਾਗਾਂ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਇੱਕ ਸੰਗਤ ਹੁੰਦੀ ਹੈ, ਇੱਕ ਕੁਸੰਗਤ ਹੁੰਦੀ ਹੈ। ਕੁਸੰਗਤ ਦਾ ਅਸਰ ਬੁਰਾ ਪੈਂਦਾ ਹੈ, ਬੜੇ ਬੜੇ ਜੀਵਨ ਵਾਲਿਆਂ ਨੂੰ ਜੀਵਨ ਤੋਂ ਡੇਗ ਦਿੰਦਾ ਹੈ। ਸਮਾਜ ਦੇ ਕਈ ਲੋਕਾਂ ਦਾ ਖਿਆਲ ਹੈ, ਬੰਦੇ ਦਾ ਹਿਰਦਾ ਦ੍ਰਿੜ ਹੋਵੇ, ਸਾਡਾ ਮਨ ਠੋਸ ਹੋਵੇ, ਕਿਸੇ ਮਰਜ਼ੀ ਜਾ ਕੇ ਇੱਕ ਸੰਗਤ 'ਚ ਬਹਿ ਜਾਓ ਅਤੇ ਕੋਈ ਅਸਰ ਨਹੀਂ ਹੁੰਦਾ, ਪਰ ਐਸਾ ਨਹੀਂ ਹੈ ਸਤਸੰਗੀਓ। ਉਹ ਕੇਵਲ ਅਤੇ ਕੇਵਲ ਦੁਨੀਆਂ ਦਾ ਮਾਲਕ ਹੈ, ਸੱਚੇ ਸ਼ਹਿਨਸ਼ਾਹ, ਜਿੱਥੇ ਬੈਠ ਜਾਵੇ ਉਹ ਧਰਤੀ ਨੂੰ ਭਾਗ ਲਾ ਦਿੰਦਾ ਹੈ। ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਭਏ ਹਰਿਆਵਲੇ, ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ, ਉਹ ਤਾਂ ਸਤਿਗੁਰੂ ਨੇ। ਆਮ ਸੰਸਾਰ ਦਾ ਬੰਦਾ ਜੇ ਕਹੇ ਵੀ ਮੇਰਾ ਹਿਰਦਾ ਬੜਾ ਦ੍ਰਿੜ ਹੈ, ਕਿਹੋ ਜਿਹੀ ਵੀ ਕੁਸੰਗਤ ਮਿਲੇ ਨਹੀਂ ਡੋਲੇਗਾ, ਤਾਂ ਖਿਆਲ ਕਰਿਓ ਸਤਸੰਗੀਓ, ਅੱਗ ਦੇ ਕੋਲੇ ਬੈਠ ਕੇ ਬੰਦਾ ਕਹੇ ਮੈਨੂੰ ਸੇਕ ਨਾ ਆਵੇ, ਨਾ ਮੁਮਕਿਨ ਹੈ। ਅੱਗ ਦੇ ਕੋਲੇ ਬੈਠਾਂਗੇ ਤਾਂ ਸੇਕ ਆਏਗਾ। ਜਿੱਥੇ ਗੰਦਗੀ ਦੇ ਬਦਬੂਦਾਰ ਢੇਰ ਹੋਣ, ਉੱਥੋਂ ਦੀ ਮਨੁੱਖ ਗੁਜਰੇ ਕਹੇ ਮੈਨੂੰ ਦੁਰਗੰਧੀ ਨਾ ਆਵੇ, ਸਵਾਲ ਹੀ ਪੈਦਾ ਨਹੀਂ ਹੁੰਦਾ, ਦੁਰਗੰਧੀ ਆਏਗੀ। ਕਮਲਾਂ ਦੇ ਫੁੱਲਾਂ ਦੀ ਬਗੀਚੀ ਖੁਸ਼ਬੂਦਾਰ ਦੇ ਵਿੱਚ ਦੀ ਜਾ ਕੇ ਮਨੁੱਖ ਲੰਘੇ, ਫੁੱਲਾਂ ਦੀ ਬਗੀਚੀ ਦੇ ਕੋਲ ਜਾ ਕੇ ਬੈਠੇ ਸੰਗਤ ਕਰੇ ਅਤੇ ਕਹੇ ਮੈਨੂੰ ਸੁਗੰਧੀ ਨਹੀਂ ਆਉਣੀ ਚਾਹੀਦੀ, ਹੋ ਹੀ ਨਹੀਂ ਸਕਦਾ, ਸੁਗੰਧੀ ਆਏਗੀ। ਜੋ ਜੈਸੀ ਸੰਗਤ ਮਿਲੈ ਸੋ ਤੈ ਸੋ ਫਲ ਖਾਏ। ਇਸੇ ਲਈ ਸਾਹਿਬ ਕਬੀਰ ਜੀ ਕਹਿੰਦੇ, ਕਬੀਰ ਸਾਕਤ ਸੰਗ ਨਾ ਕੀਜੀਐ, ਦੂਰੋਂ ਜਾਈਐ ਪਹਾਜ, ਬਾਸਨ ਕਾਰੋ ਪਰਸੀਐ ਤਾਂ ਕੁਛ ਲਾਗੈ ਦਾਗ। ਸਾਹਿਬ ਕਬੀਰ ਜੀ ਕਹਿੰਦੇ ਸਾਕਤ ਬੰਦੇ ਦੀ ਸੰਗਤ ਨਾ ਕਰੀ, ਕਹਿੰਦੇ ਕਾਲੇ ਭਾਂਡੇ ਨੂੰ ਛੋਹਿਆ ਹੋਇਆ ਕੁਛ ਨਾ ਕੁਛ ਦਾਗ ਲੱਗ ਹੀ ਜਾਂਦਾ ਹੈ। ਇਸ ਵਾਸਤੇ ਸੰਗਤ ਨਹੀਂ ਕਰਨੀ, ਸੰਗਤ ਕਰਨੀ ਹੈ। ਸੰਗਤ ਗੁਰਦੇਵ ਦੇ ਪਾਤਸ਼ਾਹ ਦੇ ਚਰਨਾਂ 'ਚ ਹੁੰਦੀ ਹੈ। ਕਿਤੇ ਕੋਈ ਲੀਡਰ ਆ ਜਾਏ, ਲੋਕ ਇਕੱਠੇ ਆ ਜਾਣ, ਕਿਤੇ ਕੋਈ ਤਮਾਸ਼ਬੀਨ ਆ ਜਾਏ, ਲੋਕ ਇਕੱਠੇ ਹੋ ਜਾਣ, ਕੋਈ ਨੱਚਣ ਗਾਉਣ ਵਾਲਾ ਆ ਜਾਏ, ਦੁਨੀਆ ਇਕੱਠੀ ਹੋ ਜਾਏ, ਉਹ ਸੰਗਤ ਨਹੀਂ ਹੈ। ਸਤ ਸੰਗਤ ਐਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਿਖਾਣੀ ਹੈ, ਜਿੱਥੇ ਨਾਮ ਦੀ ਮਹਿਮਾ ਹੋਵੇ, ਵਾਹਿਗੁਰੂ ਦੀ ਸਿਫਤ ਹੋਵੇ, ਪ੍ਰਭੂ ਦੀ ਸਿਫਤ ਸਲਾਹ ਹੋਵੇ, ਉੱਥੇ ਸਤ ਸੰਗ ਹੈ। ਸੱਤ ਦਾ ਮਿਲਾਪ ਹੋਵੇ, ਸੰਗ ਮੀਨ ਮਿਲਾਪ, ਸੱਤ ਦਾ ਮਿਲਾਪ ਹੋਵੇ। ਮਨੁੱਖ ਨੂੰ ਸੱਤ ਦੀ ਪ੍ਰਾਪਤੀ ਕਰਨ ਵਾਲੇ ਸਤਿਗੁਰੂ ਦੀ ਸ਼ਰਨ ਪ੍ਰਾਪਤ ਹੋਵੇ, ਉੱਥੇ ਸਤ ਸੰਗਤ ਹੈ। ਅਤੇ ਇਹ ਭਾਗਾਂ ਤੋਂ ਬਿਨਾਂ ਲੱਭਦੀ ਨਹੀਂ। ਪੁਰਬਲਾ ਕਰਮ ਚੰਗਾ ਹੋਵੇ, ਸ੍ਰੇਸ਼ਟ ਭਾਗ ਹੋਵਣ ਤਾਂ ਮਨੁੱਖ ਨੂੰ ਸਤ ਸੰਗਤ ਪ੍ਰਾਪਤ ਹੁੰਦੀ ਹੈ। ਅਤੇ ਚੰਗੀ ਸੰਗਤ ਦਾ ਜਿਹੜਾ ਮੁੱਢ ਹੈ, ਚੰਗੀ ਸੰਗਤ ਦੇ ਜਿਹੜੇ ਸੰਸਕਾਰ ਨੇ, ਉਹ ਸਤਸੰਗੀ ਉਹ ਘਰ ਤੋਂ ਪੈਂਦੇ ਨੇ, ਮਾਂ ਤੋਂ ਪੈਂਦੇ ਨੇ। ਮਾਂ ਬੱਚੇ ਦੀ ਸਭ ਤੋਂ ਵੱਡੀ ਟੀਚਰ ਹੈ, ਮਾਂ ਬੱਚੇ ਦੀ ਸਭ ਤੋਂ ਵੱਡੀ ਉਸਤਾਦ ਹੈ, ਮਾਂ ਬੱਚੇ ਦੀ ਸਭ ਤੋਂ ਵੱਡੀ ਸਿੱਖਿਆ ਦਾਤੀ ਹੈ। ਸੰਸਾਰ ਦੇ ਉੱਤੇ ਵਿਦਵਾਨਾਂ ਨੇ ਢਾਈ ਮਾਵਾਂ ਮੰਨੀਆਂ ਨੇ, ਜਿਨ੍ਹਾਂ ਦੀ ਪ੍ਰੇਰਨਾ ਦੇ ਨਾਲ ਉਹਨਾਂ ਦੇ ਬੱਚੇ ਪ੍ਰਭੂ ਦੀ ਬੰਦਗੀ ਵਾਲੇ ਹੋਏ ਨੇ। ਇੱਕ ਬਾਬਾ ਫਰੀਦ ਸਾਹਿਬ ਜੀ ਦੀ ਮਾਂ ਮੰਨੀ ਹੈ, ਇੱਕ ਭਰਥਰੀ ਜੀ ਦੀ ਮੰਨੀ ਹੈ, ਇੱਕ ਭਗਤ ਨਾਮਦੇਵ ਜੀ ਦੀ ਮਾਂ ਮੰਨੀ ਹੈ, ਜਿਨ੍ਹਾਂ ਦੀ ਪ੍ਰੇਰਨਾ ਦੇ ਨਾਲ ਉਹਨਾਂ ਦੇ ਬੱਚੇ ਵਾਹਿਗੁਰੂ ਦੀ ਬੰਦਗੀ ਵੱਲ ਜੁੜ ਗਏ ਨੇ। ਹੁਣ ਸਤਿਗੁਰੂ ਗ੍ਰੰਥ ਸਾਹਿਬ ਜੀ ਦਾ ਮੁਬਾਰਕ ਬਚਨ ਹੈ, ਹਜ਼ੂਰ ਕਹਿੰਦੇ, ਕਿਆ ਬਸ ਜਾਉ ਵਿਖ ਦੇ ਮਹਿਤਾਰੀ। ਮਹਿਤਾਰੀ ਨਾਮ ਹੈ ਮਾਂ ਦਾ। ਕਹਿੰਦੇ ਉੱਥੇ ਬੰਦੇ ਦੀ ਦੁਨੀਆ ਦੀ ਕੋਈ ਤਾਕਤ ਦਾ ਵਸ ਜ਼ੋਰ ਨਹੀਂ ਚੱਲਦਾ। ਜੇ ਆਪਣੇ ਬੱਚੇ ਨੂੰ ਮਾਂ ਹੀ ਜ਼ਹਿਰ ਦੇ ਦੇਵੇ ਤਾਂ ਕੋਈ ਦੁਨੀਆ ਦੀ ਤਾਕਤ ਨਹੀਂ ਬਚਾ ਸਕਦੀ। ਅਤੇ ਜਦੋਂ ਮਾਂ ਬੱਚੇ ਦੇ ਚੰਗੇ ਸੰਸਕਾਰ ਪਾਉਣ ਲੱਗ ਜਾਵੇ, ਸੋਹਣੇ ਸੰਸਕਾਰ ਉਹਦੇ ਉੱਗੜਨ, ਅਤੇ ਉਹ ਸਤਸੰਗੀ ਹੋ ਜਾਵੇ, ਉਹ ਕੁਸੰਗਤ ਤੋਂ ਬਚ ਕਰਕੇ ਰਵੇ, ਅਤੇ ਖਿਆਲ ਕਰਿਓ ਸਤਸੰਗੀਓ, ਫਿਰ ਉਸ ਬਾਲਕ ਨੂੰ ਦੁਨੀਆ ਦੀ ਕੋਈ ਤਾਕਤ ਡਲਾ ਨਹੀਂ ਸਕਦੀ। ਉਹ ਬਾਲਕ, ਉਹ ਬੱਚਾ ਲਾਹੌਰ ਦੀ ਕਚਹਿਰੀ 'ਚ ਤਾਂ ਬੈਠੇਗਾ, ਖੋਪੜ ਤਾਂ ਲੱਥ ਜਾਏਗਾ, 22 ਦਿਨ ਜਿੰਦਾ ਬੈਠਾ ਰਹੇਗਾ, ਸਿੱਖੀ ਨੂੰ ਤਿਲਾਂਜਲੀ ਨਹੀਂ ਦੇਵੇਗਾ ਕਦੇ ਵੀ। ਉਸ ਸਿੱਖ ਨੂੰ ਲਾਹੌਰ ਦੀ ਕਚਹਿਰੀ 'ਚ ਸਜਾਏ ਮੌਤ ਸੁਣਾ ਕੇ ਚਰਖੜੀ ਦੇ ਦੰਦੇ ਤੁੰਬਾ ਤੁੰਬਾ ਕਰਕੇ ਉਡਾ ਤਾਂ ਦੇਣਗੇ, ਪਰ ਕਿਸੇ ਲੋਭ 'ਚ ਆ ਕੇ, ਲਾਲਚ 'ਚ ਆ ਕਰਕੇ ਆਪਣੀ ਸਿੱਖੀ ਨੂੰ ਤਿਲਾਂਜਲੀ ਕਦੇ ਨਹੀਂ ਦੇਗਾ, ਕਿਉਂਕਿ ਮੁੱਢ ਵੱਜਿਆ ਮਾਂ ਦੇ ਸਿਰ ਤੋਂ, ਪ੍ਰੇਰਨਾ ਦਿੱਤੀ ਮਾਂ ਨੇ। ਜਨਨੀ ਜਨਹਿ ਤੇ ਭਗਤ ਜਨ, ਕਹਿ ਦਾਤਾ ਕਹਿ ਸੂਰ, ਨਾਹੀਂ ਤਾਂ ਜਨਨੀ ਬਾਂਝ ਰਹੈ, ਕਾਹੇ ਗਵਾਵੈ ਨੂਰ। ਕਹਿੰਦੇ ਮਾਂ ਜਿਹੜੀ ਹੈ, ਬਾਲਕ ਨੂੰ, ਬੱਚੇ ਨੂੰ ਜਨਮ ਦੇਣ ਵਾਲੀ, ਭਗਤ ਜੰਮੇ, ਸੂਰਮਾ ਜੰਮੇ, ਬਹਾਦਰ ਜੰਮੇ, ਨਹੀਂ ਤਾਂ ਫਿਰ ਆਪਣੀ ਸੁਹੱਪਣ ਨੂੰ ਕਿਉਂ ਗਵਾਵੇ। ਇਸ ਵਾਸਤੇ ਮਨੁੱਖ ਦੀ ਜ਼ਿੰਦਗੀ 'ਚ ਸਿਆਣੇ ਜਿਹੜੇ ਫਿਲਾਸਫਰ ਲੋਕ ਨੇ, ਕਹਿੰਦੇ ਕਿਸੇ ਮਨੁੱਖ ਦੀ ਕਾਮਯਾਬੀ ਦੇ ਅੰਦਰ ਔਰਤ ਦਾ ਬੜਾ ਵੱਡਾ ਹੱਥ ਹੁੰਦਾ ਹੈ। ਉਹ ਔਰਤ ਜਨਮ ਦੇਣ ਵਾਲੀ ਹੋਵੇ, ਉਹ ਔਰਤ ਭੈਣ ਦੇ ਰੂਪ 'ਚ ਹੋਵੇ, ਉਹ ਔਰਤ ਪਤਨੀ ਦੇ ਰੂਪ ਅੰਦਰ ਹੋਵੇ, ਪਰ ਉਹਦਾ ਸੰਯੋਗ ਹੁੰਦਾ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਜਨਮ ਦੇਣ ਵਾਲੀ ਮਾਂ ਤ੍ਰਿਪਤਾ ਹੈ। ਗੁਰੂ ਨਾਨਕ ਸਾਹਿਬ ਜੀ ਦਾ ਸਾਥ ਦਿਉਣ ਵਾਲ ਨਿਭਾਉਣ ਵਾਲੀ ਬੇਬੇ ਨਾਨਕੀ ਹੈ, ਔਰ ਜਿਹੜੀ ਪਤਨੀ ਹੈ, ਭਾਈ ਜੋਧ ਜੀ ਵਰਗਿਆਂ ਦੀਆਂ ਇਤਿਹਾਸ ਬੜੀਆਂ ਪਤਨੀਆਂ ਨੇ, ਜਿਨ੍ਹਾਂ ਨੇ ਪ੍ਰੇਰ ਕਰਕੇ ਗੁਰੂ ਕੀ ਸਿੱਖੀ ਕਮਾਉਣ ਦੇ ਲਈ, ਗੁਰੂ ਕਾ ਸਿਰਕ ਕਮਾਉਣ ਦੇ ਲਈ, ਭਰੋਸੇ 'ਚ ਰਹਿ ਕਰਕੇ, ਸਬਰ ਸ਼ੁਕਰ 'ਚ ਰਹਿ ਕਰਕੇ ਚੰਗੀ ਸੰਗਤ ਵੱਲ ਨੂੰ ਪ੍ਰੇਰਿਆ। ਇਸਤਰੀ ਦਾ ਬੜਾ ਸੁਯੋਗ ਹੁੰਦਾ ਹੈ। ਅਤੇ ਜੇ ਇਸਤਰੀ ਕਹੇ ਮੈਂ ਤਾਂ ਜਾਣਾ ਸੌਦੇ ਵਾਲੇ ਸਾਧ ਕੋਲੇ, ਤੂੰ ਜਿੱਥੇ ਜਾਣਾ ਭਲਾਂ ਦੀ ਜਾ, ਇਹ ਮੈਂ ਜਾਣਾ ਭਨਿਆਰੇ ਵਾਲੇ ਕੋਲੇ, ਮੈਂ ਜਾਣਾ ਆਸ਼ੂਤੋਸ਼ ਕੋਲੇ, ਮੈਂ ਜਾਣਾ ਸੰਗ ਢੇਸੀਆਂ ਵਾਲਿਆਂ ਦੇ, ਕਿਉਂਕਿ ਡੇਰਾ ਬਾਲ ਬਹੁਤ ਹੈ ਬਰਬਾਦ ਕਰਨ ਦੇ ਲਈ, ਸਿੱਖੀ ਤੋਂ ਪਤ ਕਰਨ ਦੇ ਲਈ ਬਹੁਤ ਕੁਝ ਹੋ ਰਿਹਾ। ਮੈਂ ਕਿਸੇ ਦੰਬੀ ਕੋਲ, ਕਿਸੇ ਪਖੰਡੀ ਕੋਲ ਜਾਣਾ। ਸਤਸੰਗੀਓ, ਸੰਤਾਂ ਮਹਾਂਪੁਰਖਾਂ ਕੋਲ, ਬੰਦਗੀ ਵਾਲਿਆਂ ਕੋਲ ਜੁਗ ਜੁਗ ਜਾਓ, ਸਦਕੇ ਜਾਓ, ਹਜ਼ਾਰਾਂ ਵਾਰ ਜਾਓ, ਪਰ ਉਹਨਾਂ ਕੋਲ ਜਾਓ ਜਿਹੜੇ ਤੁਹਾਨੂੰ ਸਤਿਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਲੜ ਲਾਉਂਦੇ ਨੇ, ਜਿਹੜੇ ਤੁਹਾਨੂੰ ਸ਼ਬਦ ਨਾਲ ਜੋੜਦੇ ਨੇ, ਜਿਹੜੇ ਨਾਮ ਬਾਣੀ ਨਾਲ ਜੋੜਦੇ ਨੇ, ਅਤੇ ਜਿਹੜਾ ਇਹ ਕਹਿ ਦੇਵੇ ਸੁੱਖ ਤਾਂ ਸੱਜਣਾ ਮਿਲੇਗਾ ਪਰ ਮੇਰੇ ਚਰਨਾਂ 'ਚੋਂ ਮਿਲੇਗਾ, ਫਿਰ ਉਹ ਸੰਤ ਨਹੀਂ ਜੇ, ਉਹ ਸਾਧੂ ਨਹੀਂ ਜੇ, ਉਹ ਬੰਦਗੀ ਵਾਲਾ ਪੁਰਸ਼ ਨਹੀਂ ਜੇ। ਇਸ ਵਾਸਤੇ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਗ੍ਰੰਥ ਸਾਹਿਬ ਨੇ ਅਤੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਪ੍ਰੇਰਨਾ ਦੇਣ ਵਾਲੀ, ਬਾਲਕ ਨੂੰ ਲਾਉਣ ਵਾਲੀ ਮਾਂ ਹੋਏਗੀ, ਅਤੇ ਮਾਂ ਤਾਂ ਲਾਏਗੀ ਜੇ ਮਾਂ ਨੇ ਆਪ ਜੀਵਨ ਦੇ ਅੰਦਰ ਕੁਝ ਸਿੱਖੀ ਦੀ ਅੰਸ਼ ਕਮਾਈ ਹੋਈ, ਜੇ ਮਾਂ ਨੂੰ ਆਪ ਸਿੱਖੀ ਤੋਂ ਪ੍ਰੇਰਿਤ ਹੋਈ, ਜੇ ਮਾਂ ਨੇ ਗੁਰੂ ਇਤਿਹਾਸ ਨੂੰ ਬਾਚਿਆ ਹੋਇਆ। ਸਾਡੇ ਵਡੇਰਿਆਂ ਨੇ, ਪੁਰਖਿਆਂ ਨੇ ਪੰਜਾਬ ਦੀ ਧਰਤੀ ਦੇ ਚੱਪੇ ਚੱਪੇ ਨੂੰ ਆਪਣੇ ਸ਼ਹਾਦਤਾਂ ਦੇ ਖੂਨ ਨਾਲ ਸਿੰਜਿਆ ਹੈ। ਇਸ ਧਰਤੀ ਦੇ ਉੱਤੇ ਮੇਰੇ ਸਤਿਗੁਰੂ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਹੋਈ ਹੈ। ਇਸ ਧਰਤੀ ਦੇ ਉੱਤੇ ਸਾਡੇ ਪੁਰਖਿਆਂ ਨੇ, ਵਡੇਰਿਆਂ ਨੇ ਕਣ ਕਣ ਜ਼ਰੇ ਜ਼ਰੇ ਨੂੰ ਆਪਣੇ ਖੂਨ ਨਾਲ ਸਿੰਜਿਆ ਹੈ। ਉਸ ਮਿੱਟੀ ਦੇ ਜ਼ਰਰੇ 'ਚੋਂ ਪੈਦਾ ਹੋਏ ਪੌਦੇ ਦਾ ਅਨਾਜ ਖਾ ਕਰਕੇ ਸਾਡੇ ਅੰਦਰ ਗਿਆ ਹੈ। ਸਾਡੇ ਅੰਦਰ ਉਸੇ ਸੰਸਕਾਰ ਪੈਦਾ ਜਾਣ ਹੋ ਚਾਹੀਦੇ ਹੈ, ਉਹ ਜੋ ਗੁਣ ਪੈਦਾ ਹੋਣੇ ਚਾਹੀਦੇ ਹੈ। ਜੇ ਉਹਨਾਂ ਸਾਡੇ ਲਈ ਖੂਨ ਡੇਲਿਆ, ਆਪਾਂ ਉਹਨਾਂ ਲਈ ਪਸੀਨਾ ਹੀ ਡੋਲ ਦਈਏ, ਉਹਨਾਂ ਨੂੰ ਚੇਤੇ ਕਰ ਲਈਏ, ਉਹਨਾਂ ਨੂੰ ਵਸਾਰੀਏ ਨਾ, ਉਹਨਾਂ ਨੂੰ ਭੁਲਾਈਏ ਨਾ, ਯਾਦ ਰੱਖ ਲਈਏ ਕਿਵੇਂ ਪੁਰਖਿਆਂ ਨੇ ਧੁਰਕੀ ਬਾਣੀ ਨੂੰ ਖੰਡ ਰੱਖਣ ਲਈ, ਸਿੱਖੀ ਨੂੰ ਬੁਲੰਦ ਰੱਖਣ ਦੇ ਲਈ ਦਿਨ ਰਾਤ ਘੋੜਿਆਂ ਦੀਆਂ ਕਾਠੀਆਂ 'ਤੇ ਗੁਜ਼ਾਰੇ। ਉਹਨਾਂ ਕੋਲ ਸੁੰਦਰ ਮਖਮਲੀ ਗੱਦੇ ਨਹੀਂ ਸੀ ਪੈਣ ਦੇ ਲਈ, ਸੁੰਦਰ ਮਹਿਲ ਮਾੜੀਆਂ ਨਹੀਂ ਸਨ, ਚੰਗਾ ਭੋਜਨ ਨਹੀਂ ਸੀ ਵਕਤ ਦਾ ਹੁੰਦਾ। ਦਿਨ ਰਾਤ ਘੋੜਿਆਂ ਦੀਆਂ ਕਾਠੀਆਂ 'ਤੇ ਗੁਜ਼ਾਰ ਰਹੇ ਸਨ, ਸਿੱਖੀ ਨਹੀਂ ਜੇ ਛੱਡੀ, ਗੁਰੂ ਕੀ ਸਿੱਖੀ ਕਮਾਈ। ਅੱਜ ਵਾਹਿਗੁਰੂ ਨੇ ਸਾਨੂੰ ਸਾਰੇ ਸੁੱਖ ਦਿੱਤੇ ਹੈ, ਅਸੀਂ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਬੜੇ ਸੁੱਖ ਆਰਾਮ ਨਾਲ ਰਹਿੰਦੇ ਹਾਂ, ਸਾਰੀਆਂ ਸਹੂਲਤਾਂ ਮਿਲੀਆਂ, ਫਿਰ ਵੀ ਪਿਆਰਿਓ ਜੇ ਅਸੀਂ ਕਹੀਏ ਨਹੀਂ ਮੇਰੇ ਤੋਂ ਅੰਮ੍ਰਿਤ ਵੇਲੇ ਉੱਠੀ ਦਾ, ਨਹੀਂ ਮੇਰਾ ਖੰਡੇ ਦੀ ਪੌਲ ਛਕਣ ਨੂੰ ਜੀ ਕਰਦਾ, ਨਹੀਂ ਮੇਰਾ ਪੰਜ ਬਾਣੀਆਂ ਦਾ ਨਿਤਨੇਮ ਨੂੰ ਜੀ ਕਰਦਾ, ਨਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਨੂੰ ਪਰਸਨ ਕਰਨ ਵਾਸਤੇ ਜੀ ਕਰਦਾ, ਫਿਰ ਤਾਂ ਸਾਡੇ ਲਈ ਲਾਹਣਤ ਆ, ਫਿਰ ਤਾਂ ਸਾਡੇ ਲਈ ਬਹੁਤ ਮਾੜੀ ਗੱਲ ਹੈ, ਫਿਰ ਸਾਡੇ ਲਈ ਤਿਰਗਾਹਕਾਰ ਹੈ, ਫਿਰ ਅਸੀਂ ਸਤਿਗੁਰੂ ਜੀ ਦੇ ਸ਼ੁਕਰ ਸ਼ੁਕਰਾਨੇ ਵਾਲੇ ਨਹੀਂ ਹੋਵਾਂਗੇ, ਫਿਰ ਅਸੀਂ ਕੌਣ ਹੋਵਾਂਗੇ, ਫਿਰ ਅਸੀਂ ਅਕਿਰਤ ਕਣ ਹੋਵਾਂਗੇ, ਅਕਿਰਤ ਕਣ। ਅਤੇ ਕਿਰਤ ਕਣ ਬੰਦੇ ਨੂੰ ਧਰਤੀ 'ਤੇ ਭਾਰ ਹੈ। ਭਾਈ ਗੁਰਦਾਸ ਜੀ ਦਾ ਇੱਕ ਬੋਲ ਸਾਂਝਾ ਕਰਾਂ ਤੁਹਾਡੇ ਨਾਲ। ਭਾਈ ਗੁਰਦਾਸ ਜੀ ਕਹਿੰਦੇ, ਪ੍ਰਿਥਵੀ ਜਦੋਂ ਪ੍ਰਭੂ ਦੇ ਅੱਗੇ ਪੁਕਾਰ ਕਰਦੀ ਹੈ ਨਾ, ਵਾਹਿਗੁਰੂ ਦੇ ਅੱਗੇ ਪ੍ਰਾਰਥਨਾ ਕਰਦੀ ਹੋਈ ਕਹਿੰਦੀ ਹੈ, ਨਾ ਤਿਸ ਭਾਰੇ ਪਰਬਤਾਂ ਅਸਮਾਨ ਖਹੰਦੇ, ਨਾ ਤਿਸ ਭਾਰੇ ਸਾਇਰਾਂ ਨਦ ਬਾਹਾ ਬਹੰਦੇ, ਨਾ ਤਿਸ ਭਾਰੇ ਜੀ ਜੰਤ ਅਣਗਣਤ ਫਰਿੰਦੇ, ਨਾ ਤਿਸ ਭਾਰੇ ਕੋਟ ਗੜ ਘਰ ਬਾਰ ਦਸੰਦੇ, ਨਾ ਤਿਸ ਭਾਰੇ ਜੀ ਜੰਤ ਅਣਗਣਤ ਫਰਿੰਦੇ, ਭਾਰ ਭੂਈ ਅਕਿਰਤ ਕਣਾ ਮੰਦੀ ਹੂੰ ਮੰਦੇ। ਭਾਈ ਗੁਰਦਾਸ ਜੀ ਦੀ ਬਾਣੀ, ਜਿਹਨੂੰ ਸਤਿਗੁਰੂ ਜੀ ਨੇ ਗੁਰਮਤਿ ਦੀ ਕੁੰਜੀ ਕਹਿ ਕੇ ਨਵਾਜਿਆ, ਕੀ ਕਹਿੰਦੀ ਹੈ? ਭਾਈ ਗੁਰਦਾਸ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ, ਨਾ ਤਿਸ ਭਾਰੇ ਪਰਬਤਾਂ, ਪ੍ਰਿਥਵੀ ਕਹਿੰਦੀ ਬੜੇ ਬੜੇ ਪਹਾੜ ਪਰਬਤ ਨੇ ਮੇਰੀ ਹਿੱਕ ਦੇ ਉੱਤੇ, ਉਹਨਾਂ ਦਾ ਮੈਨੂੰ ਭਾਰ ਨਹੀਂ ਜੇ ਲੱਗਦਾ। ਨਾ ਤਿਸ ਭਾਰੇ ਪਰਬਤਾਂ ਅਸਮਾਨ ਖਾਂਦੇ, ਅਸਮਾਨ ਨੂੰ ਖੁੰਦੇ ਛੋਹਦੇ ਹੋਏ ਨੇ, ਨਾ ਤਿਸ ਭਾਰੇ ਤਰਵਰਾਂ ਫਲ ਸੁਫਲ ਫਲੰਦੇ, ਇੱਥੇ ਅਨੇਕ ਪ੍ਰਕਾਰ ਦੀ ਬਨਸਪਤੀ ਹੈ, ਅਨੇਕ ਪ੍ਰਕਾਰ ਦੇ ਫਲ ਫੁੱਲ ਪੌਦੇ ਨੇ, ਪ੍ਰਿਥਵੀ ਕਹਿੰਦੀ ਭਾਰ ਨਹੀਂ ਜੇ ਲੱਗਦਾ। ਨਾ ਤਿਸ ਭਾਰੇ ਤਰਵਰਾਂ ਫਲ ਸੁਫਲ ਫਲੰਦੇ, ਸੁਫਲ ਸਹਿਤ ਫਲਾਂ ਦੇ ਹੋ ਕੇ ਫਲਦੇ ਨੇ, ਨਾ ਤਿਸ ਭਾਰੇ ਸਾਇਰਾਂ ਨਦ ਵਾਹ ਵਹੰਦੇ, ਇੱਥੇ ਦਰਿਆਵਾਂ ਦੇ ਇੱਥੇ ਨਦੀਆਂ ਦੇ ਵਹਿਣ ਵਹਿਣ, ਮੈਨੂੰ ਉਹਨਾਂ ਦਾ ਭਾਰ ਨਹੀਂ ਜੇ ਲੱਗਦਾ। ਨਾ ਤਿਸ ਭਾਰੇ ਜੀ ਜੰਤ ਅਣਗਿਣਤ ਫਰਿੰਦੇ, ਅਣਗਿਣਤ ਜੀਵ ਜੰਤੂ ਇੱਥੇ ਫਿਰਦੇ ਰਹਿਣ, ਮੈਨੂੰ ਉਹਨਾਂ ਦਾ ਭਾਰ ਨਹੀਂ ਜੇ ਵਿਆਪਦਾ। ਫਿਰ ਭਾਰ ਕਿਹਦਾ ਵਿਆਪਦਾ ਹੈ? ਭਾਰ ਭੂਈ ਅਕਿਰਤ ਕਣਾ, ਭੂਮੀ ਕਹਿੰਦੀ ਅਕਿਰਤ ਕਣ ਬੰਦੇ ਦਾ ਭਾਰ ਵਿਆਪਦਾ ਹੈ, ਮੰਦੀ ਹੂੰ ਮੰਦੇ, ਅਕਿਰਤ ਕਣ ਬੰਦਾ ਮੰਦੇ ਤੋਂ ਮੰਦਾ ਹੈ। ਕਿਰਤ ਕਣ ਕੌਣ ਹੁੰਦਾ ਹੈ? ਜਿਹੜਾ ਉਹਦਾ ਸ਼ੁਕਰਾਨਾ ਨਹੀਂ ਕਰਦਾ, ਜਿਹੜਾ ਸਵੇਰੇ ਉੱਠ ਕਰਕੇ ਕਹਿੰਦਾ ਨਹੀਂ ਹੇ ਅਕਾਲ ਪੁਰਖ ਵਾਹਿਗੁਰੂ ਤੁਸੀਂ ਤਰਸ ਕੀਤਾ, ਇਸ ਪਿੰਜਰ 'ਚ ਸਵਾਸ ਚੱਲਦੇ ਰੱਖ ਲਏ ਹੈ। ਤੁਹਾਡਾ ਸ਼ੁਕਰ ਹੈ ਮਹਾਰਾਜ, ਰਹਿਮਤ ਕੀਤੀ ਹੈ, ਤੁਸੀਂ ਖਾਣ ਵਾਸਤੇ ਭੋਜਨ ਦੇ ਦਿੱਤਾ, ਪੇਟ ਦੀ ਅੱਗ ਨੂੰ ਬੁਝਾਉਣ ਵਾਸਤੇ, ਤਨ ਨੂੰ ਕੱਜਣ ਲਈ ਕੱਪੜਾ ਦੇ ਦਿੱਤਾ, ਉਹਦਾ ਸ਼ੁਕਰ ਨਹੀਂ ਕਰਦਾ, ਉਹ ਦੁਨੀਆ ਦਾ ਸਭ ਤੋਂ ਵੱਡਾ ਕਿਰਤ ਘਣ ਬੰਦਾ ਹੈ। ਹਜ਼ੂਰ ਨੇ ਪਾਵਨ ਬਾਣੀ 'ਚ ਵਚਨ ਕਹੇ ਨੇ, ਕਹਿੰਦੇ ਅੰਨ ਖਾਣਾ ਕੱਪੜ ਪਹਿਨਣ ਦੀ ਆ, ਰਸ ਅੰਨ ਭੋਗਾਣੀ ਜਿਨ ਦੀਏ ਸੋ ਚਿੱਤ ਨਾ ਆਵਈ, ਪਸ਼ੂ ਹੋਂ ਕਰ ਜਾਣੀ। ਜਿਹੜੇ ਵਾਹਿਗੁਰੂ ਨੇ ਦਾਤ ਦਿੱਤੀ ਹੈ ਨਾ ਸੱਜਣਾ, ਚੇਤੇ ਕਰ, ਮਤਾ ਮਨ ਦੇ ਅੰਦਰ ਖਿਆਲ ਕਰ ਕਿ ਇਹ ਮੇਰੀ ਮਿਹਨਤ ਨਾ, ਮੇਰੀ ਸਿਆਣਪ ਨਾ, ਮੇਰੀ ਬੁੱਧੀ ਦੇ ਬਲ ਦੇ ਨਾਲ ਇਹ ਦੌਲਤਾਂ ਸ਼ੌਹਰਤਾਂ ਮਿਲੀਆਂ ਨਾ। ਏਕ ਵੀ ਨਾ ਦੇਹ ਦਸ ਵੀ ਹਿਰਲੇ, ਛਿਣ ਲੱਗਦਾ ਹਰਨ ਭਰਨ ਜਾ ਕਾ ਨੇਤਰ ਫੋਰ, ਛਿਣ ਲੱਗਦਾ ਜੇ ਕਦੇ ਉਹ ਨੇਤਰ ਫਦਲ ਲੈ ਨਾ, ਵੱਡੇ ਵੱਡੇ ਰਾਜਿਆਂ ਨੂੰ ਭੀਖ ਮੰਗਾ ਦਿੰਦਾ ਭੀਖ ਹੈ ਖਲ। ਪਰ ਕਹਿੰਦੇ ਨੇ ਪਾਤਸ਼ਾਹ ਜੀ ਦੇ ਪਾਵਨ ਹੁੰਦੇ, ਰਾਓ ਰੰਕ ਕੋ ਕਰੇ, ਰਾਓ ਰੰਕ ਕਰ ਡਾਰੇ, ਰੀਤੇ ਭਰੇ ਭਰੇ ਸਿਖਨਾਵੈ ਜੇ ਤਾ ਕੋ ਵਿਵਹਾਰੇ। ਅੰਨ ਖਾਣਾ ਕੱਪੜ ਪਹਿਨਣ ਦੀ ਆ, ਰਸ ਅੰਨ ਪੁਗਾਣੀ ਜਿਨ ਦੀਏ ਸੋ ਚਿੱਤ ਨਾ ਆਵਈ, ਪਸ਼ੂ ਹੋਂ ਕਰ ਜਾਣੀ। ਕਹਿੰਦੇ ਜੇ ਮਨੁੱਖ ਹੋਂ ਕਰਕੇ ਕਹਿੰਦਾ ਨਾ ਵੀ ਇਹ ਮੇਰੀ ਸਿਆਣਪ ਨਾ, ਮੇਰੀ ਕਮਾਈ ਨਾ, ਮੇਰੀ ਬੁੱਧੀ ਦੇ ਬਲ ਨਾਲ, ਮੇਰੇ ਤਜਰਬੇ ਨਾਲ ਪ੍ਰਾਪਤ ਹੋਇਆ, ਫਿਰ ਉਹ ਪਸ਼ੂ ਹੈ, ਪਸ਼ੂ ਬਿਰਤੀ ਵਾਲਾ ਹੈ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੈ ਦਿਨ ਰਾਤ। ਕਹਿੰਦੇ ਹੈ ਤਾਂ ਮਨੁੱਖਾ ਜਾਤੀ ਪਰ ਕਰਤੂਤ ਪਸ਼ੂ ਵਾਲੀ ਹੈ। ਮਾਫ ਕਰਿਓ ਜੇ ਕਰਤੂਤ ਪਸ਼ੂ ਵਾਲੀ ਕਿਉਂ ਕਿਹਾ ਗੁਰਦੇਵ ਨੇ, ਸਤਿਗੁਰੂ ਜੀ ਨੇ ਕਿਉਂ ਕਿਹਾ ਹੈ? ਧਾਰਮਿਕ ਗ੍ਰੰਥਾਂ ਦਾ ਜ਼ਿਕਰ ਹੈ, ਇੱਕ ਮੇਰੀ ਸਿਮਰਤੀ 'ਚ ਸ਼ਬਦ ਆਇਆ, ਉਹ ਕਵਜੀ ਨੇ ਲਿਖਿਆ ਹੈ, ਕਹਿੰਦੇ ਨਿੰਦਰਾ ਭੋਜਨ ਭੋਗ ਭੈ, ਇਹ ਪਸ ਪੁਰਖ ਸਮਾਨ, ਨਰਨ ਗਿਆਨ ਨਿਜਦ ਕਤਾ ਗਿਆਨ ਬਿਨਾਂ ਪਸ ਜਾਨ। ਪਸ਼ੂ ਕਿਉਂ ਕਹਿ ਦਿੱਤਾ ਮਨੁੱਖ ਨੂੰ ਸਤਿਗੁਰੂ ਜੀ ਨੇ? ਇਹਨੂੰ ਜ਼ਰਾ ਸਿੱਧ ਕਰਨ ਦਾ, ਵਾਚਣ ਦਾ ਯਤਨ ਕਰੀਏ, ਕਿਉਂ ਕਹਿ ਦਿੱਤਾ ਪਸ਼ੂ ਮਹਾਰਾਜ ਨੇ? ਕਵਜੀ ਦੇ ਇਸ ਪੰਗਤੀ ਦੇ ਪਾਵਨ ਸ਼ਬਦ ਦੇ ਨੂੰ ਹਵਾਲਾ ਦੇ ਕੇ ਇੱਕ ਪ੍ਰਮਾਣ ਲਿਖਿਆ, ਕਹਿੰਦੇ ਨਿੰਦਰਾ ਭੋਜਨ ਭੋਗ ਪੈ, ਇਹ ਚਾਰ ਗੁਣ ਮਨੁੱਖ ਦੇ ਅੰਦਰ ਤੇ ਪਸ਼ੂ ਦੇ ਅੰਦਰ ਸਮਾਨ ਨੇ। ਕਿਹੜੇ ਕਿਹੜੇ? ਨਿੰਦਰਾ ਨਾਮ ਸੌਣਦਾ ਹੈ, ਮਨੁੱਖ ਸੌਂਦਾ ਹੈ ਮਨ ਭਾਉਂਦੀਆਂ ਹੋਈਆਂ ਸੇਜਾਂ ਵਿਛਾ ਕਰਕੇ ਸੁੱਖ ਆਰਾਮ ਨਾਲ ਸੌਂਦਾ ਹੈ, ਤੇ ਪਸ਼ੂ ਵੀ ਸੌਂਦਾ ਹੈ ਜਿੱਥੇ ਵਾਹਿਗੁਰੂ ਕਾਲ ਪੁਰਖ ਨੇ ਉਹਨੂੰ ਸੇਜਾ ਦੇ ਦਿੱਤੀ, ਜਿਸੇ ਜ਼ਮੀਨ ਮਿਲ ਗਈ, ਮਿੱਟੀ ਜਿਹੇ ਜਿਹੀ ਮਿਲ ਗਈ, ਉੱਥੇ ਉਹ ਸੌਂ ਜਾਂਦਾ ਹੈ। ਨਿੰਦਰਾ ਭੋਜਨ ਨਾਮ ਖਾਣ ਦਾ ਹੈ, ਅਤੇ ਮਨੁੱਖ ਆਪਣੀ ਜ਼ਬਾਨ ਦੇ ਸਵਾਦ ਲੈ ਕਰਕੇ ਕਦੇ ਮਿੱਠੇ, ਕਦੇ ਫਿੱਕੇ, ਕਦੇ ਨਮਕੀਨ, ਕਦੇ ਕੁਸਾਲੇ, ਕਦੇ ਕੌੜੇ, ਤਰ੍ਹਾਂ ਤਰ੍ਹਾਂ ਦੇ ਭੋਜਨ ਖਾਂਦਾ ਹੈ। ਪਸ਼ੂ ਵੀ ਭੋਜਨ ਖਾਂਦਾ ਹੈ, ਪਸ਼ੂ ਨੂੰ ਵਾਹਿਗੁਰੂ ਨੇ ਜਿਹੋ ਜਿਹਾ ਭੋਜਨ ਬਖਸ਼ਿਆ ਉਹੇ ਜਿਹਾ ਖਾ ਕਰਕੇ ਵਿਚਾਰਾ ਸੌਂ ਰਹਿੰਦਾ ਹੈ। ਨਿੰਦਰਾ ਭੋਜਨ ਭੋਗ ਪੈ, ਭੋਗ ਨਾਮ ਸੰਤਾਨ ਪੈਦਾ ਕਰਨ ਦਾ ਹੈ, ਮਨੁੱਖ ਸੰਤਾਨ ਪੈਦਾ ਕਰਦਾ ਹੈ, ਪਸ਼ੂ ਵੀ ਸੰਤਾਨ ਪੈਦਾ ਕਰਦੇ ਹੈ, ਅਤੇ ਚੌਥਾ ਗੁਣ ਹੈ ਭੈ, ਭੈ ਨਾਮ ਹੁੰਦਾ ਹੈ ਡਰਦਾ, ਮਨੁੱਖ ਡਰਦਾ ਹੈ ਹਮੇਸ਼ਾ ਹੀ, ਮਾੜਾ ਮਨੁੱਖ ਤਕੜੇ ਤੋਂ ਡਰਦਾ ਹੈ, ਸਰੀਰ ਕਰਕੇ ਮਾੜਾ ਹੋਵੇ ਜ਼ੋਰਾਵਰ ਬੰਦੇ ਤੋਂ ਡਰਦਾ, ਯਾਰ ਕਿਤੇ ਤੁਰਿਆ ਜਾਂਦਾ ਹਾਸੇ ਮਖੌਲ 'ਚ ਮੇਰੀ ਨਾ ਗਰਦਨ ਮਰੋੜ ਦੇ। ਜੇ ਕੋਈ ਰਾਜਸੀ ਤਾਕਤ ਕਰਕੇ ਤਕੜਾ ਉਹਦੇ ਤੋਂ ਮਨੁੱਖ ਡਰਦਾ ਹੈ, ਕੋਈ ਸਾਕ ਸੰਬੰਧੀਆਂ ਸਰੀਕੇ ਕਬੀਲੇ ਕਰਕੇ ਤਕੜਾ ਉਹਦੇ ਤੋਂ ਮਨੁੱਖ ਡਰਦਾ ਹੈ, ਕੋਈ ਮਾਇਆਧਾਰੀ ਸੰਸਾਰ 'ਤੇ ਬੰਦਾ ਹੈ ਆਰਥਿਕ ਪੱਖ ਤੋਂ ਕਮਜ਼ੋਰ ਮਨੁੱਖ ਉਹਦੇ ਤੋਂ ਡਰਦਾ ਹੈ, ਮੰਨੇ ਭਾਵੇਂ ਨਾ ਮੰਨੇ ਪਰ ਡਰਦਾ ਹੈ। ਪਸ਼ੂ ਵੀ ਮਾੜਾ ਪਸ਼ੂ ਤਕੜੇ ਪਸ਼ੂ ਤੋਂ ਹਮੇਸ਼ਾ ਡਰਦਾ ਹੈ। ਖਿਆਲ ਕਰਿਓ ਜੇ ਤੁਸੀਂ ਪੰਜਾਬ ਦੀ ਧਰਤੀ ਦੇ ਵਿਛਨਿੰਦੇ ਹੋ, ਆਪਾਂ ਪਿੰਡਾਂ ਨਗਰਾਂ 'ਚ ਰਹਿਣ ਵਾਲੇ ਮਨੁੱਖ ਹਾਂ, ਉੱਥੇ ਕਈ ਖੁੱਲ੍ਹੇ ਪਸ਼ੂ ਹੁੰਦੇ ਸਨ, ਅਤੇ ਖੁੱਲ੍ਹੇ ਪਸ਼ੂ ਜਿਹੜੇ ਪਿੰਡਾਂ 'ਚ ਰਿਹਾ ਤੁਰਿਆ ਫਿਰਦੇ, ਜੇ ਕੋਈ ਅੱਗੋਂ ਤਕੜਾ ਆਉਂਦਾ ਨਾ ਮਾੜਾ ਪਸ਼ੂ ਨੂੰ ਦੇਖ ਕੇ ਰਸਤਾ ਛੱਡ ਜਾਂਦਾ ਵੀ ਕਿਤੇ ਮੈਨੂੰ ਮੇਰੇ ਨਾਲ ਭੇੜੀ ਨਾ ਪਵੇ, ਢਾ ਹੀ ਨਾ ਲਵੇ, ਅਤੇ ਮਾੜਾ ਪਸ਼ੂ ਖੋਲਣੀ 'ਚ ਪੱਠੇ ਖਾਂਦਾ, ਤਕੜਾ ਉਹਨੂੰ ਮਾਰ ਕੇ ਢੁੱਡ ਬੰਨੇ ਕਰ ਦਿੰਦਾ, ਖਾਣ ਨਹੀਂ ਜੇ ਦਿੰਦਾ। ਇਹ ਸੁਭਾਅ ਮਨੁੱਖ ਦਾ ਹੈ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ। ਜੇ ਇਹ ਚਾਰ ਕੁ ਗੁਣਾਂ 'ਚ ਮਨੁੱਖ ਆਪਣੀ ਜ਼ਿੰਦਗੀ ਬਤੀਤ ਕਰਦਾ ਹੈ ਨਾ, ਫਿਰ ਸੱਜਣਾ ਪਸ਼ੂ ਦੇ ਵਿੱਚ ਅਤੇ ਮਨੁੱਖ 'ਚ ਅੰਤਰ ਕੀ ਹੋਇਆ? ਕਵਜੀ ਕਹਿੰਦੇ ਨੇ ਨਿੰਦਰਾ ਭੋਜਨ ਭੋਗ ਭੈ, ਇਹ ਪਸ ਪੁਰਖ ਸਮਾਨ, ਨਰਨ ਗਿਆਨ ਨਿਜ ਅਧਕਤਾ ਗਿਆਨ ਬਿਨਾਂ ਪਸ ਜਾਣ। ਕਹਿੰਦੇ ਮਨੁੱਖ 'ਚ ਅਧਕਤਾ ਨਾਮ ਹੈ ਵੱਡੇਪਨ, ਵੱਡਾਪਨ ਕੀ ਚਾਹੀਦਾ? ਵੱਡਾਪਨ ਉਹਦੇ 'ਚ ਇਹ ਚਾਹੀਦਾ, ਉਹਨੂੰ ਵਾਸਤਵ ਸਰੂਪ ਦਾ ਗਿਆਨ ਹੋ ਜਾਵੇ, ਕਰਤੇ ਨੇ ਕਾਲ ਪੁਰਖ ਨੇ ਮੈਨੂੰ ਮਨੁੱਖ ਕਿਉਂ ਬਣਾਇਆ ਹੈ, ਮਨੁੱਖਾ ਦੇਹੀ ਇਸ ਦੇਹੀ ਕੋ ਖੋਜੇ ਦੇਵ, ਇਹ ਦੇਹੀ ਭਜ ਹਰ ਕੀ ਸੇਵ ਜੀ ਨੂੰ ਦੇਵਤੇ ਲੱਭਦੇ ਹੈ, ਕਿਉਂਕਿ ਇਹ ਕਰਮ ਭੂਮੀ ਹੈ। ਕੀਤੇ ਹੋਏ ਕਰਮਾਂ ਦਾ ਫਲ ਤਾਂ ਹਰ ਇੱਕ ਜੂਨੀ 'ਚ ਭੋਗ ਲਏਗਾ। ਪਸ਼ੂ ਬਣ ਗਿਆ ਤਾਂ ਵੀ ਭੋਗ ਲਏਗਾ, ਪੰਛੀ ਬਣ ਗਿਆ ਤਾਂ ਵੀ ਭੋਗ ਲਏਗਾ, ਔਰ ਹੋਰ ਜ਼ਿਆਦਾ ਚੰਗਾ ਕਰਮ ਕਰਕੇ ਦੇਵਤਾ ਬਣ ਗਿਆ ਤਾਂ ਵੀ ਕੀਤੇ ਕਰਮਾਂ ਦਾ ਫਲ ਭੋਗ ਗਿਆ, ਪਰ ਕਰਮ ਨਹੀਂ ਜੇ ਕਰ ਸਕਦਾ ਕਿਵੇਂ ਭੋਗ ਲਏਗਾ। ਮੈਂ ਆਪ ਜੀ ਦੇ ਅੱਗੇ ਇੱਕ ਪ੍ਰਮਾਣ ਰੱਖਾਂ। ਪੰਛੀ ਹੈ, ਇੱਕ ਪੰਛੀ ਉਹ ਹੈ ਜਿਹੜਾ ਵਿਚਾਰਾ ਸਾਰਾ ਦਿਨ ਜੰਗਲ ਵੇਲਿਆਂ 'ਚ ਟੋਲਦਾ ਰਹਿੰਦਾ, ਕਈ ਵਾਰੀ ਖਾਣ ਨੂੰ ਮਿਲਦਾ ਨਹੀਂ। ਇੱਕ ਪੰਛੀ ਉਹ ਹੈ ਜਿਹੜਾ ਕਿਸੇ ਸ਼ਾਹੂਕਾਰ ਦੇ ਕੋਲ ਸੰਭਾਲ ਵਾਸਤੇ ਰੱਖਿਆ ਅਤੇ ਦੋ ਚਾਰ ਨੌਕਰ ਰੱਖੇ ਆ, ਉਹਨੂੰ ਖਾਣ ਪੀਣ ਦੇ ਲਈ ਤਰ੍ਹਾਂ ਤਰ੍ਹਾਂ ਦੇ ਪਦਾਰਥ ਦਿੰਦੇ ਨੇ। ਇੱਕ ਕੁੱਤਾ ਉਹ ਹੈ ਜਿਹੜਾ ਗਲੀ 'ਚ ਫਿਰਦਾ, ਲੋਕ ਢੀਮਾ ਮਾਰਦੇ ਨੇ। ਇੱਕ ਕੁੱਤਾ ਉਹ ਹੈ ਜਿਹੜਾ ਸ਼ਾਹੂਕਾਰ ਦੇ ਮਹਿਲਾਂ 'ਚ ਰਹਿੰਦਾ ਹੈ ਅਤੇ ਉਹਨੂੰ ਪਾਲਣ ਬੋਲਣ ਵਾਸਤੇ ਦੋ ਨੌਕਰ ਚਾਰ ਰੱਖੇ ਆ, ਤਰ੍ਹਾਂ ਤਰ੍ਹਾਂ ਦੇ ਪਦਾਰਥ ਦਿੰਦੇ ਆ। ਬਾਪੂ ਨੂੰ ਤਾਂ ਦੁੱਧ ਦਾ ਗਲਾਸ ਮਿਲੇ ਨਾ ਮਿਲੇ, ਪਰ ਕੁੱਤੇ ਨੂੰ ਜ਼ਰੂਰ ਮਿਲਦਾ ਹੈ। ਇਹ ਵੀ ਹੈ ਸਮਾਜ ਦੇ ਅੰਦਰ ਪਿਰਤ ਪੈ ਗਈ ਅੱਜ ਦੇ ਗੱਲ। ਇਹ ਉਹ ਜਿਹੜਾ ਕੁੱਤਾ ਹੈ ਨਾ, ਉਹ ਆਪਣੇ ਪੁਰਬਲੇ ਕੀਤੇ ਹੋਏ ਕਰਮਾਂ ਦਾ ਫਲ ਭੋਗ ਰਿਹਾ ਹੈ। ਪੁਰਬ ਜਨਮ ਕੇ ਮਿਲੇ ਸੰਜੋਗੀ ਅੰਤੇ ਕੋ ਨਾ ਸਹਾਈ, ਪੁਰਬਲੇ ਕੀਤਿਆਂ ਹੋਇਆਂ ਦੇ ਪੁੰਨਾ ਆਦਿਕ ਦਾ ਫਲ ਮਿਲਦਾ ਹੈ, ਜ਼ਰੂਰ ਮਿਲਦਾ ਹੈ, ਪਰ ਕਰਮ ਨਹੀਂ ਕਰ ਸਕਦਾ ਮਨੁੱਖਾ ਜੂਮੀ ਤੋਂ ਬਿਨਾਂ। ਇਸੇ ਲਈ ਪਾਤਸ਼ਾਹ ਨੇ ਕਿਹਾ ਇਸ ਦੇਹੀ ਕੋ ਖੋਜੇ ਦੇਵ, ਇਹ ਦੇਹੀ ਭਜ ਹਰ ਕੀ ਸੇਵ। ਇਹ ਦੇਵਤੇ ਲੱਭਦੇ ਨੇ, ਕਿਉਂਕਿ ਦੇਵਤੇ ਜਨ ਵੀ ਚਾਹੁੰਦੇ ਨੇ ਮਨੁੱਖਾ ਦੇਹੀ ਮਿਲੇ, ਅਸੀਂ ਚੰਗਾ ਕਰਮ ਕਰ ਲਈਏ, ਪ੍ਰਭੂ ਦੀ ਬੰਦਗੀ ਕਰ ਲਈਏ, ਨਾਮ ਜਪ ਲਈਏ। ਅਤੇ ਸੱਜਣਾ, ਮਨੁੱਖਾ ਦੇਹੀ ਨੂੰ ਪ੍ਰਾਪਤ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅਲਾਹੀ ਸੋਮਾ ਦਿੱਤਾ ਹੈ। ਸੰਸਾਰ ਭਰ ਦਾ ਕੋਈ ਵੀ ਕੁਐਸਚਨ ਕਰ ਲਈਏ, ਸੰਸਾਰ ਦਾ, ਇੱਕ ਖਿੱਤੇ ਦਾ ਨਹੀਂ, ਇੱਕ ਘਰ ਦਾ ਨਹੀਂ, ਇੱਕ ਪਰਿਵਾਰ ਦਾ ਨਹੀਂ, ਇੱਕ ਫਿਰਕੇ ਦਾ ਨਹੀਂ, ਵਿਸ਼ਵ ਦਾ, ਵਰਲਡ ਦਾ, ਸਾਰੀ ਦੁਨੀਆ ਦਾ ਕੋਈ ਸਵਾਲ ਕਰੀਏ, ਉਹਦਾ ਜਵਾਬ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਦਿੰਦੇ ਹੈ। ਪਰ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹੀਏ, ਬਾਚੀਏ, ਦਿੰਦੇ ਨੇ। ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਮਨੁੱਖ ਦਾ ਅਤੇ ਪਸ਼ੂ ਦਾ ਅੰਤਰ ਕੀ ਹੋਇਆ, ਵੱਡਾਪਨ ਆ ਜਾਵੇ। ਨਰਨ ਗਿਆਨ ਨਿਜਦ ਕਤਾ, ਗਿਆਨ ਬਿਨਾਂ ਪਸ ਜਾਣ। ਜੇ ਤੈਨੂੰ ਵਾਹਿਗੁਰੂ ਦਾ ਗਿਆਨ ਹੀ ਨਾ ਆਇਆ ਨਾ, ਵਾਹਿਗੁਰੂ ਨੇ ਮਨੁੱਖਾ ਤਨ ਕਾਹਦੇ ਲਈ ਬਖਸ਼ਿਆ ਹੈ ਕਿ ਜਿਹੜੇ ਚਾਰ ਗੁਣ ਆਪਾਂ ਮੈਂ ਆਪ ਜੀ ਨੂੰ ਸੁਣਾਏ, ਸਰਵਣ ਕਰਾਏ ਨੇ, ਇਹ ਚਾਰ ਗੁਣ ਤਾਂ ਪਸ਼ੂਆਂ ਦੇ ਅੰਦਰ ਵੀ ਹੈ ਨੇ। ਜੇ ਇਹਨਾਂ 'ਚ ਹੀ ਜੀਵਨ ਬਤੀਤ ਕਰਨਾ ਹੈ ਤਾਂ ਫਿਰ ਵੱਡਾਪਨ ਆਪਣੇ 'ਚ ਕੀ ਹੋਇਆ। ਇਸ ਵਾਸਤੇ ਭਾਈ ਸਾਹਿਬ ਹੋਰਾਂ ਨੇ ਸ਼ਬਦ ਪੜ੍ਹਿਆ ਸੀ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜਾਈਓ। ਸਤ ਸੰਗਤ ਮਨੁੱਖ ਨੂੰ ਮਿਲਦੀ ਆ, ਪਸ਼ੂ ਨੂੰ ਨਹੀਂ, ਪੰਛੀ ਨੂੰ ਨਹੀਂ, ਹੋਰ ਜਲ ਦੇ ਜੀਵਾਂ ਜੰਤੂਆਂ ਨੂੰ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਚਰਨ ਪਰਸਣ ਦਾ ਵਕਤ ਮਨੁੱਖ ਨੂੰ ਨਸੀਬ ਹੁੰਦਾ ਹੈ, ਮਨੁੱਖ ਨੂੰ। ਅਤੇ ਜੇ ਮਨੁੱਖ ਇਹ ਚੰਗੀ ਸੰਗਤ ਕਰੇ, ਮਾਂ ਬੱਚੀਆਂ ਚੰਗੀ ਸੰਗਤ ਕਰਨ, ਕਿਉਂਕਿ ਮਾਂ ਦੇ ਸਿਰ ਦੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ। ਬੱਚੀਆਂ ਦੇ ਸਿਰ 'ਤੇ ਬੜੀ ਵੱਡੀ, ਜਿਹੜੀਆਂ ਸਾਡੀਆਂ ਬੱਚੀਆਂ ਨੇ, ਜਿਹੜੀਆਂ ਸਾਡੀਆਂ ਭੈਣਾਂ ਨੇ, ਇਹਨਾਂ ਆਉਣ ਵਾਲੇ ਪਰਿਵਾਰਾਂ ਦੇ ਵੀ ਫਰਜ਼ ਨਿਭਾਉਣੇ ਨੇ। ਮਾਂ ਦੇ ਅੰਦਰ ਪਰਿਪੱਕਤਾ ਹੋਵੇ, ਇਸਤਰੀ ਨੂੰ ਕਾਲ ਪੁਰਖ ਵਾਹਿਗੁਰੂ ਨੇ ਇਹੋ ਜਿਹੀ ਸ਼ਕਤੀ ਬਖਸ਼ੀ ਹੈ, ਇਹੋ ਜਿਹੀ ਰਹਿਮ ਦਿੱਤੀ ਹੈ ਕਿ ਉਹ ਨਦੀਆਂ ਦੇ ਵਹਿਣ ਬਦਲ ਦਿੰਦੀ ਹੈ। ਇਸਤਰੀ ਚਾਹੇ ਤਾਂ ਮਨੁੱਖ ਨੂੰ ਕੀ ਤੋਂ ਕੀ ਬਣਾ ਦੇਵੇ, ਚੰਗੇ ਰਸਤੇ 'ਤੇ ਚੱਲ ਜਾਏ ਤਾਂ ਫੁਲਵਾੜੀਆਂ ਖਿਲਾਰ ਦਿੰਦੀ ਹੈ। ਜੇ ਕਿਤੇ ਇਸਤਰੀ ਨੂੰ ਮਾੜੀ ਸੰਗਤ ਪ੍ਰਾਪਤ ਹੋ ਜਾਵੇ ਤਾਂ ਉੱਥੇ ਕੈਰਮਾਂ ਪਾਂਡਵਾਂ ਦੇ ਯੁੱਧਾਂ ਦਾ ਪਤਾ ਨਹੀਂ, ਲੱਖਾਂ ਖੂਣੀਆਂ ਖੱਪ ਜਾਂਦੀਆਂ ਨੇ, ਵਿਨਾਸ਼ ਦਾ ਵਿਨਾਸ਼ ਹੋ ਜਾਂਦਾ ਹੈ। ਬੜੇ ਬੜੇ ਰਾਜਿਆਂ ਨਾਲ ਹੋਇਆ, ਭਰਥਰੀ ਜੀ ਵਰਗਿਆਂ ਨਾਲ ਹੋਇਆ। ਵਿਰਾਗ ਸ਼ਤਕ ਲਿਖਦਾ ਹੋਇਆ ਭਰਥਰੀ ਜੀ ਕਹਿੰਦਾ, ਭੁਗਤਾ ਜਾਣ ਭੋਗ ਮੈਂ ਭੋਗੇ, ਭੋਗੋਂ ਭੋਗਿਓ ਮੋਹੇ। ਕਹਿੰਦਾ ਮੈਂ ਜਾਣਿਆ ਕਿ ਇਹਨਾਂ ਵਿਸ਼ਿਆਂ ਦਾ, ਸੁੱਖਾਂ ਦਾ ਆਨੰਦ ਮੈਂ ਮਾਣਦਾ ਭੋਗਦਾ, ਅਸਲ 'ਚ ਭੋਗਾਂ ਨੇ ਮੈਨੂੰ ਭੋਗ ਲਿਆ। ਉਹਦੀ ਜੀਵਨ ਦੀ ਜਿਹੜੀ ਵਾਰਤਾ ਹੈ ਉਹ ਨਿਵੇਕਲੀ ਹੈ, ਰਹੋ ਵਿਚਾਰ ਮੈਂ ਉੱਧਰ ਨੂੰ ਨਾ ਜਾਵਾਂ, ਕਿਉਂਕਿ ਕਥਾ ਦਾ ਵਿਸ਼ਾ ਹੈ ਜਿਹੜੀ ਗੱਲ ਕਰੀ ਫਿਰ ਉੱਧਰ ਨੂੰ ਉਲਟ ਜਾਂਦਾ ਹੈ। ਸੋ ਇਸ ਵਾਸਤੇ ਚੰਗੀ ਇਸਤਰੀ, ਸਿਆਣੀ ਇਸਤਰੀ ਮਾਂ ਬਾਪ ਦੀ ਇੱਜ਼ਤ ਨੂੰ ਬਰਕਰਾਰ ਰੱਖਦੀ ਹੈ। ਕਿਉਂ ਸਤਸੰਗੀਓ, ਮਾਵਾਂ ਦਾ, ਬੱਚੀਆਂ ਦਾ, ਭੈਣਾਂ ਦਾ ਅਦਬ ਕਰਨਾ ਵੀ ਜ਼ਰੂਰੀ ਹੈ, ਪਰ ਅਦਬ ਕਰਾਉਣਾ ਇਹ ਉਹਨਾਂ ਦਾ ਵੀ ਤਾਂ ਫਰਜ਼ ਬਣਦਾ ਹੈ। ਇਸਤਰੀ ਸਾਡੇ ਘਰ 'ਚ, ਬੱਚੀ ਸਾਡੇ ਘਰ 'ਚ ਜੰਮੀ, ਉਹਨੇ ਕੱਲ੍ਹ ਨੂੰ ਪਰਿਵਾਰ ਵੀ ਵੇਖਣਾ, ਅਗਲਾ ਵੀ ਪਾਲਣਾ, ਉਹਦਾ ਲਿਬਾਸ ਵੀ ਚੰਗਾ ਹੋਵੇ। ਇਹ ਨਾ ਹੋਵੇ ਕੋਈ ਚਾਰ ਬੰਦੇ ਉਹਨੂੰ ਦੁਰਾਚਾਰੀ ਨਜ਼ਰ ਨਾ ਤੱਕਣ, ਭੈੜੇ। ਪਾਤਸ਼ਾਹ ਕਹਿੰਦੇ ਜਿੱਤ ਪੈਦਾ ਤਨ ਪੀੜੀ ਹੈ, ਮਨ ਮੈਂ ਚੱਲੈ ਬਕਾਰ, ਐਸਾ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਵੀ ਕਿਹਾ ਹੈ, ਨਾਮ ਬੀਜ ਸੰਤੋਖ ਸੁਹਾਗਾ ਰੱਖ, ਗਲੀਬੀ ਬੇਸ ਸਾਦਾ ਲਿਬਾਸ, ਸਹਿਜ ਲਿਬਾਸ, ਕਿਉਂਕਿ ਜਿਹੜੀ ਖੇਤੀ ਨੂੰ ਬਾੜ ਨਾ ਦਿੱਤੀ ਹੋਵੇ ਉਹਨੂੰ ਪੰਛੀ ਵੀ ਜਾੜ ਦਿੰਦੇ ਨੇ ਤੇ ਜੰਗਲੀ ਜਾਨਵਰ ਫਾਲਤੂ ਵੀ ਜਾੜ ਦਿੰਦੇ ਨੇ। ਪਿੰਜਰਾ ਮੈਂ ਸੂਆ ਜੈਸੇ ਰਾਮ ਨਾਮ ਲੇਤ ਹੇਤ, ਨਿਕਸ਼ਿਤ ਸਿਨਤਾ ਹੈ ਗ੍ਰਸਤ ਮੁੰਜਾਰ ਹੈ, ਜੈਸੇ ਬਾੜ ਦੀਏ ਖੇਤ, ਸ਼ੁਭਤ ਨਾ ਮ੍ਰਿਗ ਨਰ ਛੇਟੀ ਪਏ ਮ੍ਰਿਗ ਪੰਖੀ ਖੇਤਾ ਉਜਾੜ ਹੈ। ਜਿਹੜੇ ਖੇਤ ਨੂੰ ਬਾੜ ਨਾ ਹੋਈ ਉਹਨੂੰ ਸਤਸੰਗੀ ਪਸ਼ੂ ਤੇ ਪੰਛੀ ਉਜਾੜ ਦਿੰਦੇ ਨੇ, ਜਿਹਦਾ ਰਖਵਾਲਾ ਨਾ ਹੋਇਆ, ਜਿਹਦਾ ਮਾਲਕ ਨਾ ਹੋਇਆ। ਇਸ ਵਾਸਤੇ ਸਾਦੇ ਲਿਬਾਸ ਚਾਹੀਦੇ ਆ। ਸਾਡੀਆਂ ਬੱਚੀਆਂ ਸਾਡੀਆਂ ਭੈਣਾਂ ਇਸ ਤਰ੍ਹਾਂ ਦਾ ਲਿਬਾਸ ਪਹਿਣ ਜਿਹਦੇ ਲਿਬਾਸ ਨੂੰ ਦੇਖ ਕਰਕੇ ਮਨੁੱਖ ਦਾ ਸੀਸ ਨਿਭ ਜਾਵੇ ਇਹ ਗੁਰੂ ਨਾਨਕ ਸਾਹਿਬ ਦੀ ਪੁੱਤਰੀ ਹੈ, ਗੁਰੂ ਨਾਨਕ ਸਾਹਿਬ ਦੀ ਬੱਚੀ ਹੈ। ਖਿਆਲ ਕਰਿਓ, ਮੈਂ ਆਪ ਜੀ ਦੇ ਨਾਲ ਇੱਕ ਵਾਰਤਾ ਸਾਂਝੀ ਕਰਨ ਲੱਗਿਆ ਹਾਂ। ਗੁਰੂ ਕੀ ਸਿੱਖੀ, ਗੁਰੂ ਨਾਨਕ ਪਾਤਸ਼ਾਹ ਦੇ ਦਰ ਦੀ ਸਿੱਖੀ। ਸਿੱਖ ਬੱਚੀਓ, ਸਿੱਖ ਬੀਬੀਓ, ਤੇ ਸਿੱਖਾਂ ਦੇ ਘਰੇ ਜੰਮੇ ਹੋਏ ਮੇਰੇ ਭਰਾਵੋ, ਤੁਹਾਨੂੰ ਇਸ ਗੱਲ ਦਾ ਫਖਰ ਹੋਣਾ ਚਾਹੀਦਾ ਹੈ ਕਿ ਕਾਲ ਪੁਰਖ ਦੀ ਰਹਿਮਤ ਦੇ ਨਾਲ ਸਾਨੂੰ ਸਿੱਖੀ ਘਰਾਣੇ 'ਚ ਜਨਮ ਮਿਲ ਗਿਆ ਹੈ। ਸੰਤ ਬਾਬਾ ਕਰਤਾਰ ਸਿੰਘ ਜੀ ਮਹਾਂਪੁਰਖਾਂ ਦੇ ਇੱਕ ਬੋਲ ਚੇਤੇ ਆਏ, ਉਹਦੇ ਵਿੱਚ ਸੰਤਾਂ ਨੇ ਜ਼ਿਕਰ ਕੀਤਾ ਹੈ, ਕਹਿੰਦੇ ਜਿੱਡਾ ਵੱਡਾ ਬੋੜ ਦਾ ਰੁੱਖ ਹੁੰਦਾ ਹੈ ਨਾ, ਉਹਦੇ ਕਿੰਨੇ ਪੱਤੇ ਹੁੰਦੇ ਆ ਨਾ, ਇੰਨੇ ਚੰਗੇ ਕਰਮ ਮਨੁੱਖ ਦੇ ਹੋਣ ਤਾਂ ਮਨੁੱਖਾ ਜਨਮ ਮਿਲਦਾ ਹੈ, ਪਲੱਸ ਉਹਦੇ ਵਿੱਚ ਜਿੰਨੇ ਬੋੜ ਦੇ ਰੁੱਖ ਦੇ ਡੋਡੀਆਂ ਲੱਗੀਆਂ ਹੁੰਦੀਆਂ ਪਲੱਸ ਓਨੇ ਸ੍ਰੇਸ਼ਟ ਕਰਮ ਹੋਣ ਤਾਂ ਸਿੱਖ ਦੇ ਘਰੇ ਜਨਮ ਮਿਲਦਾ ਹੈ, ਉਹਦੇ ਵਿੱਚ ਪਲੱਸ ਇੱਕ ਇੱਕ ਡੋਡੀ 'ਚ ਕਿੰਨੇ ਬੀਜ ਨੇ ਜਿਹਨੂੰ ਬਾਟੀਆਂ ਕਹਿੰਦੇ ਨੇ, ਓਨੇ ਪਲੱਸ ਹੋਰ ਚੰਗੇ ਕਰਮ ਹੋਣ ਤੇ ਅੰਮ੍ਰਿਤ ਦੀ ਦਾਤ ਪ੍ਰਾਪਤ ਹੁੰਦੀ ਹੈ, ਨਹੀਂ ਤਾਂ ਸੁਰ ਨਰ ਮੁੰਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਨਹੀਂ ਤਾਂ ਦੇਵੀ ਦੇਵਤੇ ਲੱਭਦੇ ਹੋ ਮਰ ਗਏ, ਅੰਮ੍ਰਿਤ ਦੀ ਦਾਤ ਨਸੀਬ ਨਹੀਂ ਜੀ ਹੁੰਦੀ। ਪਾਤਸ਼ਾਹ ਕਹਿੰਦੇ ਕਰਮ ਹੈ ਅੰਮ੍ਰਿਤ, ਕਰਨਾ ਹੱਥਾਂ ਦਾ ਹੈ, ਕਰਮ ਹੈ ਅੰਮ੍ਰਿਤ ਆਣ ਨਸਾਰਿਓ ਖਿਸਰ ਗਇਓ, ਭੂਮ ਪਰ ਡਾਰਿਓ ਹੱਥਾਂ 'ਚ ਆਇਆ ਖੁਸ ਜਾਂਦਾ ਹੈ, ਭਾਗਾਂ 'ਚ ਹੋਵੇ ਤਾਂ ਨਸੀਬ ਨਹੀਂ ਜੇ ਹੁੰਦਾ ਜੇ ਭਾਗਾਂ 'ਚ ਨਾ ਲਿਖਿਆ ਹੋਵੇ। ਸਿਕੰਦਰ ਬਾਦਸ਼ਾਹ ਦੁਨੀਆਂ ਦਾ ਜੇਤੂ ਅਖੀਰਲੇ ਵੇਲੇ ਆ ਕੇ ਜਦੋਂ ਮੌਤ ਦਾ ਭਾਉ ਸਤਾਉਣ ਲੱਗਿਆ, ਬੜੇ ਬੜੇ ਜੋਤਸ਼ੀਆਂ ਨੂੰ, ਵਿਦਵਾਨਾਂ ਨੂੰ, ਰਿਸ਼ੀਆਂ ਨੂੰ, ਮੁਨੀਆਂ ਨੂੰ, ਬੜੇ ਬੜੇ ਫਲਾਸਫਾਰਾਂ ਨੂੰ ਕਹਿਣ ਲੱਗਿਆ ਵੀ ਕੋਈ ਦੁਨੀਆਂ 'ਤੇ ਇਹੋ ਜਿਹਾ ਨੁਕਤਾ ਹੈ ਜਿਹੜਾ ਮੌਤ ਦਾ ਡਰ ਨਿਵਰਤ ਹੋ ਜਾਵੇ। ਉਹਨਾਂ ਕਿਹਾ ਹਾਂਜੀ, ਇਹ ਅੰਮ੍ਰਿਤ ਜੇ ਕਿਤੇ ਮਿਲ ਜਾਵੇ ਤਾਂ, ਅੰਮ੍ਰਿਤ ਅੰਮ੍ਰਿਤ ਦਾ ਅਰਥ ਹੈ ਅੰਮ ਨਾਮ ਅਮਰ ਦਾ ਅਤੇ ਮ੍ਰਿਤ ਨਾਮ ਮੌਤ ਦਾ, ਮੌਤ ਦੇ ਡਰ ਨੂੰ ਨਿਵਰਤ ਕੇ ਦਾਤ ਦਾ ਨਾਮ ਅੰਮ੍ਰਿਤ ਹੈ। ਅਤੇ ਸਿਕੰਦਰ ਨੇ ਕਿਹਾ ਕਿੱਥੋਂ ਮਿਲੇਗਾ, ਵਿਦਵਾਨਾਂ ਨੇ ਕਿਹਾ ਵੀ ਆਬੇ ਹਯਾਤ ਦਾ ਕੁੰਡ ਹੈ, ਉਹ ਰੋ ਵਿਚਾਰ ਪ੍ਰਸੰਗ ਲੰਬਾ ਹੈ, ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਲਿਖਿਆ ਦਸਵੇਂ ਬਾਣੀ ਦੇ ਵਿੱਚ। ਸਿਕੰਦਰ ਬਾਦਸ਼ਾਹ ਉਸ ਆਬੇ ਹਯਾਤ ਨੂੰ ਪ੍ਰਾਪਤ ਕਰਨ ਦੇ ਲਈ ਦਿਨ ਰਾਤ ਪਹਾੜਾਂ ਨੂੰ ਖੋਜਦਾ ਲੱਭਦਾ ਫਿਰਦਾ ਰਿਹਾ। ਸੂਫੀ ਕਵੀ ਵਜ਼ੀਰ ਜੀ ਨੇ ਲਿਖਿਆ ਸੱਤਵੇਂ ਸਲੋਕ 'ਚ, ਕਹਿੰਦੇ ਸ਼ਾਹ ਸਿਕੰਦਰ ਢੂੰਡੇ ਆਬੇ ਹਯਾਤ ਨੂੰ, ਵਿੱਚ ਪਹਾੜਾਂ ਫਿਰਦਾ ਦਿਨ ਤੇ ਰਾਤ ਨੂੰ, ਪੀਤੋਸ ਨਹੀਂ ਪਿਆਲਾ ਆਪਣੇ ਦਸਤ ਭਰ, ਵਜੀਦਾ ਕੌਣ ਸਾਹਿਬ ਨੂੰ ਆਖਾ ਇਉਂ ਨੀ ਇੰਜ ਕਰ। ਬੁੱਕ ਭਰ ਲਿਆ ਜਾ ਕੇ ਆਬੇ ਹਯਾਤ ਦੇ ਕੁੰਡ ਤੋਂ, ਅਤੇ ਜਿਹੜੀ ਨੀਚ ਗੀਤ ਸੀ ਪਛੜਾ ਭੇਜੀ ਇੰਦਰ ਦੀ, ਕਹਿੰਦੇ ਉਹ ਹੜ ਹੜਾ ਕਰਕੇ ਹੱਸੀ ਅਤੇ ਉਹਨੂੰ ਵੇਖ ਕੇ ਕਹਿਣ ਲੱਗਿਆ, ਹੇ ਗੀਤ ਤੂੰ ਮੈਂ ਬੜੇ ਯਤਨਾਂ ਨਾਲ ਇੱਥੇ ਪਹੁੰਚਿਆ, ਤੇਰੇ ਹੱਸਣ ਦਾ ਕਾਰਨ ਕੀ ਹੈ? ਕਹਿੰਦੀ ਪੀ ਲੈ ਪੀ ਲੈ, ਜੇ ਦੱਸ ਸਕਿਆ ਤੇ ਪੀ ਨਹੀਂ ਸਕੇਗਾ। ਉਹਦੇ ਮਨ 'ਚ ਸ਼ੰਕਾ ਪੈ ਗਈ, ਕਹਿੰਦੇ ਬਿਰਧ ਤਨ ਖਗਤ ਕੋ ਧਰ ਬੈਠੀ ਆਏ ਕਹਿ। ਪਛੜਾ ਜਿਹੜੀ ਸੀ ਇੱਕ ਸਵਰਗ ਦੀ ਰਹਿਣ ਵਾਲੀ, ਔਰ ਇੰਦਰ ਨੂੰ ਉਹ ਵਾਹਿਗੁਰੂ ਸਿਕੰਦਰ ਨੂੰ ਸੁਣਾ ਕੇ ਕਹਿਣ ਲੱਗੀ, ਪਛ ਏਕ ਨਾ ਤਨ ਰਹਿਓ ਰਕਤ ਨਾ ਰਹਿਓ ਸਰੀਰ, ਤਨ ਨਾ ਛੁੱਟ ਦੁੱਖ ਸੋ ਜੀਅਤ ਜਬ ਤੇ ਪੀਓ ਕਨੀਰ। ਕਹਿੰਦੀ ਇਹ ਖੋਟਾ ਪਾਣੀ ਮੈਂ ਵੀ ਪੀ ਬੈਠੀ ਹਾਂ, ਤੜਪਦੀ ਹਾਂ, ਇਹਦਾ ਪੀਣ ਦਾ ਮਤਲਬ ਮੌਤ ਦੀ ਨਿਵਰਤੀ ਹੋਣੀ। ਸ਼ੰਕਾ ਪਾਉਣੀ ਸੀ ਉਹਨੇ, ਮੌਤ ਦੀ ਨਿਵਰਤੀ ਹੋਣੀ, ਜਬ ਤੇ ਪੀਓ ਕਨੀਰ। ਕਹਿੰਦੀ ਖੋਟਾ ਪਾਣੀ ਪੀ ਲਿਆ, ਤਨ ਨਾ ਛੁੱਟਤ ਦੁੱਖ ਸੋ ਜੀਅਤ, ਨਾ ਖੂਨ ਰਹਿ ਗਿਆ, ਨਾ ਪੰਖ ਰਹਿ ਗਿਆ, ਸਭ ਕੁਝ ਝੜ ਗਿਆ, ਤੇ ਤੜਪਦੀ ਆ, ਪ੍ਰਾਣ ਨਿਕਲਦੇ ਨੀ, ਆ ਹਸ਼ਰ ਹੋ ਜਾਏਗਾ। ਡੋਲ ਕੇ ਬੁੱਕ ਵਾਪਸ ਮੁੜਿਆ ਸਿਕੰਦਰ ਬਾਦਸ਼ਾਹ, ਨਸੀਬ ਨਹੀਂ ਹੁੰਦਾ ਭਾਗਾਂ ਤੋਂ ਬਿਨਾਂ। ਇਹ ਤੇ ਸਤਿਗੁਰੂ ਨੇ ਤਰਸ ਕਰਤਾ, ਕਲਗੀਧਰ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੰਜਾਂ ਪਿਆਰਿਆਂ 'ਚ ਪਿਰਤ ਪਾ ਦਿੱਤੀ, ਕਿਉਂਕਿ ਸਤਿਗੁਰੂ ਜੀ ਨੇ ਸ਼ਬਦ ਗੁਰੂ ਨੂੰ ਬਖਸ਼ਿਆ ਹੈ। ਔਰ ਅੰਮ੍ਰਿਤ ਦੀ ਪੌਲ ਪੰਜ ਪਿਆਰੇ ਦਿੰਦੇ ਨੇ, ਆਪਣੇ ਵੀ ਇਸ ਗੁਰੂ ਘਰ 'ਚ ਅੰਮ੍ਰਿਤ ਸਮਾਗਮ ਰੱਖਿਆ ਗਿਆ ਹੈ। ਜਿਹੜੇ ਮੇਰੇ ਭੈਣ ਭਰਾ ਨਗੁਰੇ ਆ ਨਾ, ਉਹ ਨਗੁਰੇ ਪੁਣੇ ਦੀ ਜੂਠ ਲਾ ਕੇ ਅੰਮ੍ਰਿਤ ਦੀ ਪੌਲ ਛਕ ਲਿਓ। ਹਾਂਜੀ, ਮੈਂ ਬੇਨਤੀ ਕਰ ਰਿਹਾ ਸੀ, ਸਿੱਖੀ ਭਾਗਾਂ ਨਾਲ ਮਿਲਦੀ ਹੈ, ਸਿੱਖ ਦੇ ਘਰੇ ਜਨਮ ਤੁਰਵਲੇ ਕਰਮਾਂ ਕਰਕੇ ਮਿਲਦਾ ਹੈ। ਤੁਹਾਨੂੰ ਫਕਰ ਹੋਣਾ ਚਾਹੀਦਾ ਕਿ ਆਪਾਂ ਸਿੱਖਾਂ ਦੇ ਘਰੇ ਜੰਮੇ ਬੱਚੇ ਹੈ। ਜਿਹੜੇ ਗੈਰ ਸਿੱਖਾਂ ਦੇ ਘਰੇ ਜੰਮੇ ਉਹਨਾਂ ਨੇ ਪੁੱਜ ਕੇ ਰੱਜ ਕੇ ਸਿੱਖੀ ਕਮਾਈ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਨਹੀਂ ਛੱਡੇ। ਇੱਕ ਵਾਰ ਤਾਂ ਸਾਂਝੀ ਕਰਾਂ ਆਪ ਜੀ ਦੇ ਨਾਲ, ਇੱਕ ਪੁਸਤਕ ਹੈ ਸ਼ਹੀਦ ਪ੍ਰਿਥੀਪਾਲ ਸਿੰਘ ਜੀ ਹੋਏ ਨੇ, ਉਹਨਾਂ ਨੇ ਪੁਸਤਕ ਲਿਖੀ ਹੈ ਸ਼ਹਾਕੋ ਬਾਬਾ ਨਾਨਕ। ਗੁਰੂ ਨਾਨਕ ਸਾਹਿਬ ਜੀ ਦੀ ਬਗਦਾਦ ਫੇਰੀ, ਅਰਬ ਕੰਟਰੀਆਂ ਦੀ ਫੇਰੀ, ਉਹਦੇ ਵਿੱਚ ਉਹਨਾਂ ਜ਼ਿਕਰ ਕੀਤਾ ਹੈ, ਹਵਾਲਾ ਦਿੱਤਾ ਹੈ। ਸਤਿਗੁਰੂ ਨਾਨਕ ਸਾਹਿਬ ਜੀ ਲਗਭਗ 2.5 ਵਰ੍ਹੇ ਦਾ ਸਮਾਂ ਅਰਬ ਦੇਸ਼ਾਂ ਅੰਦਰ ਵਿਚਰਦੇ ਰਹੇ ਅਤੇ ਸਤਿਗੁਰੂ ਜੀ ਦੇ ਨਾਲ ਇੱਕ ਤਾਜਦੀਨ ਨਾਮ ਦਾ ਲਿਖਾਰੀ ਸੀ, ਉਹਨੇ ਮਹਾਰਾਜ ਜੀ ਦੀਆਂ ਸਾਰੀਆਂ ਘਟਨਾਵਾਂ ਨੂੰ ਕਲਮ ਬੰਦ ਕੀਤਾ। ਉਹ ਪੁਸਤਕ ਦੇ ਰੂਪ ਅੰਦਰ ਉਹਨੇ ਇਕੱਤਰ ਕਰਕੇ ਮਦੀਨੇ ਦੀ ਯੂਨੀਵਰਸਿਟੀ ਪੁਸਤਕਾਲਿਆ ਦੇ ਅੰਦਰ ਰੱਖ ਦਿੱਤੀ। ਸੈਯਦ ਪ੍ਰਿਥੀਪਾਲ ਜੀ, ਜਿਨ੍ਹਾਂ ਦਾ ਪਹਿਲਾਂ ਨਾਮ ਮੁਸਤਾਕ ਹੁਸੈਨ ਸੀ, ਕਸ਼ਮੀਰ ਦੇ ਰਹਿਣ ਵਾਲੇ, ਆਪਣੇ ਪਿਤਾ ਦੇ ਨਾਲ ਹੱਜ ਕਰਦੇ ਉੱਥੇ ਗਏ। ਪਿਤਾ ਦੀ ਇੱਛਾ ਸੀ ਕਿ ਇੱਥੋਂ ਆਲਮ ਫਾਜ਼ਲ ਦੀ ਡਿਗਰੀ ਪ੍ਰਾਪਤ ਕਰੇ ਮਦੀਨੇ ਦੀ ਯੂਨੀਵਰਸਿਟੀ 'ਚੋਂ। ਪਰ ਜਦ ਉਸਨੇ ਉਸ ਲਾਇਬ੍ਰੇਰੀ ਦੇ ਵਿੱਚੋਂ ਪੁਸਤਕ ਪੜ੍ਹੀ, ਉਹਨੂੰ ਖੋਲ੍ਹਿਆ, ਬਾਚਿਆ, ਉਹਦੇ ਵਿੱਚ ਲਿਖਿਆ ਹੋਇਆ ਕਿ ਇੱਕ ਹਿੰਦ ਦਾ ਪੀਰ ਨਾਨਕ ਸ਼ਾਹ ਫਕੀਰ ਆਇਆ, ਉਹਦੇ ਚਰਨਾਂ ਦੇ ਨਾਲ ਕਾਬਾ ਘੁੰਮਿਆ, ਕਾਬਾ ਦੇਖ ਕੇ ਦੰਗ ਰਹਿ ਗਿਆ। ਪੁਸਤਕ ਆਪਣੇ ਪਿਤਾ ਦੇ ਅੱਗੇ ਰੱਖੀ, ਆਹ ਕੀ ਲਿਖਿਆ? ਉਹਦਾ ਪਿਤਾ ਸੋਚੀ ਪੈ ਗਿਆ, ਮੈਂ ਇਹਨੂੰ ਕੀ ਜਵਾਬ ਦੇਵਾਂ। ਕਹਿਣ ਲੱਗਿਆ, ਪੁੱਤਰ, ਇਹ ਲਿਖਿਆ ਤਾਂ ਸੱਚ ਹੀ ਹੈ, ਪਰ ਅਸੀਂ ਨਹੀਂ ਜੇ ਮੰਨਣਾ, ਅਸੀਂ ਇਸਲਾਮ ਦੇ ਬਹੁਤ ਵੱਡੇ ਪ੍ਰਚਾਰਕ ਹਾਂ। ਕਹਿਣ ਲੱਗਿਆ, ਜੇ ਇਹ ਸੱਚ ਲਿਖਿਆ ਤਾਂ ਤੁਸੀਂ ਅੱਜ ਤੀਕਰ ਮੈਨੂੰ ਝੂਠ ਹੀ ਪੜ੍ਹਾਈ ਗਏ। ਜੇ ਸੱਚ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਹੈ ਤਾਂ ਮੈਂ ਅੱਜ ਤੋਂ ਗੁਰੂ ਨਾਨਕ ਪਾਤਸ਼ਾਹ ਦਾ ਹੋ ਗਿਆ ਜੇ। ਉਹ ਕਹਿਣ ਲੱਗਿਆ, ਕਮਲਾ ਹੋਇਆ ਚੱਲਿਆ, ਮੈਂ ਤੇਰੇ ਵਾਸਤੇ, ਇਕਲੌਤੇ ਪੁੱਤਰ ਵਾਸਤੇ ਲੱਖਾਂ ਕਰੋੜਾਂ ਦੀ ਨਹੀਂ, ਅਰਬਾਂ ਖਰਬਾਂ ਦੀ ਜਾਇਦਾਦ ਬਣਾਈ ਹੈ, ਅਤੇ ਉਹ ਇਸਲਾਮ 'ਚ ਜੰਮਿਆ ਬੱਚਾ ਕਹਿੰਦਾ ਮੈਂ ਠੋਕਰ ਮਾਰਦਾ ਤੇਰੀ ਜਾਇਦਾਦ ਨੂੰ, ਪਰ ਮੈਨੂੰ ਸੱਚ ਚਾਹੀਦਾ। ਜੇ ਗੁਰੂ ਨਾਨਕ ਸਾਹਿਬ ਦੇ ਘਰ 'ਚ ਸੱਚ ਹੈ ਤਾਂ ਮੈਂ ਅੱਜ ਤੋਂ ਗੁਰੂ ਨਾਨਕ ਸਾਹਿਬ ਦਾ ਹੋ ਗਿਆ ਜੇ। ਬਾਅਦ ਯਤਨ ਪਿਓ ਨੇ ਲਾਇਆ ਪਰ ਨਹੀਂ ਰੁਕਿਆ। ਉਹ ਬਾਅਦ ਦੇ ਵਿੱਚ, ਉਹ ਇਤਿਹਾਸ ਲੰਬਾ ਹੈ, ਕਦੇ ਫਿਰ ਸੁਣਾਵਾਂਗੇ, ਟੂਕ ਮਾਤਰ ਮੈਂ ਆਪ ਜੀ ਨੂੰ ਬੇਨਤੀ ਕਰ ਦਿੰਦਾ। ਉਹ ਅੰਮ੍ਰਿਤਦੀਪ ਪੌਲ ਛੱਕ ਕਰਕੇ ਸੈਯਦ ਪ੍ਰਿਥੀਪਾਲ ਸਿੰਘ ਬਣ ਗਿਆ, ਇਸਲਾਮ 'ਚ ਜੰਮਿਆ ਹੋਇਆ ਬੱਚਾ। ਅਤੇ ਉਹਨੇ ਫਿਰ ਯਾਤਰਾ ਕੀਤੀ ਜਿੱਥੇ ਜਿੱਥੇ ਮੇਰੇ ਸਤਿਗੁਰੂ ਨੇ ਮੁਬਾਰਕ ਚਰਨ ਪਾਏ, ਜਿੱਥੇ ਜਿੱਥੇ ਸਤਿਗੁਰੂ ਜੀ ਨੇ ਅਰਬ ਦੇਸ਼ਾਂ 'ਚ ਅੰਮ੍ਰਿਤ ਦੇ ਸੋਮੇ ਜਲ ਕੱਢਿਆ, ਉੱਥੇ ਪੱਥਰ ਲਿਖੇ, ਉੱਥੇ ਕਿਹੜੀਆਂ ਮਸੀਤਾਂ ਅੱਜ ਵੀ ਗੁਰੂ ਨਾਨਕ ਸਾਹਿਬ ਦੇ ਨਾਂ 'ਤੇ ਨੇ, ਉਹਨੇ ਸਾਰਾ ਲਿਖ ਦਿੱਤਾ ਉਹਦੇ ਵਿੱਚ, ਡਿਟੇਲ ਲਿਖ ਦਿੱਤੀ। ਇੱਥੋਂ ਤਾਂ ਇਸਲਾਮ ਦੇ ਲੋਕ ਉਹਨੂੰ ਮਾਰਨ ਵੀ ਪਏ ਕਈ ਵਾਰ। ਇੱਕ ਉਹਦੇ 'ਚ ਘਟਨਾ ਲਿਖੀ ਹੈ, ਮੈਂ ਉਹ ਆਪ ਜੀ ਨਾਲ ਸਾਂਝੀ ਕਰਕੇ ਸਮਾਪਤੀ ਕਰ ਦੇਣੀ ਹੈ, ਭਾਈ ਸਾਹਿਬ ਵੀ ਆ ਗਏ ਨੇ। ਸੋ ਉਹਦੇ ਵਿੱਚ ਜਿਹੜੀ ਘਟਨਾ ਲਿਖੀ ਹੈ, ਜਦੋਂ ਮੇਰੇ ਸਤਿਗੁਰੂ ਜੀ ਮਦੀਨੇ ਦੇ ਅੰਦਰ ਸਨ, ਮੱਕੇ ਮਦੀਨੇ ਦੇ ਸੰਗਤ ਨੂੰ ਤਾਰ ਰਹੇ ਸਨ, ਅੰਮ੍ਰਿਤ ਰੂਪੀ ਕੀਰਤਨ ਕਰਦੇ, ਸੰਗਤਾਂ ਭੇਟਾ ਦੇ ਲਈ ਬਹੁਤ ਸੋਹਣਾ ਦੁੱਧ, ਖੰਜੂਰਾਂ, ਸ਼ਹਿਦ ਆਦਿਕ ਪਦਾਰਥ ਲੈ ਕੇ ਆਉਂਦੀਆਂ। ਕੀਰਤਨ ਦੀ ਸਮਾਪਤੀ ਹੋਈ ਤੋਂ ਸੰਗਤ 'ਚ ਵਰਤਾਇਆ ਜਾਂਦਾ, ਵੰਡਿਆ ਜਾਂਦਾ। ਔਰ ਇੱਕ ਬੀਬੀ ਹੈ, ਇਸਲਾਮ ਮਜ਼ਹਬ 'ਚ ਜੰਮੀ ਹੋਈ, ਉਹ ਸਤਿਗੁਰੂ ਜੀ ਦੀ ਸੰਗਤ ਕਰਦੀ ਹੈ, ਉਹਦਾ ਨਾਮ ਹੈ ਸਲੀਮਾ। ਸਲੀਮਾ ਗੁਰੂ ਨਾਨਕ ਸਾਹਿਬ ਦੀ ਸੰਗਤ ਕਰਦੀ ਹੈ, ਪੁਰਬਲਾ ਕਰਮ ਜਾਗ ਆਇਆ, ਭਾਗਾਂ ਵਾਲੀ ਨੇ ਬੰਦਗੀ ਕਰਨੀ ਸ਼ੁਰੂ ਕੀਤੀ। ਸਤ ਸੰਗਤ, ਆਪਾਂ ਸ਼ਬਦ ਸਰਵਣ ਕੀਤਾ ਸੀ ਨਾ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜਾ ਜੀ। ਉਹ ਭਾਗਾਂ ਵਾਲੀ ਨੂੰ ਸੰਗਤ ਮਿਲ ਗਈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ, ਹੁਣ ਉਹ ਸਿੱਖੀ ਕਮਾਉਣ ਲੱਗੀ, ਨਾਮ ਜਪਣ ਲੱਗੀ। ਉਹਦਾ ਪਤੀ ਹੈ ਗੁਲਾਮ ਜਾਜਾ, ਅਤੇ ਗੁਲਾਮ ਜਾਜਾ ਊਠਾਂ ਦਾ ਵਪਾਰ ਕਰਦਾ, ਊਠਾਂ ਦਾ ਬਹੁਤ ਵੱਡਾ ਕਾਫਲਾ ਲੈ ਕੇ ਮਿਸਰ ਨੂੰ ਚੱਲਿਆ। ਮਿਸਰ 'ਚ ਜਾਂਦਿਆਂ ਹੋਇਆਂ ਰਸਤੇ 'ਚ ਮਾਰਗ ਦੇ ਅੰਦਰ ਇੱਕ ਖੇਤ ਦੇ ਕੰਢੇ 'ਤੇ ਅੰਗੂਰਾਂ ਦੀ ਬੇਲ ਹੈ, ਉਹਨੂੰ ਊਠ ਨੇ ਮੂੰਹ ਮਾਰਿਆ, ਅੰਗੂਰਾਂ ਦੀ ਬੇਲ ਖਾ ਲਈ। ਕਿਸਾਨ ਨੇ ਵੇਖਿਆ, ਉਹਨੇ ਗੁੱਸੇ 'ਚ ਆ ਕੇ ਕਿਸਾਨ ਨੇ ਇੱਕ ਪੱਥਰ ਚੱਖਿਆ ਊਠ ਦੇ, ਮਾਰਿਆ ਸਿਰ 'ਤੇ, ਕਿਤੇ ਟਿਕਾਣੇ 'ਤੇ ਲੱਗ ਗਿਆ, ਊਠ ਦੀ ਮੌਤ ਹੋ ਗਈ ਹੈ। ਗੁਲਾਮ ਜਾਜੇ ਨੇ ਚੁੱਕ ਕੇ ਪੱਥਰ ਦੁਬਾਰੇ ਕਿਸਾਨ ਦੇ ਮਾਰਿਆ, ਉਹਦੀ ਵੀ ਮੌਤ ਹੋ ਗਈ ਹੈ। ਅਤੇ ਬੰਦਾ ਤਲਖੀ 'ਚ ਆ ਕੇ ਤਾਂ ਕੰਮ ਕਰ ਬਹਿੰਦਾ ਹੈ, ਅਤੇ ਜਦੋਂ ਮੌਤ ਹੋ ਜਾਏ ਕਿਸੇ ਇਨਸਾਨ ਦੀ, ਫਿਰ ਧਰਤੀ ਵੇਲ ਨਹੀਂ ਦਿੰਦੀ ਹੁੰਦੀ, ਭੱਜਣ ਦੀ ਪੈ ਗਈ, ਹੁਣ ਕਿੱਧਰ ਜਾਵਾਂ? ਪ੍ਰਦੇਸ਼ ਦੇ ਅੰਦਰ ਕੋਈ ਕਿਸੇ ਦਾ ਮਿੱਤਰ ਨਹੀਂ ਹੁੰਦਾ, ਕੋਈ ਸਹਾਇਤਾ ਨਹੀਂ ਜੇ ਕਰਦਾ, ਕੋਈ ਬਿਰਲਾ ਬਿਰਲਾ ਗੁਰੂ ਨਾਨਕ ਸਾਹਿਬ ਦਾ ਪਿਆਰਾ ਹੈ ਜਿਹੜਾ ਕਿਸੇ ਗਰੀਬ ਦੀ ਸਹਾਇਤਾ ਦੇਵੇ, ਸਿੱਖੀ ਜਾਣ ਕੇ, ਗੁਰੂ ਦਾ ਸਿੱਖ ਜਾਣ ਕਰਕੇ ਮਦਦ ਕਰ ਦੇਵੇ। ਨਹੀਂ ਤਾਂ ਸੰਸਾਰ ਦੇ ਲੋਕ ਮਤਬਲ ਨਾਲ ਬੱਝੇ ਹੁੰਦੇ ਨੇ। ਤਾਂ ਗੁਲਾਮ ਜਾਜਿਆਂ ਨੇ ਕਿਹਾ, ਪ੍ਰਦੇਸ਼ 'ਚ ਆਇਆ, ਭੱਜ ਚੱਲਾਂ, ਲੋਕ ਮਾਰ ਦੇਣਗੇ। ਭੱਜਣ ਲੱਗਿਆ, ਫੜ ਲਿਆ ਲੋਕਾਂ ਨੇ, ਪੇਸ਼ ਕੀਤਾ ਕੋਟਵਾਲ ਦੇ ਜੱਜ ਕੀਤਾ, ਇਹਨੇ ਇੱਕ ਕਿਸਾਨ ਗਰੀਬ ਦਾ ਕਤਲ ਕਰ ਦਿੱਤਾ ਹੈ। ਹੁਣ ਅੱਗੋਂ ਉਹਨੇ ਸਜ਼ਾ ਸੁਣਾ ਦਿੱਤੀ, ਸਜ਼ਾ ਮੌਤ ਦੇ ਬਦਲੇ ਮੌਤ, ਇਹਨੂੰ ਫਾਂਸੀ ਦਿੱਤੀ ਜਾਏ, ਫਾਹ ਦਿੱਤਾ ਜਾਏ। ਉਹਨੇ ਅਰਜ਼ ਕੀਤੀ ਵੀ ਇਹ ਮੌਤ ਦੀ ਸਜ਼ਾ ਮਾਫ਼ ਹੋ ਸਕਦੀ ਹੈ? ਉਹ ਕਹਿਣ ਲੱਗੇ ਜੇ ਉਹ ਮਰਨ ਵਾਲੇ ਪ੍ਰਾਣੀ ਦੇ ਘਰ ਦੇ ਜੀ ਮੰਨਣ ਤਾਂ ਉਹਨਾਂ ਨੂੰ ਪੁੱਛਿਆ, ਮਸ਼ਵਰਾ ਹੋਇਆ, ਉਹ ਕਹਿੰਦੇ ਚਲੋ ਜੀ ਮਰਨ ਵਾਲਾ ਤਾਂ ਮਰ ਗਿਆ, ਜੇ ਉਹਦੇ ਬਦਲੇ ਸਾਨੂੰ ਇਹ 500 ਮੋਹਰ ਸਿਉਣੇ ਦੀ ਹਰਜਾਨੇ ਵਜੋਂ ਦੇਵੇ ਤਾਂ ਇਹਦੀ ਸਜ਼ਾ ਮਾਫ਼ ਕਰ ਦਿਓ। ਉਹਨੇ ਕਿਹਾ ਠੀਕ ਹੈ, ਮੈਂ ਮੋਹਰਾਂ ਲਿਆ ਕੇ ਦੇ ਸਕਦਾ, ਮੋਹਲਤ ਦਿੱਤੀ ਜਾਵੇ। 3 ਦਿਨਾਂ ਦਾ ਸਮਾਂ ਦੇ ਦਿੱਤਾ, ਆਪਣੇ ਦੇਸ਼ ਨੂੰ ਚੱਲਿਆ ਵਾਪਸ। ਉਹ ਕਹਿੰਦੇ ਇੰਜ ਨਹੀਂ ਜਾ ਸਕਦਾ, ਗਵਾਹ ਚਾਹੀਦਾ ਕੋਈ, ਇੱਥੇ ਸਾਡੇ ਕੋਲ ਗਵਾਹ ਪੇਸ਼ ਕਰ। ਉਹਨੇ ਭਰੀ ਕਚਹਿਰੀ 'ਚ ਕਿਹਾ, ਲੋਕੋ ਖੁਦਾ ਦਾ ਵਾਸਤਾ ਮੈਂ ਸੱਚ ਕਹਿੰਦਾ, ਵਾਪਸ ਆਵਾਂਗਾ, ਕੋਈ ਮੇਰੀ ਗਵਾਹੀ ਦੇ ਦਿਓ। ਕੋਈ ਉਹਦੀ ਗਵਾਹੀ ਦੇਣ ਲਈ ਤਿਆਰ ਨਹੀਂ ਜੇ ਹੋਇਆ। ਪਸ਼ਚਾਤਾਪ ਕਰਦਾ ਸਿਰ ਸੁੱਟ ਕਰਕੇ ਬੈਠਾ, ਕੀ ਕਰਾਂ? ਪਿੱਛੋਂ ਇੱਕ ਚਿੱਟੇ ਕੱਪੜਿਆਂ ਵਾਲਾ ਫਕੀਰ ਆਇਆ, ਮੋਢੇ 'ਤੇ ਹੱਥ ਰੱਖਿਆ, ਜਾ ਗੁਲਾਮ ਜਾਜ਼ਾ ਮੈਂ ਤੇਰੀ ਗਵਾਹੀ ਦਿੰਦਾ, ਜਾ ਕੇ ਮੋਹਰਾਂ ਲਿਆ, ਇਹਨਾਂ ਤਾਈਂ ਮੋਹਰਾਂ ਚੁਕਤਾ ਕਰਦੇ, ਤੇਰੀ ਸਜ਼ਾ ਮਾਫ਼ ਹੋ ਜਾਏਗੀ। ਬੜਾ ਖੁਸ਼ੀ ਹੋਈ ਉੱਥੇ ਜਾਮਨ ਨੂੰ ਛੱਡ ਕਰਕੇ ਆਪਣੇ ਦੇਸ਼ ਨੂੰ ਪਰਤਿਆ ਵਾਪਸ। ਕਾਲੀ ਆਇਆ, ਨਾ ਕਿਸੇ ਘਰ ਦੇ ਜੀ ਨੂੰ ਮਿਲਿਆ, ਨਾ ਆਪਣੀ ਪਤਨੀ ਨੂੰ ਮਿਲਿਆ। ਪੁਰਾਣੇ ਬਜ਼ੁਰਗ ਜਿਹੜੇ ਧਨ ਮੋਹਰਾਂ ਦੱਬ ਕੇ ਰੱਖਦੇ ਸੀ ਜ਼ਮੀਨ 'ਚ, ਉਹਨੂੰ ਪਤਾ ਸੀ ਕਿੱਥੇ ਕੁੱਜਾ ਦੱਬਿਆ ਹੋਇਆ ਘੜਾ ਮਟਕਾ, ਉਹ ਪੁੱਟਿਆ, ਮੋਹਰਾਂ ਕੱਢੀਆਂ, ਵਾਪਸ ਪਰਤ ਗਿਆ। ਅਤੇ ਠੀਕ ਟਾਈਮ ਹੋ ਰਿਹਾ ਹੈ ਉਸਦੀ ਸਜ਼ਾ ਦਾ। ਉਹ ਉੱਥੇ ਇਕੱਠ ਲੋਕਾਂ ਦਾ ਕਹਿ ਰਿਹਾ ਹੈ ਜਾਮਨ ਨੂੰ ਵੀ, ਜੇ ਗੁਲਾਮ ਜਾਜਾ ਨਾ ਆਇਆ, ਸਜ਼ਾਏ ਮੌਤ ਤੁਹਾਨੂੰ ਦਿੱਤੀ ਜਾਣੀ ਹੈ। ਅਤੇ ਉਹ ਫਕੀਰ ਅੱਗੋਂ ਕਹਿ ਰਿਹਾ, ਜਿਹਦੀ ਜਾਮਣੀ ਮੈਂ ਦੇ ਦਿਆਂ, ਉਹ ਕਦੇ ਬਚਨਾਂ ਤੋਂ ਮੁੱਕਰੇਗਾ ਨਹੀਂ, ਉਹ ਮਰ ਕਿਉਂ ਨਾ ਜਾਵੇ ਪਰ ਕਦੇ ਬਚਨਾਂ ਤੋਂ ਬਦਲੇਗਾ ਨਹੀਂ। ਠੀਕ ਘੜੀ ਟਾਈਮ ਸਿਰ ਪਹੁੰਚੀ, ਕਚਹਿਰੀ 'ਚ ਗੁਲਾਮ ਜਾਜਾ ਹਾਜ਼ਰ ਹੋ ਗਿਆ, ਮੋਹਰਾਂ ਦਿੱਤੀਆਂ, ਸਜ਼ਾ ਮਾਫ਼ ਹੋ ਗਈ। ਸ਼ੁਕਰਾ ਕਰਦਾ ਹੋਇਆ ਖੁਦਾ ਦਾ ਬਾਹਰ ਨਿਕਲਿਆ, ਕਹਿੰਦਾ ਦੁਨੀਆ ਦੇ ਲੋਕੋ, ਮੇਰਾ ਜਾਮਨ ਤਾਂ ਦੱਸੋ ਕਿੱਥੇ ਹੈ? ਮੈਂ ਕੋਈ ਅਕਿਰਤ ਕਣ ਨਹੀਂ ਹੈ, ਮੈਂ ਕੋਈ ਬੇਸ਼ੁਕਰਾ ਨਹੀਂ ਹੈ, ਮੈਂ ਉਹਦਾ ਸ਼ੁਕਰਾਨਾ ਕਰਦੇ ਹਾਂ। ਲੋਕ ਕਹਿਣ ਲੱਗੇ ਵੀ ਅਸੀਂ ਨਹੀਂ ਜਾਣਦੇ, ਅਸੀਂ ਤਾਂ ਜਾਣਦੇ ਨਹੀਂ, ਕੌਣ ਸੀ ਤੇਰਾ ਜਾਮਨ, ਕਿੱਥੋਂ ਆਇਆ ਸੀ? ਬੜਾ ਹੈਰਾਨ ਹੋ ਗਿਆ, ਦੰਗ ਹੋ ਗਿਆ, ਕੌਣ ਹੋਇਆ, ਕਿੱਧਰ ਗਿਆ, ਕੁਝ ਨਹੀਂ ਪਤਾ। ਅਕਸਰ ਆਪਣੇ ਦੇਸ਼ ਨੂੰ ਵਾਪਸ ਪਰਤ ਗਿਆ। ਅਤੇ ਜਦੋਂ ਮਨੁੱਖ ਨੂੰ ਮੌਤ ਅੱਗੇ ਦਿਸਦੀ ਹੋਵੇ ਉਦੋਂ ਰੁੱਖ ਹੋਰ ਹੁੰਦਾ ਹੈ, ਜਦੋਂ ਪ੍ਰਯੋਜਨ ਹੱਲ ਹੋ ਜਾਵੇ, ਜ਼ਿੰਦਗੀ ਦਾ ਮਸਲਾ ਹੱਲ ਹੋ ਜਾਵੇ ਉਦੋਂ ਰੁੱਖ ਹੋਰ ਆਉਂਦਾ। ਬੜੀ ਮਸਤ ਚਾਲ ਚਾ ਰਿਹਾ। ਨਗਰ ਦੇ ਬਾਹਰ ਮੁੰਡਿਆਂ ਦੀ ਢਾਣੀ ਮਿਲੀ, ਕਹਿੰਦੇ ਬੱਲੇ ਗੁਲਾਮ ਜਾਜਾ, ਤੂੰ ਵਿਦੇਸ਼ਾਂ 'ਚ ਵਪਾਰ ਕਰਦਾ, ਇੱਥੇ ਤੇਰੇ ਘਰ ਵਾਲੀ ਹਿੰਦ ਦੇ ਪੀਰ ਅੱਗੇ ਜਾ ਕੇ ਬਹਿੰਦੀ ਹੈ, ਉਹਨੇ ਬੁਰਕਾ ਨਹੀਂ ਪਹਿਨਿਆ, ਉਹਨੇ ਸ਼ਰ੍ਹਾਂ ਦੀਆਂ ਧਜੀਆਂ ਡਾ ਦਿੱਤੀਆਂ, ਤੂੰ ਤੈਨੂੰ ਤਾਂ ਪਤਾ ਹੀ ਕੁਝ ਨਹੀਂ ਤੇਰੇ ਘਰ 'ਚ ਕੀ ਹੋ ਰਿਹਾ। ਅਤੇ ਜਦੋਂ ਲੋਕਾਂ ਨੇ ਚੁੱਕਣਾ ਦਿੱਤੀ, ਚੁੱਕਣਾ ਬੜੀ ਚੀਜ਼ ਹੁੰਦੀ ਹੈ ਸਤਸੰਗੀ, ਉਹ ਪੱਥਰ ਪਾੜ ਦਿੰਦੀ ਹੈ। ਸ਼ੰਕਾ ਬੜੀ ਪੈ, ਇਹਦੇ 'ਤੇ ਵਿਆਖਿਆ ਲੰਬੇਰੀ ਹੈ, ਮੈਨੂੰ ਇੰਨੀ ਸਮੇਂ ਨੇ ਇਜਾਜ਼ਤ ਨਹੀਂ ਦੇਣੀ। ਸ਼ੰਕਾ ਕੀ ਕਰ ਦਿੰਦੀ ਹੈ, ਸਹਿਸਾ ਜੀ ਉਹ ਮਲੀਨ ਹੈ, ਕਿਤੇ ਸੰਜਮ ਧੋਤਾ ਜਾਏ, ਰਹੋ ਵਿਚਾਰ, ਕਦੇ ਫਿਰ ਵਿਚਾਰਾਂਗੇ। ਗੁਲਾਮ ਜਾਜੇ ਦੇ ਮਨ 'ਚ ਸ਼ੰਕਾ ਪੈ ਗਈ, ਮੇਰੀ ਪਤਨੀ ਸ਼ਰ੍ਹਾਂ ਦੇ ਵਿੱਚੋਂ ਉਲਟ ਜਾਂਦੀ ਹੈ, ਘਰੇ ਵੜਿਆ, ਪਤਨੀ ਹੈ ਨਹੀਂ ਹੈ, ਲੋਹਾ ਲਾਖਾ ਹੋ ਗਿਆ ਆਉਣ ਦੇ, ਕਤਲ ਕਰ ਦਿਆਂਗਾ ਆਉਂਦੀ ਦਾ। ਅਤੇ ਉੱਧਰ ਸਲੀਮਾ ਗੁਰੂ ਨਾਨਕ ਪਾਤਸ਼ਾਹ ਦੀ ਸੰਗਤ 'ਚ ਬੈਠੀ ਹੈ, ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਤਾਜਦੀਨ ਬੀਬੀ ਨੂੰ ਕਹੋ ਉੱਠ ਕੇ ਘਰੇ ਜਾਏ, ਛਿਪਦੇ ਸੂਰਜ ਦੀ ਲਾਲੀ ਹੈ, ਚਿਹੜੇ ਚਿਹਰੇ 'ਤੇ ਅਲਾਹੀ ਜਲਾਲ ਹੈ, ਬੰਦਗੀ ਦੀ ਰੱਤੀ ਹੋਈ ਮੂਰਤ ਹੈ। ਜਦੋਂ ਤਾਜਦੀਨ ਕਹਿਣ ਲੱਗਿਆ ਬੱਚੀ ਸਲੀਮਾ, ਬਾਬਾ ਗੁਰੂ ਨਾਨਕ ਸਾਹਿਬ ਕਹਿੰਦੇ ਘਰ ਜਾ, ਅਤੇ ਉਹ ਉੱਠੀ, ਸਲਾਮ ਕੀਤੀ, ਉੱਠ ਕੇ 4 ਕਦਮਾਂ ਤੁਰ ਕੇ ਫਿਰ ਵਾਪਸ ਮੁੜੀ, ਕਹਿੰਦੀ ਮੈਨੂੰ ਨਿਸ਼ਚਾ ਹੋ ਗਿਆ ਮੇਰਾ ਪਤੀ ਘਰ ਆ ਗਿਆ। ਸਾਹਿਬ ਗੁਰੂ ਨਾਨਕ ਦੇਵ ਕਹਿਣ ਲੱਗੇ ਬੱਚੀ ਜੋ ਕੁਝ ਪ੍ਰਾਪਤ ਕੀਤਾ ਇਹਨੂੰ ਜਰ ਕੇ ਰੱਖਣਾ ਹੈ, ਧੀਰਜ ਰੱਖਣੀ ਹੈ, ਸਹਿਜ ਦੇ ਅੰਦਰ ਵਿਚਰਨਾ ਹੈ। ਸਤਿ ਬਚਨ ਮਹਾਰਾਜ ਘਰ ਗਈ, ਪਤੀ ਦੇਵ ਦੇਖ ਕੇ ਲੋਹਾ ਲਾਖਾ, ਨੇਤਰ ਲਾਲ ਕੀਤੇ, ਕਿੱਧਰੋਂ ਆਈ? ਉਹਨੇ ਇੱਕੋ ਹੀ ਸਵਾਲ ਕਿਹਾ, ਪਹਿਲਾਂ ਮੈਨੂੰ ਇਹ ਦੱਸ ਮਿਸਰ ਦੇ ਵਿੱਚੋਂ ਤੇਰੀ ਕਤਲ ਦੀ ਸਜ਼ਾ ਮਾਫ਼ ਕਿਵੇਂ ਹੋਈ ਹੈ? ਗੁਲਾਮ ਜਾਜੇ ਦੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ ਹੈ, ਹੈਰਾਨ ਹੋ ਗਿਆ। ਮੈਂ ਤਾਂ ਘਰ ਦੀਆਂ ਕੰਧਾਂ ਨੂੰ ਨਹੀਂ ਦੱਸਿਆ, ਕਿਸੇ ਕੋਲ ਜ਼ਬਾਨ ਨਹੀਂ ਖੋਲ੍ਹੀ, ਤੈਨੂੰ ਕਿਹਨੇ ਦੱਸਿਆ? ਉਹ ਕਹਿਣ ਲੱਗੀ ਵੀ ਮੈਂ ਜ਼ਰੂਰ ਦੱਸਾਂਗੀ, ਪਹਿਲਾਂ ਮੈਨੂੰ ਕਹਾਣੀ ਦੱਸ। ਉਹਨੇ ਸਾਰੀ ਕਹਾਣੀ ਦੱਸੀ ਵੀ ਮੇਰਾ ਉੱਥੇ ਕੋਈ ਜਾਮਨ ਨਹੀਂ ਸੀ, ਇੱਦਾਂ ਬੰਦਾ ਮਰ ਗਿਆ, ਮੇਰਾ ਊਠ ਉਹਨੇ ਮਾਰਤਾ ਸੀ, ਸਾਰੀ ਵਿਆਖਿਆ ਦੱਸ ਦਿੱਤੀ। ਫਿਰ ਕਿਤੇ ਕੱਪੜਾਂ ਵਾਲਾ ਫਕੀਰ ਆਇਆ, ਕਹਿੰਦੀ ਕਰਤਾ ਪੁਰਖ ਸੱਤ ਹੈ, ਅਕਾਲ ਪੁਰਖ ਸੱਤ ਹੈ। ਜਦੋਂ ਇਹ ਬੋਲ ਉਹਦੇ ਅੰਦਰੋਂ ਨਿਕਲੇ, ਕਹਿਣ ਲੱਗਿਆ ਸਲੀਮਾ ਮੈਨੂੰ ਦੱਸ ਤੇ ਸਹੀ, ਤੈਨੂੰ ਕਿਹਨੇ ਦੱਸਿਆ? ਕਹਿੰਦੀ ਰਾਤ ਗੁਜ਼ਾਰ, ਦੱਸਾਂਗੀ। ਰਾਤ ਦਾ ਵਕਤ ਹੋਇਆ,
1: ਨੀਂਦ ਨਹੀਂ ਆਈ ਗੁਲਾਮ ਜਾਜੇ ਨੂੰ, ਇਹ ਕੀ ਘਟਨਾ ਹੋਈ, ਇਹਨੂੰ ਕਿਹਨੇ ਦੱਸਿਆ? ਇਉਂ ਗੁਲਾਮ ਜਾਜੇ ਨੂੰ ਸਲੀਮਾ ਨੇ ਕਹਿ ਦਿੱਤਾ ਕਿ ਮੇਰੀ ਬੰਦਗੀ ਦਾ ਸਦਕਾ ਤਰਸ ਕਰਕੇ ਖੁਦਾ ਨੇ ਤੇਰੀ ਜਾਨ ਬਖਸ਼ੀ ਹੈ, ਇਹ ਉਹਨੇ ਕਹਿ ਦਿੱਤਾ। ਸਵੇਰ ਹੋਈ, ਤਾਰਿਆਂ ਦੀ ਲੋਏ ਲੋਏ ਇਸ਼ਨਾਨ ਪਾਨ ਕੀਤਾ, ਮੇਰੇ ਨਾਲ ਚੱਲੋ, ਨਾਲ ਲੈ ਕਰਕੇ ਗੁਰੂ ਨਾਨਕ ਪਾਤਸ਼ਾਹ ਦੇ ਦਰਬਾਰ ਪੁੱਜੀ। ਦੂਰੋਂ ਦੇਖ ਕੇ ਗੁਲਾਮ ਜਾਜਾ ਕਹਿੰਦਾ, ਸਲੀਮਾ ਯਹੀ ਵੋ ਜਾਮਨ ਹੈ ਜਿਸਨੇ ਮਿਸਰ ਮੇਂ ਮੇਰੀ ਜਾਨ ਬਚਾਈ ਥੀ। ਦੌੜ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਢਹਿ ਪਿਆ, ਵਿਰਾਗ ਦੇ ਹੰਝੂ ਆਏ, ਚਰਨ ਧੋ ਦਿੱਤੇ। ਸਤਿਗੁਰੂ ਮਹਾਰਾਜ ਜੀ ਨੇ ਪਿਆਰ ਵਾਲਾ ਸਿਰ ਤੇ ਹੱਥ ਰੱਖਿਆ, ਉੱਠ ਗੁਲਾਮ ਜਾਜਾ, ਤੇਰੀ ਪਤਨੀ ਬੰਦਗੀ ਕਰਦੀ ਸੀ, ਤੇਰੀ ਪਤਨੀ ਸਤ ਸੰਗਤ ਕਰਦੀ ਸੀ, ਇਸਲਾਮ 'ਚ ਜੱਪੀ ਜੰਮੀ ਜੰਮੀ ਹੋਈ ਬੱਚੀ ਹੈ। ਮੈਂ ਭੈਣਾਂ ਨੂੰ ਬੀਬੀਆਂ ਨੂੰ ਬੇਨਤੀ ਕਰਾਂ, ਤੁਸੀਂ ਫਕਰ ਕਰੋ, ਤੁਹਾਨੂੰ ਸਿੱਖਾਂ ਦੇ ਘਰਾਂ 'ਚ ਜਨਮ ਮਿਲਿਆ, ਉਹ ਇਸਲਾਮ 'ਚ ਜੰਮੀ ਹੋਈ ਹੈ। ਹਜ਼ੂਰ ਕਹਿੰਦੇ ਤੇਰੀ ਪਤਨੀ ਸੰਗਤ ਕਰਦੀ ਸੀ, ਬੰਦਗੀ ਕਰਦੀ ਸੀ, ਅਤੇ ਸਾਡਾ ਫਰਜ਼ ਸੀ ਇਹਦੇ ਬਰ ਦੀ ਰਾਖੀ ਕਰਨਾ ਸੀ, ਕੋਈ ਸਹਾਨ ਨਹੀਂ ਕੀਤਾ, ਆਪਣਾ ਫਰਜ਼ ਅਦਾ ਕੀਤਾ। ਦੋਨੋਂ ਪਤੀ ਪਤਨੀ ਨੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਤੇ ਢਹਿ ਕੇ ਚਰਨ ਪਾਉ ਲੈ ਕੇ ਸਿੱਖੀ ਪ੍ਰਾਪਤ ਕਰ ਲਈ ਹੈ, ਇਸਲਾਮ 'ਚ ਜੰਮਿਆ ਹੋਇਆ ਨੇ। ਉਦੋਂ ਚਰਨ ਪੌਲ ਦੀ ਮਰਜ਼ਾਦਾ ਸੀ, ਹੁਣ ਖੰਡੇ ਦੀ ਪੌਲ ਦੀ ਮਰਜ਼ਾਦਾ ਹੈ। ਤਵੱਜੋ ਦਿਓ, ਆਉਣ ਵਾਲੇ ਦਿਨਾਂ 'ਚ ਖੰਡੇ ਦੀ ਪੌਲ ਤਿਆਰ ਹੋ ਰਹੀ ਹੈ। ਕਿਹੜੇ ਕਿਹੜੇ ਪ੍ਰਾਣੀ ਨਗੋਰੇ ਆ ਨਾ, ਗੁਰੂ ਕੇ ਜਹਾਜ਼ੇ ਚੜ ਜਿਓ, ਵਕਤ ਨਹੀਂ ਮਿਲੇਗਾ ਦੁਬਾਰਾ, ਸਮਾਂ ਪ੍ਰਾਪਤ ਨਹੀਂ ਹੋਵੇਗਾ, ਰਹੋ ਵਿਚਾਰ। ਉਸ ਵੇਲੇ ਦੇ ਕਾਜ਼ੀਆਂ ਨੇ ਸਲੀਮਾਂ ਦੇ ਉੱਤੇ, ਗੁਲਾਮ ਜਾਜਾ ਦੇ ਉੱਤੇ ਫਤਵੇ ਲਾ ਦਿੱਤੇ, ਕਾਫਰਾਂ ਦੇ ਪੀਰ ਦੇ ਚਰਨਾਂ 'ਚ ਝੁਕੇ ਆਏ, ਕਾਫਰ ਨੇ, ਇਹਨਾਂ ਦਾ ਮੁਰਸ਼ਦ ਵੀ ਕਾਫਰ ਹੈ, ਸਜਾਏ ਮੌਤ, ਉਹ ਮੌਤ ਤੋਂ ਪਰੇ ਹੋ ਗਏ। ਕਹਿੰਦੇ ਪਲਾਂ ਦੀ ਜੋ ਮਰਜ਼ੀ ਹੋ ਜੇ, ਤੁੰਮਾ ਤੁੰਮਾ ਕਰਕੇ ਡਾ ਦਿਓ, ਸਾਨੂੰ ਸੱਚ ਮਿਲ ਗਿਆ, ਸਾਨੂੰ ਖੁਦਾ ਮਿਲ ਗਿਆ, ਗੁਰੂ ਨਾਨਕ ਪਾਤਸ਼ਾਹ ਖੁਦਾ ਦੇ ਰੂਪ 'ਚ ਆਇਆ ਸਾਨੂੰ ਬਖਸ਼ਣ ਦੇ ਵਾਸਤੇ। ਇਸ ਵਾਸਤੇ ਆਪਾਂ ਸ਼ਬਦ ਭਾਈ ਸਾਹਿਬ ਪੜ੍ਹ ਰਹੇ ਸਨ, ਬਿਣ ਭਾਗਾਂ ਸਤ ਸੰਗ ਨਾ ਲੱਭੈ, ਬਿਣ ਸੰਗਤ ਮੈਲ ਭਰੀਜੈ ਜੀਓ। ਵੱਡਿਆਂ ਭਾਗਾਂ ਸੰਗਤਾਂ ਸਤ ਸੰਗਤ ਦੀ ਦਾਤ ਪ੍ਰਾਪਤ ਹੋਈ ਹੈ, ਅਤੇ ਇਹ ਸੰਗਤ ਗੁਰੂ ਨਾਨਕ ਪਾਤਸ਼ਾਹ ਦੀ ਹੈ। ਆਪਾਂ ਆਪਣੀ ਗੋਦ ਵਿੱਚ ਬੈਠ ਕਰਕੇ ਇਸ ਆਨੰਦ ਨੂੰ ਮਾਣਿਆ, ਸਮੇਂ ਦੀ ਸਮਾਪਤੀ ਹੋਈ, ਗੁਰਮਤਿ ਦੀ ਵਿਚਾਰ ਕਰਦਿਆਂ, ਆਪ ਸੰਗਤਾਂ ਦੇ ਦਰਸ਼ਨ ਕਰਦਿਆਂ ਅਨੇਕ ਪ੍ਰਕਾਰ ਦੀਆਂ ਤੁੱਟੀਆਂ ਹੋ ਜਾਂਦੀਆਂ। ਗੁਰੂ ਖਾਲਸਾ ਸਾਧ ਸੰਗਤ ਖਿਮਾ ਕਰਨੀ, ਅੱਗੇ ਤੋਂ ਸਮੱਤ ਬਖਸ਼ਣੀ, ਆਪਣੇ ਹਿਰਦੇ ਦੀ ਗਹਿਰਾਈ 'ਚੋਂ ਸੀਸ ਬਖਸ਼ਿਓ ਇਸ ਕਿਰਮ ਨੂੰ, ਸਤਿਗੁਰੂ ਤਰਸ ਕਰਨ, ਗੁਰਮਤਿ ਦਾ ਪ੍ਰਚਾਰ ਪ੍ਰਸਾਰ ਕਰਨ ਦਾ ਬਲ ਬਖਸ਼ਿਸ਼ ਕਰਨ। ਭਾਈ ਸਾਹਿਬ ਹੋਰਾਂ ਤੋਂ ਆਪਾਂ ਨੇ ਹੁਣ ਕੀਰਤਨ ਸਰਵਨ ਕਰਨਾ ਹੈ, ਹੋ ਜਾਂ ਫੁੱਲਾਂ ਦੀ ਖਿਮਾ, ਦਿਓ ਸੱਜਣ ਸੀਸਣੀਆਂ ਜੋ ਹੋਵੇ ਸਾਹਿਬ ਸਿਓ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ, ਵਿਦਿਆਰਥੀ ਦਮਦਮੀ ਟਕਸਾਲ, ਜਿਨ੍ਹਾਂ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਗੁਰ ਸ਼ਬਦ ਦੀ ਕਥਾ, ਗੁਰ ਇਤਿਹਾਸ ਜਿਹੜਾ ਆਪ ਜੀ ਨੂੰ ਸਰਵਣ ਕਰਾਇਆ ਹੈ। ਭਾਈ ਸਾਹਿਬ ਜੀ ਦੋ ਵੀਕਾਂ ਲਈ ਆਪਣੇ ਪਾਸ ਹਨ, ਇੱਕ ਵੀਕ ਇਹਨਾਂ ਦੀ ਜਿਹੜੀ ਹੈ ਉਹ ਅੱਜ ਸੰਪੰਨ ਹੋਈ ਹੈ, ਔਰ ਕੱਲ੍ਹ ਸੋਮਵਾਰ ਤੋਂ ਦੂਸਰੀ ਵੀਕ ਇਹਨਾਂ ਦੀ ਜਿਹੜੀ ਹੈ ਸ਼ੁਰੂ ਹੋਏਗੀ। ਆਉਣ ਵਾਲੇ ਐਤਵਾਰ ਤੱਕ ਆਪਣੇ ਗੁਰੂ ਘਰ ਵਿਖੇ ਜੋ ਗੁਰ ਸ਼ਬਦ ਦੀ ਕਥਾ ਦੁਆਰਾ ਹਾਜ਼ਰੀ ਭਰ ਕੇ ਸੰਗਤਾਂ ਨੂੰ ਨਿਹਾਲ ਕਰਨਗੇ। ਬਾਕੀ ਇਹਨਾਂ ਦੇ ਵਿੱਚੋਂ ਦਮਦਮੀ ਟਕਸਾਲ ਦੇ ਜਿਹੜੇ ਵਿਦਿਆਰਥੀਆਂ ਦੀ ਝਲਕ ਪੈਂਦੀ ਹੈ, ਜੋ ਇੰਨੇ ਸਮਰਪਿਤ ਹੋ ਕੇ ਇੰਨੀ ਭਾਵਨਾ ਦੇ ਨਾਲ, ਇੰਨੀ ਸ਼ਰਧਾ ਦੇ ਨਾਲ ਜਿਹੜਾ ਹੈ ਉਹ ਸੰਗਤਾਂ ਨੂੰ ਗੁਰ ਸ਼ਬਦ ਦੀ ਕਥਾ ਜਿਹੜੀ ਹੈ ਸਰਵਣ ਕਰਾਉਂਦੇ ਹਨ, ਔਰ ਹਰ ਇੱਕ ਸੇਵਾ ਦੇ ਲਈ ਤਤਪਰ ਹਨ ਜਿੱਦਣ ਦੇ ਗੁਰੂ ਘਰ ਵਿੱਚ ਆਏ ਹਨ। ਸਤਿਗੁਰੂ ਜੀ ਇਹਨਾਂ ਨੂੰ ਇਸੇ ਤਰ੍ਹਾਂ ਇਹਨਾਂ ਦਾ ਜੀਵਨ ਜੋ ਹੈ ਚੜ੍ਹਦੀ ਕਲਾ ਵਾਲਾ ਬਖਸ਼ਿਸ਼ ਕਰਨ। ਸਾਡੇ ਪਾਸ ਸਾਡੇ ਵੀਰ ਭਾਈ ਹਰਜੀਤ ਸਿੰਘ ਜੀ ਪੰਗੂ, ਉਹ ਵੀ ਪਹੁੰਚੇ ਆ ਅੱਜ ਦੂਜੇ ਬਾਣੇ ਵਿੱਚ, ਦੇਖ ਕੇ ਬੜਾ ਚਰਜ ਹੋਇਆ, ਹਮੇਸ਼ਾ ਹੀ ਖਾਲਸੇ ਬਾਣੇ ਦੇ ਵਿੱਚ ਆਉਂਦੇ ਆ, ਮਹਾਰਾਜ ਚੜ੍ਹਦੀ ਕਲਾ ਕਰੇ ਇਹਨਾਂ ਨੂੰ। ਇਹਨਾਂ ਦਾ ਜਿਹੜਾ ਪ੍ਰੋਗਰਾਮ ਹੁੰਦਾ ਬਾਬੇ ਸ਼੍ਰੀ ਚੰਦ ਜੀ ਦਾ, ਆਪਾਂ ਪਿਛਲੇ ਕਾਫੀ ਲੰਮੇ ਸਮਾਂ ਤੋਂ, ਕਈ ਸਾਲਾਂ ਤੋਂ ਗੁਰੂ ਘਰ ਦੇ ਵਿੱਚ ਕਰਦੇ ਆ ਰਹੇ। ਸਤਿਗੁਰੂ ਜੀ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਉਹ ਕਰਨ ਦਾ ਆਪਾਂ ਨੂੰ ਬਲ ਬਖਸ਼ੇ। ਆਉਣ ਵਾਲੇ ਥੋੜ੍ਹੇ ਸਮੇਂ ਵਿੱਚ ਇਹਨਾਂ ਨਾਲ ਰਲ ਕੇ ਵੀ ਪ੍ਰੋਗਰਾਮ ਜਿਹੜਾ ਆਪਾਂ ਉਲੀਕਾਂਗੇ। ਗੁਰੂ ਪਿਆਰਿਓ, ਇੱਕ ਵਾਰ ਫਿਰ ਤੋਂ ਆਪ ਜੀ ਦੇ ਚਰਨਾਂ ਵਿੱਚ ਸਨਿਮਰ ਹੱਥ ਜੋੜ ਕੇ ਬੇਨਤੀ ਹੈ ਕਿ ਜੋ ਜਿਵੇਂ ਪਿਛਲੀ ਵੀਕੇ ਵੀ ਦਾਸ ਨੇ ਬੇਨਤੀ ਕੀਤੀ ਸੀ ਸਟੇਜ ਤੋਂ, ਕਿ ਜੋ ਸਾਡੇ ਗੁਰੂ ਘਰ ਦੇ ਲੰਗਰ ਦੀ ਪ੍ਰੋਬਲਮ ਜਿਹੜੀ ਹੈ ਉਹ ਹਜੇ ਚੱਲ ਰਹੀ ਹੈ, ਜਿੱਥੇ ਆਪਾਂ ਆਪਣੇ ਪਰਿਵਾਰ ਲਈ, ਆਪਣੇ ਦੇਹ ਲਈ ਤੰਦਰੁਸਤੀ ਗੁਰੂ ਘਰ ਦੇ ਵਿੱਚੋਂ ਮੰਗਦੇ ਹਾਂ, ਉੱਥੇ ਨਾਲ ਨਾਲ ਸਤਿਗੁਰ ਜੀ ਦੇ ਚਰਨਾਂ ਵਿੱਚ ਇਹ ਵੀ ਅਰਦਾਸ ਜੋਧਰੀ ਪ੍ਰਾਰਥਨਾ ਜਿਹੜੀ ਹੈ ਉਹ ਕਰਕੇ ਜਾਇਆ ਕਰੋ ਕਿ ਮਹਾਰਾਜ ਜੀ ਜਿਹੜੇ ਸਾਡੇ ਗੁਰੂ ਘਰ ਦੇ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ, ਗੁਰੂ ਨਾਨਕ ਜਿਹੜਾ ਹੈ ਉਹ ਸੰਗਤ ਦੇ ਵਿੱਚ ਵੱਸਦਾ ਹੈ। ਸੰਗਤ ਅੱਜ ਪ੍ਰਸ਼ਾਦੇ ਬੈਠ ਕੇ ਇੱਥੇ ਬਾਹਰਲੇ ਪਾਸੇ ਛਕ ਰਹੀ ਹੈ, ਐਡਾ ਵੱਡਾ ਗੁਰੂ ਘਰ ਦਾ ਜਿਹੜਾ ਲੰਗਰ ਜਿਹੜਾ ਹੈ ਉਹ ਬਣਿਆ ਹੋਇਆ, ਉਹ ਸਾਡੇ ਕੰਮ ਨਹੀਂ ਆ ਰਿਹਾ। ਸਤਿਗੁਰ ਜੀ ਦੇ ਚਰਨਾਂ ਵਿੱਚ ਜਿਹੜੀ ਬਿਰਥੀ ਕਦੇ ਨਾ ਹੋਵੇ, ਜਨਕੀ ਅਰਦਾਸ, ਜਦੋਂ ਆਪਾਂ ਅਰਦਾਸ ਕਰਦੇ ਹਾਂ ਗੁਰੂ ਪਿਆਰਿਓ, ਉਹ ਸਤਿਗੁਰ ਜੀ ਜਿਹੜਾ ਹੈ ਸੁਣਦਾ ਹੈ। ਸਤਿਗੁਰ ਜੀ ਦੇ ਵਾਰ ਵਾਰ ਵਚਨ ਹੈ, ਕਹਿੰਦੇ ਕਲਮਲ ਹੋਈ ਮੇਧਨੀ ਅਰਦਾਸ ਕਰੇ ਲਿਵ ਲਾਏ, ਸੱਚੇ ਸੁਣਿਆ ਕੰਨ ਦੇ ਧੀਰਕ ਦੇਵੈ ਸਹਿਜ ਸਵਾਏ। ਸਤਿਗੁਰ ਜੀ ਧੀਰਜ ਦਿੰਦਾ ਅਤੇ ਆਸਾ ਮਹਾਰਾਜ ਜਿਹੜੀ ਉਹ ਪੂਰੀ ਕਰਦਾ। ਸਤਿਗੁਰ ਜੀ ਦੇ ਚਰਨਾਂ ਵਿੱਚ ਜ਼ਰੂਰ, ਸਭ ਤੋਂ ਪਹਿਲਾਂ ਤਾਂ ਮੈਂ ਇੱਕ ਬੇਨਤੀ ਕਰਾਂ ਸਾਡੀ ਬੀਬੀ ਕੁਲਵੰਤ ਕੌਰ ਨੂੰ, ਉਹਨਾਂ ਨੇ ਇੱਕ ਸ਼ਬਦ ਜਿਹੜਾ ਹੈ, ਇੱਕ ਕਵਿਤਾ ਜਿਹੜੀ ਹੈ ਉਹ ਪੜ੍ਹਨੀ ਹੈ, ਉਹ ਇੱਥੇ ਲੱਗੇ ਆ ਜਾਣ ਸਟੇਜ 'ਤੇ। ਅਤੇ ਜਿਹੜੀ ਅਰਦਾਸ ਬੇਨਤੀ ਹੈ ਸਾਰੇ ਹੀ ਜਿਹੜਾ ਉਹ ਕਰਕੇ ਜਾਇਆ ਕਰੋ ਸਤਿਗੁਰੂ ਜੀ ਦੇ ਚਰਨਾਂ ਵਿੱਚ, ਕਿ ਇਹ ਜਿਹੜਾ ਸਤਿਗੁਰੂ ਜੀ ਦਾ ਦਰਬਾਰ ਹੈ ਇਹ ਸੰਗਤ ਦੇ ਲਈ ਲੰਗਰ ਹਾਲ ਜਿਹੜਾ ਖੁੱਲ੍ਹੇ, ਔਰ ਸਤਿਗੁਰੂ ਜੀ ਦਾ ਦਰਬਾਰ ਜਿਹੜਾ ਹੈ ਇਹਦੇ ਵਿੱਚ ਇਸੇ ਤਰ੍ਹਾਂ ਜਿਹੜੀਆਂ ਰੌਣਕਾਂ ਹੈ ਉਹ ਲੱਗੀਆਂ ਰਹਿਣ। ਮਹਾਰਾਜ ਜੀ ਦੀ ਪੂਰੀ ਅਪਾਰ ਬਖਸ਼ਿਸ਼ ਕਿਰਪਾ ਹੈ ਜੋ ਲੰਗਰ ਹਾਲ ਬੰਦ ਹੋਣ ਦੇ ਬਾਵਜੂਦ ਵੀ ਇੰਨੀ ਵੱਡੀ ਗਿਣਤੀ ਦੇ ਵਿੱਚ ਆਪ ਜਿਹੜੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਪਹੁੰਚਦੇ ਹੋ। ਗੁਰੂ ਪਿਆਰਿਓ, ਆਉਣ ਵਾਲਾ ਜੋ ਵੀਕਐਂਡ ਹੈ ਉੱਤੇ ਅਖੰਡ ਪਾਠ ਅਤੇ ਲੰਗਰਾਂ ਦੀ ਸੇਵਾ ਜਿਹੜੀ ਹੈ ਉਹ ਸਾਡੇ ਪਾਸ ਅਵੇਲੇਬਲ ਹੈ, ਖਾਲੀ ਹੈ। ਕਿਸੇ ਵੀ ਸਾਧ ਸੰਗਤ ਦੇ ਮੈਂਬਰ ਨੂੰ ਉਹ ਸੇਵਾ ਚਾਹੀਦੀ ਹੋਵੇ ਤਾਂ ਜ਼ਰੂਰ ਦਾਸਾਂ ਦੇ ਨਾਲ ਕੰਟੈਕਟ ਕਰਕੇ ਉਹ ਸੇਵਾ ਅਤੇ ਲੰਗਰ ਜਿਹੜੇ ਹੈ, ਲੰਗਰਾਂ ਦੀ ਸੇਵਾ ਆਪ ਪ੍ਰਾਪਤ ਕਰ ਸਕਦੇ ਹੋ। ਆਓ, ਇੱਕ ਕਵਿਤਾ ਸਾਡੀ ਮਾਤਾ ਬੀਬੀ ਕੁਲਵੰਤ ਕੌਰ ਜੀ ਆਪ ਜੀ ਨੂੰ ਸਰਵਣ ਕਰਾਉਣਗੇ, ਉਪਰੰਤ ਜਿਹੜਾ ਹੈ ਕੀਰਤਨੀ ਜਥਾ ਉਹ ਹਾਜ਼ਰੀ ਭਰੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਮੈਂ ਕਵਿਤਾ ਉਸ ਵਕਤ ਲਿਖੀ ਸੀ, ਹਾਂਜੀ, ਜਦੋਂ 84 ਦੇ ਵਿੱਚ ਘੱਲੂਘਾਰਾ ਹੋਇਆ। ਸਾਡੇ ਉੱਥੇ ਹਿਮਾਚਲ 'ਚ ਕੋਈ ਚੀਜ਼ ਨਹੀਂ ਛੱਡੀ। ਮਹਾਰਾਜ ਦੀਆਂ 20 ਬੀੜਾਂ, ਸਭ ਸਾੜੀਆਂ, ਸਭ ਬੇਸਰਾ, ਜੇ ਗੁਰ ਬਿਲਕੁਲ ਨਹੀਂ, ਮਹਾਰਾਜ ਦੀ ਕਿਰਪਾ। ਉਸ ਵਕਤ ਇਹ ਦੁੱਖ ਭਰੀ 85 ਦੇ ਵਿੱਚ ਇਹ ਕਵਿਤਾ, ਸਿਰਫ 2-4 ਹੀ ਲਫ਼ਜ਼ ਆ, ਬਹੁਤੇ ਨਹੀਂ ਗਏ। ਦੁੱਖ ਭਰੀ ਆ, ਸਾਰਿਆਂ ਦੁੱਖ ਵੀ ਆਉਂਦਾ, ਕਿਉਂਕਿ ਗੁਰੂਆਂ ਨਾਲ, ਸਿੱਖਾਂ ਨਾਲ ਪਹਿਲਾਂ ਕੋਈ ਜਨਮ ਕਮਾਉਂਦੇ ਆਏ, ਅੱਜ ਕੋਈ ਨਵੀਂ ਗੱਲ ਨਹੀਂ ਹੈਗੀ। ਉਸ ਵਾਹਿਗੁਰੂ ਨੂੰ ਮੰਨੋ, ਅਮਰ ਛਕੋ ਸੰਗਤ, ਇਹ ਗੁਰੂ ਤੋਂ ਵੱਡਾ ਨਾ ਕੋਈ ਹੈਗਾ ਨਾ ਹੋਇਆ। ਗੁਰੂ ਨਾਨਕ ਦੇ, ਗੁਰੂ ਗੋਬਿੰਦ ਸਾਡੇ ਲਈ ਕੀ ਨਹੀਂ ਕਰਕੇ ਗਏ, ਕੀ ਨਹੀਂ ਇਸ ਦੁਨੀਆਂ 'ਤੇ ਸਾਨੂੰ ਦੇ ਕੇ ਗਏ। ਸਿੱਖੀ ਦਿੱਤੀ, ਅੰਮ੍ਰਿਤ ਦਾ ਆਪਣਾ ਸਾਰਾ ਸਰਬੰਸ ਲਟਾਇਆ, ਉਹ ਅਸੀਂ ਇੰਨੇ ਜੋਗੇ ਵੀ ਹੈ ਨਹੀਂ। ਮਹਾਰਾਜ ਸਾਡੀ ਖਾਤਰ ਕਿੰਨੀਆਂ ਕੁਰਬਾਨੀਆਂ ਕਰ ਗਏ। ਵੀਰੋ ਭੈਣੋ, ਅਮਰਤ ਛਕੋ, ਗੁਰੂ ਵਾਲੇ ਬਣੋ, ਮੇਰੇ ਦਿਲ ਦੀ ਵੀ ਇਹੋ ਹੀ ਅਰਦਾਸ ਆ। ਆਪਾਂ ਗੁਰੂ ਵਾਲੇ ਗਣਾਂਗੇ, ਗੁਰੂ ਹਮੇਸ਼ਾ ਅੰਗ ਸੰਗ ਰਹਿੰਦਾ, ਉਹ ਤੋਂ ਬਗੈਰ ਕੋਈ ਨਹੀਂ। ਭੈਣ ਭਰਾ, ਮਸਤ, ਰਿਸ਼ਤੇਦਾਰੇ, ਪੈਸਾ ਇੱਥੇ ਹੀ ਰਹਿ ਜਾਣਾ, ਕੋਈ ਨਹੀਂ ਨਾਲ ਜਾਣਾ। ਇੱਕ ਵਾਹਿਗੁਰੂ ਦਾ ਨਾਂ ਆ, ਜਪੋ। ਵਾਹਿਗੁਰੂ ਜੀ ਕਾ ਖਾਲਸਾ। ਦਿਨ ਰਾਤ ਪਾਪਾਂ 'ਚ ਗੁਜ਼ਾਰੇ ਬੰਦੇ ਆ, ਦਿਨ ਰਾਤ ਪਾਪਾਂ 'ਚ ਗੁਜ਼ਾਰੇ ਬੰਦੇ ਆ, ਰੱਬ ਨਾਲ ਠੱਗੀਆਂ ਕਿਉਂ ਮਾਰੇ ਬੰਦੇ ਆ, ਰੱਬ ਨਾਲ ਠੱਗੀਆਂ ਕਿਉਂ ਮਾਰੇ ਬੰਦੇ ਆ। ਜੇ ਨਾ ਹੋਵੇ ਬੰਦਾ ਬੰਦੇ ਨੂੰ ਪਛਾਣਦਾ, ਕੀ ਫਾਇਦਾ ਮੰਦਰ ਮਸੀਤੀ ਜਾਣ ਦਾ। ਜੇ ਨਾ ਹੋਵੇ ਬੰਦਾ ਬੰਦੇ ਨੂੰ ਪਛਾਣਦਾ, ਕੀ ਫਾਇਦਾ ਮੰਦਰ ਮਸੀਤੀ ਜਾਣ ਦਾ। ਘਰ ਆਏ ਦੁਖੀ ਫਿਟਕਾਰੇ ਬੰਦੇ ਆ, ਰੱਬ ਨਾਲ ਠੱਗੀਆਂ ਕਿਉਂ ਮਾਰੇ ਬੰਦੇ ਆ। ਦਿਨ ਰਾਤ ਪਾਪਾਂ 'ਚ ਗੁਜ਼ਾਰੇ ਬੰਦੇ ਆ, ਰੱਬ ਨਾਲ ਠੱਗੀਆਂ ਕਿਉਂ ਮਾਰੇ ਬੰਦੇ ਆ। ਉੱਪਰੋਂ ਭਗਤ ਵਿੱਚੋਂ ਕਾਲਾ ਹੈ ਰੱਦਾ, ਉੱਪਰੋਂ ਭਗਤ ਵਿੱਚੋਂ ਕਾਲਾ ਹੈ ਰੱਦਾ, ਉੱਪਰੋਂ ਭਗਤ ਵਿੱਚੋਂ ਕਾਲਾ ਹੈ ਰੱਦਾ, ਰਾਮ ਨਾਮ ਭੁੱਲ ਮਾਇਆ ਪਿੱਛੇ ਫਿਰਦਾ। ਉੱਪਰੋਂ ਭਗਤ ਵਿੱਚੋਂ ਕਾਲਾ ਹੈ ਰੱਦਾ, ਰਾਮ ਨਾਮ ਭੁੱਲ ਮਾਇਆ ਪਿੱਛੇ ਫਿਰਦਾ। ਲੁੱਟ ਲੈ ਗਰੀਬ ਤੂੰ ਤੇ, ਲੁੱਟ ਲੈ ਗਰੀਬ ਤੂੰ ਤੇ ਸਾਰੇ ਬੰਦੇ ਆ, ਰੱਬ ਨਾਲ ਠੱਗੀਆਂ ਕਿਉਂ ਕਾਰੇ ਬੰਦੇ ਆ, ਰੱਬ ਨਾਲ ਠੱਗੀਆਂ ਕਿਉਂ ਮਾਰੇ ਬੰਦੇ ਆ। ਦੁਨੀਆ ਬਸੇਰਾ ਹੈ ਚਾਰ ਪਲ ਦਾ, ਦੁਨੀਆ ਬਸੇਰਾ ਹੈ ਚਾਰ ਪਲ ਦਾ, ਉਮਰਾਂ ਦੇ ਦਾਵੇ ਕੀ ਪਤਾ ਹੈ ਕੱਲ ਦਾ। ਦੁਨੀਆ ਬਸੇਰਾ ਹੈ ਚਾਰ ਪਲ ਦਾ, ਉਮਰਾਂ ਦੇ ਦਾਵੇ ਕੀ ਪਤਾ ਹੈ ਕੱਲ ਦਾ। ਮੋਇਆ

0: ਰੱਬ ਨਾਲ ਠੱਗੀ ਆ ਕਿ ਉਹ ਮਾਰੇ ਬੰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੁੱਲ ਚੁੱਕ ਹੋਵੇ ਹੋਏ ਤਾਂ ਮਾਫ਼ ਕਰਨਾ।
1: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਾਡੀ ਮਾਤਾ ਕੁਲਵੰਤ ਕੌਰ ਦਾ। ਰੱਬ ਨਾਲ ਠੱਗੀਆਂ ਕਿਉਂ ਮਾਰੇ ਬੰਦਿਆ, ਉਹਨਾਂ ਦਾ ਬਹੁਤ ਹੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ। ਜਿਨ੍ਹਾਂ ਨੇ ਇੱਕ ਹਲੂਣਾ ਦਿੱਤਾ ਹੈ ਬੰਦੇ ਨੂੰ, ਬੰਦੇ ਦੀ ਜ਼ਮੀਰ ਨੂੰ, ਕਿ ਭਾਈ ਜਾਗ, ਜਿਹੜੇ ਕਾਰਜ ਹੈ ਤੇਰੇ ਕਰਨ ਵਾਲੇ ਉਹ ਕਰ, ਇਹ ਠੱਗੀਆਂ ਨਾ ਮਾਰ, ਇਹ ਜਿਹੜੀਆਂ ਚੋਰੀਆਂ ਚਕਾਰੀਆਂ ਉਹ ਨਾ ਕਰ, ਕਿਉਂਕਿ ਹੱਟ ਪੱਟਣ ਵਿੱਚ ਮੰਦਰ ਭੰਨੇ, ਕਰ ਚੋਰੀ ਕਰ ਆਵੈ, ਅੱਗੋਂ ਦੇਖੈ ਪਿੱਛੋਂ ਦੇਖੈ, ਤੁਝ ਤੇ ਕਹਾਂ ਛਪਾਵੈ। ਗੁਰੂ ਪਿਆਰਿਓ, ਸਤਿਗੁਰ ਜੀ ਨੇ ਜਿਹੜੀ ਬਾਣੀ ਹੈ ਨਾ ਦਿੱਤੀ, ਜਿਹੜੀ ਪੜ੍ਹਨ ਨੂੰ ਕੰਠ ਕਰਨ ਨੂੰ, ਉਹ ਕੋਈ ਕਿਸੇ ਤੋਂ ਨਹੀਂ ਖੋ ਸਕਦਾ। ਮੇਰੇ ਨਾਲ ਹੁਣੇ ਮੇਰਾ ਵੀਰ ਗੱਲ ਕਰਦਾ ਸੀ ਥੱਲੇ, ਕਹਿੰਦਾ ਭਾਈ ਆਹ ਚੀਜ਼ਾਂ ਜਿਹੜੀਆਂ ਉਹ ਤੁਹਾਡੇ 'ਚੋਂ ਨਹੀਂ ਨਿਕਲ ਸਕਦੀਆਂ। ਮੈਂ ਕਿਹਾ ਬਿਲਕੁਲ ਮਹਾਰਾਜ, ਬਾਣੀ ਵਿੱਚ ਕਹਿੰਦੇ ਕਿ ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ, ਭਾਏ ਨਾ ਸਕੇ ਜਲ, ਕੋਈ ਜਿੰਨਾ ਮਰਜ਼ੀ ਜ਼ੋਰ ਲਾ ਲਵੇ, ਜੋ ਵੀ ਕਰਨਾ ਕਿਸੇ ਨੇ ਕਰ ਲਵੇ। ਸਤਿਗੁਰੂ ਇੰਨਾ ਜਿਹੜਾ ਉਹ ਚੜ੍ਹਦੀ ਕਲਾ ਰੱਖਦਾ ਕਿ ਭਾਈ ਜਿਹੜਾ ਬੰਦਾ ਬਾਣੀ ਪੜ੍ਹਦਾ ਉਹਨੂੰ ਬਾਣੀ ਦਾ ਆਸਰਾ ਹੁੰਦਾ, ਅਤੇ ਉਹ ਚੜ੍ਹਦੀ ਕਲਾ ਦੇ ਨਾਲ ਰਹਿੰਦਾ ਹਮੇਸ਼ਾ, ਜਿੱਥੇ ਵੀ ਜਾਵੇ ਉਹਦੀ ਚੜ੍ਹਦੀ ਕਲਾ ਹੁੰਦੀ ਹੈ, ਅਤੇ ਉਹ ਹਮੇਸ਼ਾ ਹੀ ਉਹ ਇੱਦਾਂ ਹੀ ਰਹਿਣਾ ਹੁੰਦਾ, ਕਿਉਂਕਿ ਸਤਿਗੁਰ ਜੀ ਦਾ ਉਹ ਇੱਕ ਧਰਵਾਸਾ ਹੈ ਮਨ ਨੂੰ ਜਿਹੜਾ ਉਹ ਆਇਆ ਹੁੰਦਾ। ਬਸ ਉਹ ਸਤਿਗੁਰ ਜੀ ਸਾਰਿਆਂ 'ਤੇ ਸਾਡੇ ਜਿਹੜਾ ਉਹ ਚੜ੍ਹਦੀ ਕਲਾ ਵਾਲਾ ਖੇੜਾ ਜਿਹੜਾ ਹੈ ਹਰ ਇੱਕ ਜੀਵ ਦੇ ਮਨ 'ਤੇ ਆਵੇ। ਆਪਾਂ ਸਾਰੇ ਹੀ ਬਾਣੀ ਪੜ੍ਹੀਏ। ਭਾਈ ਸਾਹਿਬ ਜੀ, ਭਾਈ ਅਮਰੀਕ ਸਿੰਘ ਜੀ ਦਮਦਮੀ ਟਕਸਾਲ ਦੇ ਵਿਦਿਆਰਥੀ, ਉਹ ਵਾਰ ਵਾਰ ਆਪਾਂ ਨੂੰ ਇਹੀ ਕਹਿ ਕੇ ਗਏ ਆ ਕਿ ਭਾਈ ਵੱਧ ਤੋਂ ਵੱਧ ਬਾਣੀ ਪੜ੍ਹੋ, ਜਦੋਂ ਬਾਣੀ ਪੜ੍ਹੋਗੇ ਤੁਹਾਡਾ ਜਿਹੜਾ ਹਿਰਦਾ ਆ ਉਹ ਬੜਾ ਠਰੰਮੇ ਵਿੱਚ ਚੜ੍ਹਦੀ ਕਲਾ ਵਾਲਾ ਜਿਹੜਾ ਹੈ, ਉਹ ਕੋਈ ਵੀ ਔਕੜ ਆਵੇ, ਕੋਈ ਵੀ ਔਖੀ ਘੜੀ ਆਵੇ, ਤੁਸੀਂ ਬਿਲਕੁਲ ਸਹਿਜ ਸਵਾਏ ਹੀ ਉਹਦੇ ਵਿੱਚੋਂ ਨਿਕਲ ਜਾਂਦੇ ਹਾਂ। ਸਤਿਗੁਰੂ ਜੀ ਚੜ੍ਹਦੀ ਕਲਾ ਕਰੇ ਸਾਨੂੰ ਸਾਰਿਆਂ ਨੂੰ ਜਿਹੜਾ ਹੈ ਉੱਚਾ ਸੁੱਚਾ ਜੀਵਨ ਬਾਣੀ ਬਾਣੇ ਦੇ ਧਾਰਨੀ ਬਣਾ ਕੇ ਮਹਾਰਾਜ ਚੜ੍ਹਦੀ ਕਲਾ ਕਰੇ। ਆਓ ਭਾਈ ਸਾਹਿਬ, ਭਾਈ ਬਲਵਿੰਦਰ ਸਿੰਘ ਜੀ ਜੋ 2 ਵਜੇ ਤੱਕ ਸੰਗਤਾਂ ਨੂੰ ਕੀਰਤਨ ਦੀ ਹਾਜ਼ਰੀ ਭਰ ਕੇ ਨਿਹਾਲ ਕਰਨਗੇ, ਉਪਰੰਤ ਜਿਹੜਾ ਅਗਲਾ ਪ੍ਰੋਗਰਾਮ ਦੱਸਿਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
3: ਵਾਹਿਗੁਰੂ,
2: ਵਾਹਿਗੁਰੂ।

ਸੋ ਬੇਨਤੀ ਕੀਤੀ ਜਾਂਦੀ ਕਿ ਜਿਹੜੇ ਵੀਰ ਸਾਊਂਡ ਸੈੱਟ ਕਰ ਰਹੇ ਉਹਨਾਂ ਨੂੰ ਕਿਰਪਾ ਕਰਕੇ ਥੋੜ੍ਹੀ ਸਾਡੀ ਕੰਨਾਂ 'ਚ ਆਵਾਜ਼ ਪਵੇ, ਪਤਾ ਨਹੀਂ ਲੱਗ ਰਿਹਾ ਸਾਊਂਡ ਦਾ, ਉੱਪਰ ਉੱਪਰ ਹੀ ਆਵਾਜ਼ ਆ ਰਹੀ ਹੈ, ਕਿਰਪਾ ਕਰਕੇ ਥੋੜ੍ਹੀ ਕੰਨਾਂ 'ਚ ਆਵਾਜ਼ ਪੈਣੀ ਚਾਹੀਦੀ ਆ, ਕਿਰਪਾ ਕਰਿਓ ਜੀ।

ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਸਮੂਹ ਸਾਧ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਪਾਤਸ਼ਾਹ ਜੀ ਆਪ ਜੀ ਦੀ ਕਿਰਪਾ ਸਦਕਾ ਸੇਵਕ ਪਰਿਵਾਰ ਭਾਈ ਚਰਨਜੀਤ ਸਿੰਘ ਬੀਬੀ ਮਨਪ੍ਰੀਤ ਕੌਰ ਇਹਨਾਂ ਦੇ ਬੱਚੇ ਗੁਰਸਾਖੀ ਕੌਰ ਔਰ ਬੇਟਾ ਸਹਿਜ ਵੀਰ ਸਿੰਘ ਆਪ ਜੀ ਦੀ ਬਖਸ਼ਿਸ਼ ਸਦਕਾ

ਕੁਰਬਾਨ ਕਰਨੀ ਆ, ਝੜਦੀਆਂ ਕਲਾਂ ਬਖਸ਼ਿਸ਼ ਕਰਨੀ ਆ, ਦੁੱਖਾਂ ਕਲੇਸ਼ਾਂ ਦੇ ਨਾਸ਼ ਸੁੱਖਾਂ ਦੇ ਪ੍ਰਕਾਸ਼ ਕਰਨੇ, ਕਮਾਈਆਂ ਵਿੱਚ ਬਰਕਤਾਂ ਬਖਸ਼ਿਸ਼ ਕਰਨੀ ਆ ਪਾਤਸ਼ਾਹ ਜੀਓ। ਸਮੂਹ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਮਾਲਾ ਸਹਿਤ ਭੇਟ।

ਬੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ, ਕਰੀ ਪਾਕਸਾਲ ਸੋਚ ਪਵਿੱਤਰਾ, ਹੁਣ ਲਾਵੋ ਭੋਗ ਹਰਿ ਰਾਏ। ਭੋਗ ਲੱਗਿਆ ਸੀ ਪ੍ਰਸਾਦ, ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ, ਬਖਸ਼ਿਸ਼ ਕਰੋ ਜੋ ਵੀ ਛਕੇ। ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ, ਵਾਹਿਗੁਰੂ ਜਪੇ ਪਾਤਸ਼ਾਹ ਜੀਓ। ਬੇਅੰਤ ਸੰਗਤਾਂ ਨੇ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰੀਆਂ, ਬੇਅੰਤ ਸੰਗਤਾਂ ਨੇ ਲੰਗਰ ਹਾਲ ਦੇ ਵਿੱਚ ਸੇਵਾਵਾਂ ਕਮਾਈਆਂ, ਬੇਅੰਤ ਸੰਗਤਾਂ ਨੇ

ਖੋਲਣ ਦੀ ਬਖਸ਼ਿਸ਼ ਕਰਨੀ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ, ਬੰਦੀ ਸਿੰਘਾਂ ਦੀ ਰਿਹਾਈ ਬਖਸ਼ਿਸ਼ ਕਰਨੀ। ਪਾਤਸ਼ਾਹ ਜੀਓ, ਕਿਰਪਾ ਕਰੋ ਮਹਾਰਾਜ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਜੀ।

ਉੱਥੋਂ ਵਾਇਰ ਇੱਥੇ ਤਾਂ ਕੋਈ ਪ੍ਰੋਬਲਮ ਹੈ। ਸੋ ਇਹ ਜਿਹੜੀ ਵਾਇਰ ਹੈਗੀ ਹੈ ਇਹ ਆ ਰਹੀ ਹੈ, ਸੋ ਇਹ ਤਾਂ ਠੀਕ ਹੈ। ਸੋ ਉੱਥੋਂ ਤਾਰ ਇੱਥੇ ਤੱਕ ਆਉਣ ਨੂੰ

0: ਕਰਨਾਗੇ ਕੀ ਕਰ ਉਹ ਦੋ ਵਾਰੀ ਹੋਈ ਕੁੜਤਾ ਰਾਏ ਅੱਗੇ ਉਹ ਮੰਮੀ ਕਹਿੰਦਾ ਕਹਿੰਦਾ ਉਹ ਮੁੜਿਆ ਹੁਣ ਪਾਠ ਕਰਦਾ ਕਰਦਾ ਕਹਿੰਦਾ ਮੁੜਿਆ ਹੁਣ ਕਮਲ ਦਾ ਤਾਂ ਮੈਂ ਪਾਠ ਕਰ ਲਿਆ ਉੱਪਰ ਹੋ ਗਿਆ ਇੰਨਾ ਹੱਸ ਲੱਗ ਗਿਆ ਸਾਰੀ ਸੰਗਤ ਨੂੰ ਪਤਾ ਲੱਗ ਜਾਣਾ ਵੀ ਇਹ ਬੀਬੀਆਂ
1: ਤੁਸੀਂ ਕਹਿੰਦੇ ਨਹੀਂ ਵਿੱਚ ਬੋਲਦੇ ਸਪੀਕਰ ਮੈਂ ਕਿਹਾ ਮੈਂ ਬੋਲ ਨਹੀਂ ਸਕਦੀ ਹੈ ਕਿ ਮੇਰੀ ਮਜਬੂਰੀ ਆ ਰਹੀ
0: ਇੱਕ ਦਿਨ ਗੈਰੀ ਆਇਆ ਅੰਕਲ ਜੀ ਮੇਰੇ ਮਾਈਕ ਦਾ ਤਾਂ ਮੈਂ ਇਹਨੇ ਦਾਦੀ ਇਹ ਦਾਦੀ ਪ੍ਰਾਪਤ ਮੇਰੇ ਨਾਲ ਪੁੱਛਿਆ ਭਾਜੀ
2: ਕਹਿੰਦੇ
0: ਮੈਨੂੰ
1: 6 ਮਹੀਨੇ ਲੱਗੇ ਸੀਗੇ ਜਪਜੀ ਸਾਹਿਬ ਦੇ ਪਾਠ ਪੂਰਾ
0: ਨਹੀਂ ਸ਼ੁੱਧ ਕਰਨ ਨੂੰ ਪਾਠ ਕਰੀ
1: ਮੈਂ ਕਰਦੀ ਹੁੰਦੀ ਸੀ ਪ੍ਰੈਕਟਿਸ ਦੇ ਨਾਲ ਇਹ ਇਹ ਇਹ ਇਹ ਇਹ ਇਹ ਇਹ ਇਹ ਇਹ ਇਹ ਇਹ ਇਹ ਇਹ ਇਹ ਇਹ ਇਹ ਇਹ ਇਹ ਇਹ ਇਹ ਇਹ ਇਹ ਇਹ ਇਹ ਇਹ ਇਹ ਇਹ ਇਹ ਇਹ ਇਹ ਇਹ ਇਹ ਇਹ ਇਹ ਇਹ ਇਹ ਇਹ ਇਹ ਇਹ ਇਹ ਇਹ

0: ਸਵਿਚ ਕਰ ਲੈ ਮੈਂ ਕਿਹਾ ਬੀਬੀਆਂ ਆਈ ਨੂੰ ਸਾਡੇ ਧੁੱਪ ਆਉਂਦੀ ਆ ਅੱਜ ਮੈਂ ਸਾਨੂੰ ਧੁੱਪ
1: ਅੱਜ ਨਹੀਂ ਆਉਣੀ ਸ਼ਾਇਦ ਬਿਕੋਜ਼ ਸ਼ਾਮ ਆ ਨਾ
0: ਦੈਟਸ ਵਾਟ ਸੇਇੰਗ ਹੈ ਨਾ ਦੈਟਸ ਵਾਟ ਯੂ ਸੇਇੰਗ
1: ਬੀਬੀਆਂ ਉੱਤੇ ਵੀ ਢੋਲ ਮੰਗਦੀ
0: ਆ ਸੰਟੀ ਉੱਤੇ ਉਸ ਕੋਲ ਸੇ ਪੰਦੀ ਹੁੰਦੀ ਆ ਸੀ
1: ਅੱਛਾ
0: ਤਾਂ ਮੈਂ ਕਹਿੰਦੀ ਅੱਜ ਧੁੱਪ ਹੋਣਾ ਤੇ ਤੇ ਸਾਡੇ ਨੂੰ ਧੁੱਪ ਆਉਂਦੀ ਉਹ ਪਾਣੀ ਨਹੀਂ ਉਹ ਪਾਣੀ

0: ਕਹਿੰਦੇ ਜੇ ਤੂੰ ਇਹ ਗੱਲ ਕਹਿ ਰਿਹਾ ਨਾ ਤਾਂ ਤੈਨੂੰ ਸੂਟ ਵੀ ਦੇਣਾ ਪਊਗਾ, ਤੂੰ ਚੈਲੇਂਜ ਕਰ ਦੇ। ਸਾਰੇ ਜਣੇ ਬੈਠ ਕੇ ਵੀ ਇੰਨੀ ਗੱਲ ਧਿਆਨ ਰੱਖਣ ਦੇ ਉਹ ਖਰਾਬ ਪਿਆ ਉਸ ਮੈਂ ਪਿੱਛੇ ਹੁੰਦੀ ਆ ਮੈਂ ਇਹ ਨਹੀਂ ਸੇਵਾ ਹੀ ਆ ਸਾਰੇ ਪਾਸੇ। ਫਿਰ ਜੋਤ ਨੇ ਕਰ ਲਿਆ ਜਾਗੋ ਦੀ ਕੋਈ ਡਿਫਰੈਂਟ ਕਹਿੰਦੀ ਸੀ ਮਾਓ ਮੈਂ ਉਦਣ ਉਹਨੂੰ ਉਹੀ ਕਿਹਾ ਸੀਗਾ ਕਹਿੰਦੀ ਸੀ ਮੈਂ ਕਿਹਾ ਉੱਥੇ ਚਲੇ ਜਾਓ ਤੁਹਾਨੂੰ ਹੋਰ ਕੋਈ ਨਹੀਂ ਮਿਲਣਾ ਮੈਨੂੰ ਲਾਸਟ ਮਿਨਟ ਡਿਟੋ ਬਿਟੋ ਇੰਡੀਆ ਗਾਰਡਨ ਹੀ ਰਹਿਣਾ ਤੁਹਾਡੇ ਲਈ ਵਧੀਆ ਕੋਈ ਮਿਲਦਾ ਜਿਹੜਾ ਛਤਰੀਆਂ ਨੂੰ ਛੱਡੇ ਉੱਤੇ ਕੈਂਡਲਸ ਵਗੈਰਾ ਰੱਖ ਲਵੇ ਫਲਾਵਰ ਰੱਖ ਲਵੇ ਉਹ ਕੈਂਡਲਾਂ ਪਾਣੀ ਦੇ ਵਿੱਚ ਤਰਦੀਆਂ ਹੁੰਦੀਆਂ ਇੱਕ ਇੱਕ ਛਤਰੀ ਹੁੰਦੀ ਇੱਕ ਇੱਕ ਹਾਥੀ ਜਿਹੜੀ ਜਿਹੜਾ ਪੰਜਾਬ ਟੈਂਟਾਂ ਅੱਛਾ ਉਹ ਕਹਿੰਦੇ ਸਾਡੀ
1: ਗੱਲਾਂ ਕਰਦੇ ਨੇ
0: ਡੈਕੋਰੇਸ਼ਨ ਉਹੀ ਕਰਕੇ ਦਿੰਦੇ ਆ। ਅੱਛਾ ਤੁਸੀਂ ਬਾਹਰੋਂ ਨਹੀਂ ਕਰਾ ਸਕਦੇ ਆਈ ਡੋਂਟ ਨੋ ਦੈਟ ਹੈ
1: ਹਾਂਜੀ ਮਤਲਬ ਚੱਕ ਲੈ ਪਹਿਲਾਂ ਵੱਡੇ ਅੱਖਰਾਂ ਨੇ ਲੈ ਲਏ ਮਿਲ ਜਾਓ

0: Parts of si kasakumis of the parts.
1: Kasakumis of the si kapay kasi. Batyan ka na.
0: ਨਵੇਂ ਗੁਟਕਾ ਸਾਹਿਬ ਆਏਗਾ
2: ਸੇਵਾ Satnam.

ਪ੍ਰਭ ਸਿਮਰਤ ਕਛ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਅਨ ਦਿਨ ਜਾਗੈ, ਪ੍ਰਭ ਕਾ ਸਿਮਰਨ ਸਾਧ ਕੈ ਸਾ

0: ਸਿਮਰਨ ਕਬੋ ਨਾ ਜੁਰੇ।
1: ਪ੍ਰਭ ਕਾ ਸਿਮਰਨ ਹਰ ਗੁਣ ਬਾਨੀ, ਪ੍ਰਭ ਕਾ ਸਿਮਰਨ ਸਹਿਜ ਸਮਾਨੀ। ਪ੍ਰਭ ਕਾ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ। ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ।
2: ਸਗਲ ਕਾਰ

0: ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ
1: ਜੈ ਮਹਾਂ ਦੂਤ ਜਮ ਕਲੈ ਤੈ ਕੇਵਲ ਨਾਮ ਸੰਗ ਤੇਰਾ ਚਲੈ
0: ਜੈ ਮੁਸ਼ਕਲ ਹੋਵੈ ਅਤ ਭਾਰੀ ਹਰ ਕੋ ਨਾਮ ਖਿਨ ਮਾਹਿ ਉਧਾਰੀ
1: ਨਾਨਕ ਪੁਨਿ ਚਰਨ ਕਰਤ ਨਹੀਂ ਕਰੈ ਹਰ ਕੋ ਨਾਮ ਖੋਟ ਪਾਪਰ ਹਰੈ
0: ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਨੇਰੇ
2: ਹਰ ਕਾ ਨਾਮ ਜਪ ਹੋਇ ਸੁਖੀਆ
0: ਲਾਖ ਕਰੋੜੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ
1: ਹਰ ਕਾ ਨਾਮ ਜਪ ਤਿਆਗਾਵੈ
0: ਜੇ ਮਾਰਗ ਹੋ ਜਾਤ ਅਕੇਲਾ ਤੈ ਹਰ ਨਾਮ ਸੰਗ ਹੋਤ ਸਹੇਲਾ
1: ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਕਰਮ ਗਤ ਪਾਈਐ
0: ਝੂਠ ਨਹੀਂ ਕੋਟ ਲਖ ਬਾਹੀ ਨਾਮ ਜਪ ਤੈ ਪਾਰ ਪਰਾਹੀ ਨਿਕ ਜੋਨ ਜਨਮੈ ਮਰੈ ਜਾਮ ਨਾਮ ਜਪਤ ਪਾਵੈ ਬਿਸਰਾਮ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ
1: ਹਰ ਕਾ ਨਾਮ ਸੰਤੋਸਾ
0: ਜੈ ਪੈਂਡੇ ਮਹਾ ਅੰਧ ਗਵਾਰਾ ਹਰ ਕਾ ਨਾਮ ਸੰਗ ਉਜਿਆਰਾ।

0: ਭਗਤ ਜਿਨ੍ਹਾਂ ਕੀ ਵਰਤਨ ਨਾਮ, ਸੰਤ ਜਿਨ੍ਹਾਂ ਕੈ ਮਨ ਬਿਸਰਾਮ, ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖਤ ਸਾਧ ਕੁਮਾਤ, ਮਨ ਤਨ ਰੰਗ ਰਤੇ ਰੰਗ ਇੱਕ ਹੈ, ਨਾਨਕ ਜਨ ਕੈ ਬਿਰਤ ਵਿਵੇਕੈ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਕਾ ਨਾਮ ਜਪਤ ਪਰੈ ਨਾ ਭੰਗ, ਹਰ ਕਾ ਨਾਮ ਜਪਤ ਕਬ ਪਰੈ ਨਾ ਭੰਗ,
1: ਹਰ ਕਾ ਨਾਮ ਜਨ ਕੀ ਵਡਿਆਈ, ਹਰ ਕਾ ਨਾਮ ਜਨ ਸੁਭਾ ਪਾਈ,
0: ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਛ ਨਹੀਂ ਵਿਯੋਗ,
1: ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜਾ ਹਰ ਹਰ ਦੇਵਾ,
0: ਹਰ ਹਰ ਜਨ ਕੈ ਮਾਲਕ ਜੀਨਾ, ਹਰ ਤਨ ਜਨ ਕੋ ਆਪ ਪ੍ਰਭ ਦੀਨਾ,
1: ਹਰ ਹਰ ਜਨ ਕੈ ਸੁਖਾਨੀ, ਹਰ ਪ੍ਰਤਾਪ ਜਨ ਅਵਰ ਨਾ ਜਾਣੀ,
0: ਪੋਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਧ ਨਾਮ ਰਸ ਮਾਤੇ, ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਗ ਕੇਤੇ ਤਰੇ, ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਸ ਦੁਖ ਲਥਾ,
1: ਨਾਮ ਕੀ ਮਹਿਮਾ ਸੰਪ੍ਰਿਤ ਵਸੈ,
0: ਸੰਤ ਕਾ ਸੰਗ ਬੜ ਭਾਗੀ ਪਾਈ ਹੈ, ਸੰਤ ਕੀ ਸੇਵਾ ਨਾ

ਰਾਸ਼ਟਰਪਤੀ ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸਿਮਰਤ ਬਖਿਆਨ ਅਨੇਕ ਪ੍ਰਕਾਰ ਕੀਏ ਬਹੁ ਯਤਨਾ ਪੁੰਨ ਦਾਨ ਹੋਮੇ ਬਹੁ ਰਤਨਾ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ ਅਗਨ ਮਾਹੇ ਹੋਮਤ ਪ੍ਰਾਨ ਕਨਕ ਅਸ਼ਭ ਹੈ ਵਰ ਭੂਮ ਦਾਨ ਨਿਮਖ ਨਿਮਖ ਕਰ ਸਰੀਰ ਕਟਾਵੈ ਤੋਕੀ ਹੋਮੈ ਮੈਲ ਨਾ ਜਾਵੈ ਮਨ ਕਾਮਨਾ ਤੀਰਥ ਦੇ ਛੁਟੈ।

0: ਸਾਚੀ ਭੀਤ।
1: ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਧਰੇ ਪਸਤ ਬਹੁ ਮੂਚ। ਭੇਖ ਅਨੇਕ ਅਗਨ ਨਹੀਂ ਬੁੱਝੈ, ਕੋਟ ਉਪਾਵ ਦਰਗੈ ਨਹੀਂ ਸਿੱਜੈ। ਅਵਰ ਕਰਤੂਤ ਸਗਲੀ ਜਮ ਡਾਨੈ, ਗੋਬਿੰਦ ਭਜਨ ਬਿੰਦ ਤਿਲ ਨਹੀਂ ਮਾਨੈ। ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾ ਕੀ ਸੇਵਾ ਲਾਗੈ। ਜੇ ਕੋ ਆਪਣੀ ਸੋਭਾ ਲੋਰੈ, ਸਾਧ ਸੰਗ ਇਹ ਹਉਮੈ ਸ਼ੋਰੈ। ਜਿਸ ਜਨ ਕੋ ਪ੍ਰਭ ਦਰਸ ਪਿਆਸਾ,

0: ਕਰਨ ਕਰਾਵਣ ਹਾਰ ਸੁਆਮੀ ਸਗਲ ਕਟਾਕੇ ਅੰਤਰ ਜਾਮੀ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣ
1: ਸਕੋਏ
0: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਹਰ ਮਲ ਹਿਰਿਆ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸੁਨ ਰਸਨ

0: ਏ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ਼ ਲਇਓ ਤੋ ਨਾਨਕ ਸੀਜੈ।
1: ਜੇ ਪ੍ਰਸਾਦ ਧਾਰੋ ਪਰ ਸੁਖ ਬਸੈ, ਸੋਤ ਪ੍ਰਾਤ ਮੀਤ ਮੰਤਾ ਸੰਗ ਹਾਸੈ।
0: ਜੇ ਪ੍ਰਸਾਦ

0: ਕਹਿਤ ਅਵਰ ਕਸ਼ ਅਵਰ ਕਮਾਵਤ ਮਾਨੇ ਪ੍ਰੀਤ ਮੁਖ ਕੰਡ ਲਾਵਤ ਅਵਰ ਉਪਦੇਸ ਆਪ ਨਾ ਕਰੇ ਆਵਤ ਜਾਪ ਜਨਮੇ ਮਰੇ
1: ਜਿਸਕਾ ਅੰਤਰ ਬਸੈ ਨੰਕਾਰ ਕਿਸਕੀ ਸੀ ਤਰਾ ਸੰਸਾਰ
0: ਜੋ ਤੁਮ ਭਾਣੇ ਤਿਨ ਪ੍ਰਭ ਜਾਤਾ ਨਾਨ ਪੁੰਜਨ ਚਰਨ ਪੁਰਾਤਾ
1: ਕਰੋ ਬੇਨਤੀ ਪਾਰ ਬ੍ਰਹਮ ਸਭ ਜਨ ਆਪਣਾ ਕੀਆ ਆਪੇ ਮਨ
0: ਆਪੇ ਆਪ ਆਪ ਕਰਤ ਨਵੇਰਾ ਕਿਸੈ ਦੂਰ ਜਨਾਵਤ ਕਿਸੈ ਬਜਾਵਤ ਨੇਰਾ
1: ਤੋ ਪਾਪ ਸਿਆਨ ਸਭ ਤੇ ਰਹਿਤ ਸਭ ਕਾ ਜਾਣਿਆ ਆਤਮ ਕੀ ਰਹਿਤ
0: ਸਭ ਕੁਛ ਜਾਣੇ
1: ਜਿਸ ਭਾਵੇ
0: ਜਿਸ ਭਾਵੇ ਤਿਸ ਲੈ ਲੜ ਲਾਏ ਥਾਨ ਥਨ ਅੰਤਰ ਰਿਹਾ ਸਮਾਏ
1: ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਨਿਮਕ

0: ਪ੍ਰਸਾਦ ਭਾਈ ਦੁਰਲਭ ਦੇ ਨਾਨਕ ਤਾਂ ਕੀ ਭਗਤ ਕਰੇ
1: ਜੈ ਪ੍ਰਸਾਦ ਅਭੁਖਣ ਪਹਿਰੀ ਜੈ ਮਨ ਤਿਸ ਸਿਮਰ ਕਿਉ ਆਸ ਕੀਜੈ
0: ਜੈ ਪ੍ਰਸਾਦ ਅਸਵ ਹਸਤ ਅਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਵਿਸਾਰੀ
1: ਜੈ ਪ੍ਰਸਾਦ ਭਾਗ ਮਿਲਕ ਧਨਾ ਰਾਖ ਪ੍ਰਭ ਆਪਣੇ ਮਨਾ
0: ਜਿਨ ਤੇਰੀ ਮਨ ਬੰਤ ਬਨਾਈ ਉਠਤ ਬੈਠ ਸਭ ਤਿਸੇ ਧਿਆਈ
1: ਤਿਸੇ ਧਿਆਈ ਜੋ ਏਕ ਰਖੈ ਯਾ ਉਹਾ ਨਾਨਕ ਤੇਰੀ ਰਖੈ
0: ਜੈ ਪ੍ਰਸਾਦ ਕਰੇ ਪੁੰਨ ਬਹੁ ਦਾਨ ਮਨ ਆਠ ਪੈਰ ਕਰ ਤਿਸਕਾ ਧਿਆਨ
1: ਜੈ ਪ੍ਰਸਾਦ ਤੂੰ ਚਾਰ ਤਿਵਾਰੀ ਤਿਸ ਪ੍ਰਭ ਕੋ ਸਾਥ ਸਾਥ ਚਤਾਰੀ
0: ਜੈ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ